ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸਿੰਘ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ ਹੈ। ਬੱਚਿਆਂ ਵੱਲੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਹਨ। ਹੁਣ ਇਸ ਵੇਲੇ ਬੱਚਿਆਂ ਦੀ ਦਸਤਾਰਬੰਦੀ ਹੋਵੇਗੀ ਜੀ। ਸੋ ਆਓ, ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜਾ ਸੁਭਾਗਾ ਦਿਹਾੜਾ ਹੈ ਹਿੰਮਤ ਸਿੰਘ ਤੇ ਬੇਅੰਤ ਸਿੰਘ ਵਾਸਤੇ ਕਿ ਉਹਨਾਂ ਦੀ ਦਸਤਾਰਬੰਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਤੇ ਸੰਗਤ ਦੇ ਸਨਮੁੱਖ ਹੋ ਰਹੀ ਹੈ। ਇਹਨਾਂ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਆਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ। ਇਹ ਦਸਤਾਰਬੰਦੀ ਦੀ ਜਿਹੜੀ ਰਸਮ ਹੈ, ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਮਾਰੂ ਰਾਗ ਦੇ ਵਿੱਚ ਇਹਦੀ ਵਿਆਖਿਆ ਕੀਤੀ ਹੈ ਦਸਤਾਰ ਦੀ, ਕਿ ਜਦੋਂ ਕੋਈ ਵੀ ਇਨਸਾਨ ਆਤਮਕ ਮੰਡਲ ਦੀਆਂ ਸਿਖਰਾਂ ਨੂੰ ਛੋਹ ਲੈਂਦਾ ਹੈ ਤਾਂ ਉਹਦਾ ਜਿਹੜਾ ਦਰਸ਼ਨ ਹੈ, ਉਹਦਾ ਚਿਹਰਾ ਹੈ ਸਾਬਤ ਸੂਰਤ ਦਸਤਾਰ ਸਿਰਾ। ਦਸਤਾਰ ਦਾ ਅਰਥ ਹੈ ਸਿਰ ਦਸਤਾਰ, ਸਰਦਾਰ ਦਾ ਅਰਥ ਹੈ ਸਿਰ ਦਸਤਾਰ, ਜਿਹੜੇ ਜਿਹਨੂੰ ਸਰਦਾਰ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਸੀ ਜਿਹਦੇ ਸਿਰ ਦੇ ਉੱਤੇ ਦਸਤਾਰ ਹੁੰਦੀ ਸੀ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਅਸਥਾਨ ਹੈ, ਤੁਸੀਂ ਜਦੋਂ ਦਰਸ਼ਨ ਕਰੋਗੇ ਉਹ ਦਸਤਾਰ ਸਾਹਿਬ ਅਸਥਾਨ ਹੈ। ਉਸ ਅਸਥਾਨ ਦੇ ਉੱਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਆਪ ਕੰਘਾ ਕਰਕੇ ਦਸਤਾਰ ਸਜਾਇਆ ਕਰਦੇ ਸਨ ਤੇ ਸਿੱਖਾਂ ਨੂੰ ਪ੍ਰੇਰਣਾ ਦਿਆ ਕਰਦੇ ਸਨ। ਜਿਹੜੇ ਸਿੱਖ ਦੀ ਚੰਗੀ ਦਸਤਾਰ ਹੁੰਦੀ ਸੀ ਉਹਨੂੰ ਇਨਾਮ ਬਖਸ਼ਿਆ ਕਰਦੇ ਸਨ। ਸੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਦਸਤਾਰ ਦੀ ਮਹਾਨਤਾ ਨੂੰ ਇੰਨਾ ਉੱਚਾ ਚੁੱਕ ਦਿੱਤਾ, ਉਹਨਾਂ ਸਾਹਮਣੇ ਭੰਗਾੜੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਆਏ, ਹਾਜ਼ਰ ਹੋਏ। ਪੀਰ ਬੁੱਧੂ ਸ਼ਾਹ ਦੇ ਚਾਰ ਸਾਹਿਬਜ਼ਾਦੇ, ਚਾਰ ਬੱਚੇ ਉਹਨਾਂ ਦੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸਨ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਕੰਘਾ ਪੇ ਕਰਦੇ ਸਨ, ਕੰਘਾ ਤੇ ਆਪਣੇ ਕੇਸਾਂ ਸਮੇਤ ਉਸ ਨੂੰ ਦੇ ਦਿੱਤਾ ਬਖਸ਼ਿਸ਼ ਵਜੋਂ ਤੇ ਇੱਕ ਦਸਤਾਰ ਦੇ ਦਿੱਤੀ। ਉਸ ਦਸਤਾਰ ਅਸਥਾਨ ਦੇ ਉੱਤੇ ਉਹੀ ਪੀਰ ਬੁੱਧੂ ਸ਼ਾਹ ਦੀ ਯਾਦ ਅੱਜ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਦਸਤਾਰ ਦੀ ਬੜੀ ਵੱਡੀ ਮਹਾਨਤਾ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਸਿੱਖ ਉੱਤੇ ਖੁਸ਼ ਹੁੰਦੇ ਸਨ ਉਹਨੂੰ ਦਸਤਾਰ ਬਖਸ਼ਦੇ ਸਨ। ਅਸੀਂ ਵੀ ਜਦੋਂ ਸੰਗਤ ਦੇ ਵਿੱਚ ਕਿਸੇ ਨੂੰ ਮਾਣ ਸਤਿਕਾਰ ਦੇਣਾ ਹੁੰਦਾ ਤਾਂ ਉਹਦੇ ਨਾਲ ਅਸੀਂ ਉਹਨੂੰ ਸਿਰਪਾਓ ਦਿੰਦੇ ਹਾਂ, ਦਸਤਾਰ ਸਜਾਉਂਦੇ ਹਾਂ। ਸੋ ਇਹ ਮਰਿਆਦਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਤਿੰਨ ਚੀਜ਼ਾਂ ਨੇ ਜਿਹੜੇ ਸਿੱਖਾਂ ਦੇ ਬਾਰੇ ਬੜੀਆਂ ਟੁਕਦੀਆਂ ਨੇ, ਦਸਤਾਰ, ਗੁਫਤਾਰ ਤੇ ਰਫਤਾਰ। ਸਿਰ ਦੇ ਉੱਤੇ ਬੱਧੀ ਹੋਵੇ ਦਸਤਾਰ ਤੇ ਫਿਰ ਉਹਦੀ ਬੋਲੀ ਹੈ ਜਿਹੜੀ ਗੁਫਤਾਰ ਹੈ, ਗੱਲਬਾਤ ਹੈ, ਉਹ 'ਚ ਮਿਠਾਸ ਹੋਵੇ ਤੇ ਉਹਦੀ ਚੱਲਣ ਦੇ ਵਿੱਚ, ਉਹਦੇ ਤੁਰਨ ਫਿਰਨ ਦੇ ਵਿੱਚ ਚੁਸਤੀ ਹੋਵੇ, ਸਮਾਰਟਨੈਸ ਹੋਵੇ। ਸੋ ਦਸਤਾਰ, ਗੁਫਤਾਰ ਤੇ ਰਫਤਾਰ। ਬੱਚਿਆਂ ਨੇ ਸ਼ਬਦ ਪੜ੍ਹਿਆ ਸੀ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਭਗਤ ਨਾਮਦੇਵ ਜੀ ਨੇ ਉਹ ਪਠਾਨ ਦੀ ਸਿਫਤ ਕਰਦਿਆਂ ਕਿਹਾ ਸੀ ਕਿ ਤੇਰੀ ਦਸਤਾਰ ਬੜੀ ਕਮਾਲ ਦੀ ਹੈ, ਤੇਰੀ ਬੋਲੀ ਬੜੀ ਕਮਾਲ ਦੀ ਹੈ। ਸੋ ਦਸਤਾਰ ਦੇ ਨਾਲ ਨਾਲ ਇਹ ਜਿਹੜੀ ਸਾਡੀ ਆਵਾਜ਼ ਹੈ, ਸਪੀਚ ਹੈ, ਉਹ ਵੀ ਮਿੱਠੀ ਹੋਣੀ ਚਾਹੀਦੀ ਹੈ। ਤੋ ਇਹ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ ਚੱਲ ਕੇ ਗਲੋਟੀਆਂ ਤੋਂ, ਭਾਈ ਨੰਦ ਲਾਲ ਲਾਲਪੁਰੀ। ਉਹ ਹਕੀਕਤ ਰਾਏ ਜਿਹੜਾ ਸ਼ਹੀਦ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰਿਆਂ ਦੇ ਨਾਲ, ਉਹਦੇ ਦਾਦਾ ਜੀ ਸਨ। ਉਹ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਦੀ ਹਜ਼ੂਰ ਦੇ ਵਿੱਚ, ਸੱਤਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਪੇਸ਼ ਹੋਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਡੇ ਘਰ ਦੇ ਵਿੱਚ ਸਿੱਖੀ ਕਿਸ ਤਰ੍ਹਾਂ ਰਹੇਗੀ? ਅਤੇ ਭਾਈ ਨੰਦ ਲਾਲ ਨੂੰ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਨੇ ਆਖਿਆ, ਨੰਦ ਲਾਲ ਤੇਰੇ ਘਰ ਦੇ ਵਿੱਚ ਸਿੱਖੀ ਤਾਂ ਰਹੇਗੀ ਜੇ ਤੂੰ ਤਿੰਨ ਚੀਜ਼ਾਂ ਦਾ ਖਿਆਲ ਰੱਖੇਗਾ। ਪਹਿਲੀ ਇਹ ਹੈ ਕਿ ਕੇਸ ਕਤਲ ਨਹੀਂ ਕਰਨੇ, ਆਪਣੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਇਹ ਹੈ ਕਿ ਸਿਰ ਦੇ ਉੱਤੇ ਟੋਪੀ ਨਹੀਂ ਪਹਿਨਣੀ, ਦਸਤਾਰ ਸਜਾਉਣੀ। ਤੀਜਾ ਇਹ ਹੈ ਕਿ ਕਦੇ ਵੀ ਤਮਾਕੂ ਨਹੀਂ ਵਰਤਣਾ। ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖੋਗੇ ਤੁਹਾਡੇ ਘਰ ਦੇ ਵਿੱਚ ਸਿੱਖੀ ਹੈ ਜਿਹੜੀ ਉਹ ਹਮੇਸ਼ਾ ਕਾਇਮ ਰਹੇਗੀ। ਸੋ ਇਹ ਸਾਨੂੰ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਨੇ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਹੁਣ ਮੈਂ ਹਿੰਮਤ ਸਿੰਘ ਨੂੰ
ਤੇ ਬੇਅੰਤ ਸਿੰਘ ਨੂੰ ਸੰਬੋਧਨ ਕਰਕੇ ਆਖ ਰਿਹਾ ਹਾਂ ਕਿ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਇਵੈਂਟ ਇਨ ਯੂਰ ਲਾਈਫ ਐਂਡ ਯੂ ਮਸਟ ਫੀਲ ਪ੍ਰਾਊਡ ਐਟ ਦਿਸ ਮੂਮੈਂਟ ਐਂਡ ਫਾਰ ਯੂ ਯੂਰ ਪੇਰੈਂਟਸ ਯੂਰ ਫਾਦਰਸ ਯੂਰ ਡੈਡਸ ਦੇ ਆਰ ਦਾ ਰੋਲ ਮਾਡਲਸ ਐਂਡ ਦੇ ਹੈਵ ਮੇਨਟੇਨ ਦੇਅਰ ਦਸਤਾਰ ਵਿਦ ਦੇਅਰ ਪਗੜੀ ਐਂਡ ਦੇਅਰ ਟਰਬਨ ਐਂਡ ਦੇ ਹੈਵ ਬਿਲਟ ਦਰ ਕੈਰੀਅਰ ਵੰਡਰਫੁਲ ਕੈਰੀਅਰ ਦ ਹਾਈਐਸਟ ਕੈਰੀਅਰ ਦੈਟ ਐਨੀ ਵਨ ਕੈਨ ਅਟੇਨ ਸੋ ਯੂ ਹੈਵ ਟੂ ਮੇਨਟੇਨ ਦ ਡਿਗਨਿਟੀ ਐਂਡ ਇੰਟੈਗਰਿਟੀ ਆਫ ਦਸਤਾਰ ਸੋ ਯੂਰ ਪੇਰੈਂਟਸ ਆਰ ਯੂਰ ਰੋਲ ਮਾਡਲਸ ਫਾਲੋ ਇਨ ਦੇਅਰ ਫੁੱਟ ਸਟੈਪਸ ਐਂਡ ਯੂਰ ਸਪੀਚ should always be very sweet and when you do your kanga when you comb your hair you remove the dead hair broken hair similarly you remove the dead thoughts from your mind remove the broken ideas from your thinking so all these things will make you a very strong young Sikh boy young Sikh man person you know so guru Gobind Singh Parshah have given you that kanga dono vakt kar paag chunai chun bandhi for two times you have to comb your hair remove the dead thoughts and remove the broken ideas similarly comb your heart and your mind will be in high spirits all the time and you will be very smart and sweet loving guy anyone who tries to bully you at school make sure that you do not pick up fight immediately with sweetness try to educate those people when my son your mama ji he was in school he came to our house in Calgary you know he was crying that he was being bullied by the students at his patka you know then I went to the principal and principal said well Dr. Singh why don't you come and give a lecture to the whole class So I went there with slides and I showed the cultural tradition, showed the religious tradition and all students became his friends. Now you can see Maninder Pal Singh, your Mama Ji, is a very proud Sikh. So similarly, you have to ask your dads, if there is any problem, then you have to ask them to help you so that you can remove this problem in school. or at any time so always tie your turban with pride and you are the ambassadors of your community ambassadors of your family and ambassadors of Guru Gobind Singh and try to maintain the integrity of the star and when you are bearing the star there is a great responsibility on your shoulders and you always think that you are a Khalsa Sikh and you are a proud Sikh you know and with your turban and you have to play smart and have sweet language sweet speech bula chuka maa vaheguru ji ka khalsa vaheguru ji ki fateh

ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ

ਸਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ

ਜਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰ

ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ।

ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਇਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਛਮ ਭਵ ਆਦ ਜੁਗਾਦ ਸਰੂਪ ਸੁਯਮ ਭਵ ਅਬ ਰੱਛਾ ਮੇਰੀ ਤੁਮ ਕਰੂ ਸਿੱਖ ਵਾਰ ਅਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੂ ਤਾਂ ਕਿ ਤਾਪ ਤਨਕ ਮਹਿ ਹਰਿਹੂ ਰਿੱਧ ਸਿੱਧ ਘਰ ਮੂੰਹ ਸਭ ਹੋਈ ਦੁਸ਼ਟ ਛਾਹ ਚਵ ਸਕੈ ਨ ਕੋਈ।

ਸਾਧ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ

ਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੀਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਗੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵਡ ਭਾਗੀ ਹੂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਭਉਜਲ ਬਿਖਮ ਸਗਾਹੂ ਗੁਰ ਸਭ ਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਪ੍ਰਗਟ ਗੁਰਾਂ ਕੀਤੇ। ਜੋ ਪ੍ਰਭ ਕੋ ਮਿਲ ਪੁੱਛਿਆ ਗੋਰੀ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਮ ਲਿਹਾਰੀ ਸਤਿਗੁਰ ਚਰਨਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਜੀ ਆਪਾਂ ਫਤਿਹ ਸਾਂਝੀ ਕਰ ਰਹੇ ਹਾਂ ਜੀ। ਕਰਿਓ ਕਿਰਪਾ, ਰਸਨਾ ਪਵਿੱਤਰ ਹੋ ਜਾਂਦੀ ਹੈ ਜੇ ਗੁਰੂ ਕਿਰਪਾ ਕਰੇ, ਜੀਵਨ ਸਫਲ ਹੋ ਜਾਂਦਾ ਹੈ। ਕਿਉਂਕਿ ਮਹਾਤਮਾ ਪੁਰਸ਼ਾਂ ਨੇ ਕਿਹਾ ਕਿ ਤੇਰੀ ਕੱਟੀ ਜਾਏਗੀ 84, ਤੇਰੀ ਇੱਕ ਵਾਰੀ ਬੋਲ ਵਾਹਿਗੁਰੂ। ਆਓ ਕਰੀਏ ਫਤਿਹ ਸਾਂਝੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਪ੍ਰੋਗਰਾਮ ਤੋਂ ਪਹਿਲਾਂ ਸੂਚਨਾਵਾਂ। ਇੱਕ ਤਾਂ ਪਾਰਕਿੰਗ ਦੇ ਬਾਰੇ, ਪਾਰਕਿੰਗ ਗੁਰਦੁਆਰਾ ਐਵੇਨਿਊ ਦੇ ਨਾਲ ਨਾਲ ਸਾਨੂੰ ਪਰਮਿਟ ਮਿਲਿਆ ਹੈਗਾ ਇਹਨਾਂ ਤਿੰਨਾਂ ਦਾ ਦਿਨ ਦਾ, ਕੱਲ੍ਹ ਬੀਤੇ ਸ਼ੁੱਕਰਵਾਰ ਦਾ, ਅੱਜ ਸ਼ਨਿਚਰਵਾਰ, ਆਉਂਦੇ ਐਤਵਾਰ, ਕੱਲ੍ਹ ਤੱਕ ਪਰਮਿਟ ਹੈਗਾ ਸਾਡੇ ਕੋਲ। ਆਪਾਂ ਸੜਕ ਦੇ ਨਾਲ ਨਾਲ ਕਰ ਸਕਦੇ ਹਾਂ ਪਾਰਕਿੰਗ ਕਾਰਾਂ, ਸੋ ਉਹ ਤੋਂ ਬਾਅਦ ਨਹੀਂ ਹੈ, ਤਿੰਨ ਦਿਨ ਦਾ ਸੀ ਪਰਮਿਟ ਸਾਡਾ, ਸੋ ਉਸ ਤੋਂ ਲਾਭ ਉਠਾਓ। ਉਸ ਅਗਲੀ ਸੂਚਨਾ ਜੀ ਕਿ ਖਾਲਸਾ ਸਕੂਲ ਦਾ ਦਾਖਲਾ ਹਜੇ ਚੱਲ ਰਿਹਾ ਹੈਗਾ। ਉਸ ਤੋਂ ਅੱਗੇ ਸੂਚਨਾ ਹੈਗੀ ਆ ਜੀ ਕਿ ਅੱਜ ਦਾ ਪ੍ਰੋਗਰਾਮ ਦੱਸਦੇ ਹਾਂ। ਅੱਜ ਸੰਤ ਰਣਜੀਤ ਸਿੰਘ ਜੀ ਖਾਨ ਸਾਹਿਬ ਟੰਡੀਆਂ ਵਾਲਿਆਂ ਨੇ ਆ ਕੇ ਅਤੇ 6:30 ਤੋਂ ਲੈ ਕੇ 9 ਵਜੇ ਤੱਕ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ। ਅਤੇ ਕੱਲ੍ਹ ਦਾ ਵੀ ਸਮਾਂ ਦਾ ਨੋਟ ਕਰ ਲਓ, ਉਹ ਹੈ ਜੀ 11 ਤੋਂ ਲੈ ਕੇ 2 ਵਜੇ ਤੱਕ। ਸੰਗਰਾਂਦ ਆ ਰਹੀ ਜੀ 17 ਅਗਸਤ ਨੂੰ, ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ 22 ਅਗਸਤ ਨੂੰ, ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ ਸ਼ਾਮ ਦੇ 7:30 ਵਜੇ। ਜਨਮ ਦਿਨ ਪੰਜ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਦਾ 27 ਅਗਸਤ ਨੂੰ, 30 ਅਗਸਤ ਮਹਾਨ ਦਿਨ ਹੈ, ਉਸ ਦਿਨ ਸੰਪੂਰਨਤਾ ਦਿਵਸ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਸਤੰਬਰ ਦੀ ਗੱਲ ਕਰ ਲਈਏ, ਸਤੰਬਰ 11, 12, 13 ਨੂੰ 31 ਰਾਗ ਦਰਬਾਰ ਹੋਣ ਜਾ ਰਿਹਾ ਜੀ। ਉਸ ਦੇ ਵਿੱਚ 12 ਤਰੀਕ ਨੂੰ ਨੋਟ ਕਰ ਲਈਏ, 12 ਤਰੀਕ ਨੂੰ ਹੈ ਜੀ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਪਹਿਲਾ ਪ੍ਰਕਾਸ਼ ਹੋ ਰਿਹਾ ਸੀ ਜਦੋਂ ਹਾਲੇ ਸੰਪੂਰਨ ਨਹੀਂ ਸੀ ਹੋਏ, 778 ਅੰਗ ਸਨ ਉਦੋਂ ਦੀ ਗੱਲ ਹੈ, ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਚੌੜ ਕਰਕੇ ਬਾਬਾ ਬੁੱਢਾ ਜੀ ਦੇ ਸਿਰ 'ਤੇ ਸੂਪ ਲਿਜਾ ਕੇ ਅਤੇ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੀਤਾ ਸੀ। ਉਹ ਬਾਕੀ ਸੂਚਨਾਵਾਂ ਮੈਂ ਹੁਣ ਨਾ ਸਮਾਂ ਲਾਵਾਂ ਉਸਦੇ। ਆਓ ਆਰਤੀ ਕੀਰਤਨ ਕਰਨਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਜੀ। ਉਸਦੇ ਨਾਲ ਹੀ ਫਿਰ ਸੰਤ ਰਣਜੀਤ ਸਿੰਘ ਖਾਲਸਾ ਜੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪ੍ਰਵਾਨ ਹੋਈਆ ਭੁਲਾ ਚੁੱਕਾ ਦੇਖੀ ਮਾਫ਼ ਤੇ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰਸੇਵੋ ਨੀਤ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇਵੰਦ ਕੀਰਤਨ ਕਥਾ ਸਰਵਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਲਈ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਤੁਰੰਤ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਕੀਰਤਨ ਅਤੇ ਬਾਕੀ ਕੀਰਤਨ ਸਰਵਨ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਪਤਾ ਹੈ ਸੰਤ ਰਣਜੀਤ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਥੇ ਨੇ ਆਰੰਭ ਕਰਨਾ ਹੁਣ ਕੀਰਤਨ, ਅਤੇ ਉਹਨਾਂ ਦਾ ਸਮਾਂ ਅੱਜ 9 ਵਜੇ ਤੱਕ ਹੈ। ਕੱਲ੍ਹ ਉਹਨਾਂ ਦਾ ਸਮਾਂ ਨੋਟ ਕਰ ਲਓ, 11 ਤੋਂ 2 ਹੈਗਾ ਜੀ। ਅਤੇ ਬਾਕੀ ਸੂਚਨਾ ਮੈਂ ਪਹਿਲਾਂ ਦੇ ਚੁੱਕਾ ਦਾਸ। ਪਾਰਕਿੰਗ ਦੀ ਗੱਲ ਕਰ ਲਈਏ, ਫਿਰ ਪਾਰਕਿੰਗ ਦਾ ਪਰਮਿਟ ਆਪਾਂ ਨੂੰ ਮਿਲ ਗਿਆ ਹੈਗਾ, ਕੱਲ੍ਹ ਤੱਕ ਸਿਟੀ ਨੇ ਪਰਮਿਟ ਦੇ ਤਾ ਗੁਰਦੁਆਰਾ ਐਵਰੀ ਦੇ ਨਾਲ ਨਾਲ, ਸੋ ਉੱਥੇ ਪਾਰਕ ਕਰ ਸਕਦੇ ਹੋ। ਜਿਹੜੇ ਇਸ ਵੇਲੇ ਸਰਵਨ ਕਰ ਰਹੇ ਹੋ ਐਪ ਦੇ ਉੱਤੇ, ਉਹਨਾਂ ਨੂੰ ਬੇਨਤੀ ਹੈ ਉੱਥੇ ਪਾਰਕ ਕਰ ਲਓ। ਅਤੇ ਪਰਸੋਂ ਐਤ ਸੋਮਵਾਰ ਨੂੰ ਨਹੀਂ ਹੋਏਗਾ ਫਿਰ ਉੱਥੇ ਪਾਰਕਿੰਗ, ਕਿਉਂ ਇਹਨਾਂ ਦਿਨਾਂ ਤੱਕ ਸੀ ਜਿਹੜਾ ਕੱਲ੍ਹ ਬੀਤ ਗਿਆ ਦਿਨ 7 ਤਰੀਕ, ਅੱਜ 8 ਅਤੇ ਕੱਲ੍ਹ ਨੂੰ 9, ਤਿੰਨਾਂ ਦਿਨਾਂ ਦਾ ਮਿਲਿਆ ਸੀ ਸਾਨੂੰ ਪਾਰਕ। ਆਓ ਹੁਣ ਆਪਾਂ ਕੀਰਤਨ ਸਰਵਨ ਕਰੀਏ ਜੀ, ਇਕਾਗਰਤਾ ਬਖਸ਼ੇ ਹੋਏ। ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਵੀ ਪ੍ਰਬੰਧਕ ਹੈਗੇ ਜਾਂ ਅਸੀਂ ਇੱਥੇ ਹੈਲਪ ਕਰ ਰਹੇ ਹਾਂ ਅਤੇ ਸਾਊਂਡ ਸਿਸਟਮ ਵਾਲਾ, ਸਾਰਿਆਂ ਨੂੰ ਬੇਨਤੀ ਇਕਾਗਰਤਾ ਬਖਸ਼ਿਓ ਜੀ, ਤਾਂ ਕਿ ਆਪਾਂ ਸਮਾਂ ਵੇਸਟ ਨਾ ਕਰੀਏ ਜੀ। ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸ਼ੁਰੂ ਕਰ ਦਈਏ ਫਟਾਫਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਨੀ। ਹੁਣ ਮੇਰੇ ਬਹੁਤ ਹੀ ਅਜ਼ੀਜ਼ ਵੀਰ ਭਾਈ ਅੰਗਰੇਜ਼ ਸਿੰਘ ਜੀ ਆਪ ਜੀ ਨੂੰ ਸ਼ਬਦ ਨਾਲ ਨਿਹਾਲ ਕਰਨਗੇ, ਆਓ ਉਹਨਾਂ ਪਾਸੋਂ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ, ਸੰਗਤ ਬਖਸ਼ਣੀ ਹੋ ਗਏ, ਸਤਿਗੁਰੂ ਜੀ ਬਖਸ਼ਣੀ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਤੂੰ ਪ੍ਰਭਦਾਤਾ ਦਾਨ ਮਤ ਪੂਰਾ ਹਮ ਸਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਸ਼ਤੀ ਨਾ ਰਹਾਈ ਔਰ ਦੀਜਾ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿੱਤਰ ਤੇ ਰਾਹ ਦਰਬਾਰ ਦੀਆਂ ਹਾਜ਼ਰ ਭਰ ਕੇ ਬਖਸ਼ਾਂ ਲਾਰੀ ਪਰਮ ਸਤਿਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਬੜੇ ਰਸਮੀ ਕੀਰਤਨ ਸਾਹਿਬ ਨੂੰ ਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਪਾਸ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਬਾਰੇ ਆਏ ਨੇ, ਸੋ ਉਹਨਾਂ ਨੇ ਹੁਣ 9 ਵਜੇ ਤੱਕ ਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ ਹੈ। ਇੱਕ ਵਾਰੀ ਫਿਰ ਦੱਸ ਦਵਾਂ ਆਪ ਜੀ ਨੂੰ ਕਿ ਉਹਨਾਂ ਦੀ ਸਿੱਖੀ ਵਾਸਤੇ ਬਹੁਤ ਉਹਨਾਂ ਦੀ ਸੇਵਾ ਹੈਗੀ ਆ, ਅਤੇ ਵੱਖ ਵੱਖ ਥਾਂ 'ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਕਰਦੇ ਨੇ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਕਰਦੇ ਨੇ ਪੰਥ ਵਾਸਤੇ। ਸੋ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ। ਆਓ ਹੁਣ ਉਹਨਾਂ ਦਾ ਕੀਰਤਨ, ਅੱਜ ਦਾ ਸਮਾਂ 9 ਵਜੇ ਤੱਕ, ਕੱਲ੍ਹ ਦਾ ਸਮਾਂ ਨੋਟ ਕਰ ਲਓ 11 ਤੋਂ ਲੈ ਕੇ 2 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪ ਕੋ ਹਰ ਰੰਗ ਲਗੋ ਇਸ ਯੁਗ ਮੈਂ।

ਆਪਣੇ ਆਪ ਨੂੰ ਹਿੱਲਣ ਨਾ ਦਿਓ, ਮਨ ਨੂੰ ਟਿਕਾਓ, ਬਿਲਕੁਲ ਸਾਹਮਣੇ ਪਾਤਸ਼ਾਹ ਨੂੰ ਲਿਆਓ ਤੇ ਫਿਰ ਬੋਲੋ।

आहे आहे आहे आहे आहे एक रास आहे

0: ਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ
1: ਜੀ ਕੀ ਫਤਿਹ।
0: ਬਹੁਤ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਦੇ ਦਰਬਾਰ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਸੰਗਤ ਜੀ ਸਭ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਆਪਾਂ ਸਾਰਿਆਂ ਨੇ ਬੈਠਣਾ ਹੈ। ਜਿੰਨਾ ਕੁ ਸਮਾਂ ਹੈ ਮਨ ਬਿਰਤੀ ਇਕਾਗਰ ਕਰਕੇ ਸੰਗਤ ਵਿੱਚ ਇਹਨਾਂ ਦਾ ਮਾਹੌਲ ਬਣ ਜਾਂਦਾ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਹੋਣ ਕਰਕੇ ਸਾਰੀ ਸੰਗਤ ਦੇ ਨਾਲ ਬੋਲਣ ਕਰਕੇ ਇੱਥੇ ਇੱਦਾਂ ਦਾ ਮਾਹੌਲ ਬਣ ਜਾਂਦਾ ਕਿ ਬਹੁਤ ਸੱਜਣ ਆਪਣੀ ਜ਼ਿੰਦਗੀ ਵਿੱਚੋਂ ਨਸ਼ੇ ਕੱਢ ਦਿੰਦੇ, ਸ਼ਰਾਬਾਂ ਕੱਢ ਦਿੰਦੇ ਨੇ, ਘਰਾਂ ਵਿੱਚ ਬਦਲਾਵ ਹੋ ਜਾਂਦਾ ਹੈ। ਮਾਹੌਲ ਦਾ ਅਸਰ ਬੜਾ ਵੱਡਾ ਹੈ ਅਤੇ ਮਾਹੌਲ ਉਦੋਂ ਬਣਦਾ ਹੈ ਜਦੋਂ ਤੁਸੀਂ ਅਸੀਂ ਸਾਰੇ ਰਲ ਕੇ ਗਾਈਏ, ਸੁਣੀਏ, ਸਮਝੀਏ, ਇੱਕ ਮਾਹੌਲ ਬਣੇ। ਇਸ ਲਈ ਬੜੀ ਇਕਾਗਰਤਾ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਮੇਲਾ ਨਹੀਂ ਹੁੰਦਾ, ਇਹ ਜੋੜ ਮੇਲਾ ਹੁੰਦਾ। ਇੱਥੇ ਸੰਗਤਾਂ ਜੁੜ ਜਾਂਦੀਆਂ, ਮਨ ਜੁੜ ਜਾਂਦੇ ਨੇ। ਜਦੋਂ ਮਨ ਜੁੜਦਾ ਹੈ ਫਿਰ ਸਰੀਰ ਵੀ ਹੌਲੀ ਹੌਲੀ ਜੁੜਦਾ ਹੈ। ਮਨ ਸ਼ੁੱਧ ਹੁੰਦਾ ਹੈ ਪਹਿਲਾਂ ਵਿਚਾਰ ਸ਼ੁੱਧ ਹੁੰਦੇ ਨੇ, ਫਿਰ ਕਰਮ ਸ਼ੁੱਧ ਹੁੰਦੇ ਨੇ। ਜਦੋਂ ਕਰਮ ਸ਼ੁੱਧ ਹੁੰਦੇ ਨੇ ਫਿਰ ਲੇਖ ਵੀ ਸਿੱਧੇ ਹੋ ਜਾਂਦੇ ਨੇ, ਸ਼ੁੱਧ ਹੋ ਜਾਂਦੇ ਨੇ। ਪਹਿਲਾਂ ਖਿਆਲ ਹੀ ਸ਼ੁੱਧ ਹੋਣੇ ਨੇ ਅਤੇ ਸੰਗਤ ਵਿੱਚ ਆ ਕੇ ਵਿਚਾਰ ਬਦਲ ਜਾਂਦੇ ਨੇ। ਇਸ ਕਰਕੇ ਇਹ ਮਾਹੌਲ ਬਣਾਉਣਾ ਚਾਹੀਦਾ, ਸਾਨੂੰ ਟਿਕਾ ਰੱਖਣਾ ਚਾਹੀਦਾ ਹੈ। ਹੁਣ ਆਪ ਸਾਰਿਆਂ ਨੂੰ ਬੇਨਤੀ ਹੈ, ਔਖੇ ਸੌਖੇ ਜਿਹੜੇ 45 ਕੁ ਮਿੰਟ ਆਪਣੇ ਕੋਲ ਹਨ, ਆਪਾਂ ਮਨ ਜੋੜ ਕੇ ਬਹਿਣਾ ਹੈ। ਇੱਕ ਘੰਟੇ ਤੋਂ ਵੱਧ ਆਪਾਂ ਰਲ ਕੇ ਕੀਰਤਨ ਕੀਤਾ ਹੈ। ਸੱਚੀ ਮਨ ਬੜਾ ਜੁੜਦਾ ਹੈ, ਮੇਰਾ ਤੇ ਹਟਣ ਨੂੰ ਦਿਲ ਨਹੀਂ ਕਰਦਾ, ਸੱਚੀ ਹੋਈ ਹੈ। ਕਰਨਾ ਪੈਂਦਾ ਨਹੀਂ ਤੇ ਮੈਨੂੰ ਕਹਿਣਗੇ ਵੀ ਇਹਨਾਂ ਨੇ ਤੇ ਕੋਈ ਗੱਲ ਸੁਣਾਈ ਨਹੀਂ, ਵਾਹਿਗੁਰੂ ਵਾਹਿਗੁਰੂ ਹੀ ਕਰੀ ਗਏ। ਪਰ ਮਨ ਕਰਦਾ ਹੁੰਦਾ ਕਿ ਇਹੀ ਕਰੀ ਜਾਈਏ, ਬੋਲਣਾ ਪੈਂਦਾ ਹੈ, ਬੋਲਣ ਨੂੰ ਦਿਲ ਨਹੀਂ ਕਰਦਾ, ਮਨ ਨਹੀਂ ਕਰਦਾ ਬੋਲਣ ਨੂੰ, ਬੋਲਣਾ ਪੈਂਦਾ। ਨਹੀਂ ਤੇ ਮੇਰੇ ਵੱਸ ਹੋਵੇ ਮੈਂ ਤੇ ਘੰਟਾ, ਡੇਢ ਘੰਟਾ, ਦੋ ਘੰਟੇ ਇਹੋ ਹੀ ਕਰਦਾ ਰਹਾਂ। ਮੈਂ ਰਾਤ ਬੜੀ ਸਿਹਤ ਮੇਰੀ ਢਿੱਲੀ ਸੀ, 7 ਦਿਨ ਤੋਂ ਢਿੱਲੀ ਸੀ, ਇੱਕ ਹਫ਼ਤਾ ਮੈਂ ਪੂਰਾ ਕਾਫ਼ੀ ਸਰੀਰਕ ਦੁੱਖ ਹੋ ਗਿਆ, ਤੰਗ ਰਿਹਾ ਬੜਾ। ਪਰ ਰਾਤ ਮੈਂ 15 ਘੰਟਾ ਤੁਹਾਡੀ ਕਿਰਪਾ ਨਾਲ ਆਪਾਂ ਸਾਰਿਆਂ ਨੇ ਕੀਰਤਨ ਕੀਤਾ ਅਤੇ ਮੈਂ ਆਪਣੀ ਸੁਰਤ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ ਲਿਆਂਦਾ, ਮੁੜ ਮੁੜ ਉਹਨਾਂ ਦਾ ਨਾਂ ਲਿਆ। ਸੱਚੀ ਮੈਂ ਕਹਿ ਰਿਹਾ, ਪਤਾ ਨਹੀਂ ਉਹ ਕਿਹੜਾ ਇੱਕ ਸੈਕਿੰਡ ਆਇਆ ਹੋਣਾ ਹੈ ਘੰਟੇ 'ਚ, 15 ਘੰਟੇ 'ਚ ਕਿਹੜਾ ਉਹ 1-2 ਸੈਕਿੰਡ ਆਏ, 1-2 ਪਲ ਆਏ, ਜਦੋਂ ਪਾਤਸ਼ਾਹ ਸੱਚੀ ਮੁੱਚੀ ਉਹਨਾਂ ਵਿੱਚ ਮਨ ਟਿਕ ਗਿਆ। ਜਿਹੜਾ ਜਿਸ ਡਿੱਠੇ 1 ਸੈਕਿੰਡ ਦਾ ਹੋਇਆ ਕਿ 1.5 ਸੈਕਿੰਡ ਦਾ ਹੋਇਆ ਮੈਨੂੰ ਨਹੀਂ ਪਤਾ, ਇੰਨਾ ਰਸ ਬਣਿਆ ਸਭ ਦੁੱਖ ਜਾਏ। ਜਦੋਂ ਮੈਂ ਸਵੇਰੇ ਅੱਜ ਉੱਠਿਆ ਮੈਂ ਕਿਹਾ ਲਓ ਜੀ, ਉਹ ਜਿਹੜਾ 7 ਦਿਨਾਂ ਦਾ ਗ੍ਰਹਿ ਸੀ ਨਾ ਸਾਰਾ ਹੀ ਲੈ ਗਿਆ, ਸਤਿਗੁਰੂ ਨੇ ਕਿਰਪਾ ਹੀ ਕਰਤੀ। ਮੈਨੂੰ ਕਹਿੰਦੇ ਅੱਜ ਕਿਵੇਂ ਆਇਆ, ਮੈਂ ਕਿਹਾ ਗੁਰੂ ਹਰਿਕ੍ਰਿਸ਼ਨ ਜੀ ਨੇ ਮਿਹਰ ਕਰਤੀ, ਮੈਂ ਜਿੰਨਾ ਕੁ ਰਹਿ ਗਿਆ ਉਹ ਮੇਰੇ ਕਰਮ ਨੇ, ਕੋਈ ਮੇਰੀ 'ਚ ਕਮੀ ਹੈ, ਮੇਰੇ 'ਚ ਜੁੜਨ ਵਿੱਚ ਘਾਟ ਹੋ ਸਕਦੀ ਹੈ, ਮੇਰੇ ਹਰਿਕ੍ਰਿਸ਼ਨ ਧਿਆਉਣ ਵਿੱਚ ਕਮੀ ਹੋ ਸਕਦੀ ਹੈ, ਪਰ ਸੱਚ ਇਹ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਰਿੱਠੇ
1: ਸਭ ਦੁੱਖ ਜਾਏ।
0: ਮੇਰਾ ਭਰੋਸਾ ਬੱਝਣਾ ਚਾਹੀਦਾ ਹੈ। ਅੱਧਾ ਕੰਮ ਤਾਂ ਉੱਥੇ ਹੀ ਹੋ ਜਾਂਦਾ ਜਦੋਂ ਅਸੀਂ ਵਿਸ਼ਵਾਸ ਕਰ ਲਈਏ ਮੈਂ ਠੀਕ ਹਾਂ, ਜਾਂ ਤਾਂ ਇਹ ਕਹਿ ਲਓ ਇਹ ਸੈਲਫ ਕੌਨਫੀਡੈਂਸ ਹੈ। ਇਹਨੂੰ ਕਹਿੰਦੇ ਨੇ ਸੈਲਫ ਕੌਨਫੀਡੈਂਸ, ਆਪਣੇ ਪੈਰਾਂ 'ਤੇ ਖੜ੍ਹੇ ਹੋਣਾ। ਮੈਂ ਠੀਕ ਹੋ ਜਾਣਾ ਹੈ, ਮੈਂ ਆਪਣੇ ਆਪ ਨੂੰ ਠੀਕ ਕਰ ਲੈਣਾ ਹੈ, ਮੈਂ ਠੀਕ ਹੋ ਗਿਆ, ਇਹ ਹੈ ਕੌਨਫੀਡੈਂਸ। ਇੱਕ ਇਹ ਥੋੜ੍ਹਾ ਜਿਹਾ ਘੁੰਮ ਕੇ ਆਉਣਾ ਹੈ, ਇਹ ਵੀ ਕੌਨਫੀਡੈਂਸ ਹੈ। ਮੇਰਾ ਮੇਰੇ 'ਤੇ ਵਿਸ਼ਵਾਸ ਹੈ ਮੈਂ ਠੀਕ ਹਾਂ, ਮੇਰਾ ਤੇਰੇ 'ਤੇ ਵਿਸ਼ਵਾਸ ਹੈ ਮੈਨੂੰ ਤੂੰ ਠੀਕ ਕਰ ਦੇਣਾ, ਇਹ ਵੀ ਮੇਰਾ ਹੀ ਵਿਸ਼ਵਾਸ ਹੈ ਕਿ ਮੈਨੂੰ ਤੂੰ ਠੀਕ ਕਰ ਦੇਣਾ। ਆਤਮ ਵਿਸ਼ਵਾਸ ਦੇ ਦੋ ਰੂਪ ਹਨ, ਇੱਕ ਸਿੱਧਾ, ਇੱਕ ਘੁੰਮ ਕੇ ਆਉਂਦਾ ਹੈ, ਇੱਕ ਰਿਫਲੈਕਟ ਹੁੰਦਾ ਹੈ, ਇੱਕ ਸਿੱਧਾ ਹੈ ਮੈਂ ਠੀਕ ਹੋ ਜਾਣਾ ਹੈ, ਇੱਕ ਤੇ ਇਹ ਹੈ, ਇੱਕ ਇਹ ਹੈ ਤੁਸੀਂ ਮੈਨੂੰ ਠੀਕ ਕਰ ਦੇਣਾ। ਇਹ ਪ੍ਰੇਮ ਮਾਰਗ ਹੈ, ਮੈਂ ਠੀਕ ਹੋਣਾ ਇਹ ਗਿਆਨ ਮਾਰਗ ਹੈ, ਤੂੰ ਕਰਨਾ ਇਹ ਪ੍ਰੇਮ ਮਾਰਗ ਹੈ। ਇਹ ਦੋ ਹੀ ਮਾਰਗ ਨੇ, ਗਿਆਨ ਦਾ ਤੇ ਪ੍ਰੇਮ ਦਾ। ਤੇ ਗਿਆਨ ਮਾਰਗ ਨਾਲੋਂ ਪ੍ਰੇਮ ਮਾਰਗ ਸੁਖਾਲਾ ਹੈ, ਸੌਖਾ ਹੈ, ਤੇਰੀ ਕਿਰਪਾ ਨਾਲ, ਤਵੈ ਪ੍ਰਸਾਦ ਤੇਰੀ ਕਿਰਪਾ ਨਾਲ। ਸੋ ਇਸ ਕਰਕੇ ਆਪਾਂ ਜਿਹੜੇ ਆ ਮਿੰਟ ਨੇ ਟਕਾ ਬਣਾ ਕੇ ਪਿਆਰ ਨਾਲ ਕੁਝ ਮਿੰਟ, ਕੁਝ ਸੈਕਿੰਡ ਹਾਜ਼ਰੀ ਭਰੀਏ। ਗੁਰਮੁਖੋ, ਮਨ ਜੁੜਿਆ ਰਵੇ ਇਹਦੀ ਬੜੀ ਲੋੜ ਹੈ। ਇਹਨਾਂ ਦੇਸ਼ਾਂ ਵਿੱਚ ਵਿਚਰਦਿਆਂ ਨੂੰ ਤਕਰੀਬਨ ਪਿਛਲੇ 20 ਸਾਲ ਦੇ ਕਰੀਬ ਹੋ ਗਿਆ ਆਉਂਦਿਆਂ ਵਿਦੇਸ਼ਾਂ 'ਚ। 21 ਸਾਲ ਦਾ ਟਾਈਮ ਨਿਕਲ ਗਿਆ, ਤੁਸੀਂ ਇੱਥੇ ਰਹਿੰਦੇ ਹੋ, ਮੈਂ ਇਹਨਾਂ ਦੇਸ਼ਾਂ ਵਿੱਚ ਆਉਂਦਾ ਰਹਿੰਦਾ ਹਾਂ, ਕਈਆਂ ਘਰਾਂ ਵਿੱਚ ਆਈਦਾ ਹੈ, ਮਿਲੀਦਾ ਹੈ, ਗੱਲਬਾਤ ਕਰਦੇ ਰਹੀਦਾ ਹੈ, ਅਤੇ ਕਾਫੀ ਕੁਝ ਸਮਝ ਆਇਆ ਹੈ। ਸਭ ਤੋਂ ਵੱਡੀ ਗੱਲ ਹੈ ਪੀਸ ਆਫ ਮਾਈਂਡ, ਜਿਹੜੀ ਇੱਥੇ ਆ ਕੇ ਬਹੁਤਿਆਂ ਦੀ ਗਵਾਚ ਜਾਂਦੀ ਹੈ। ਮਨ ਭੱਜਣਾ ਇੰਨਾ ਸ਼ੁਰੂ ਕਰ ਦਿੰਦਾ ਕਿ ਮੁੜ ਕੇ ਰੁਕਦਾ ਹੀ ਨਹੀਂ, ਟਿਕਦਾ ਹੀ ਨਹੀਂ। ਅਤੇ ਸੰਗਤ ਵਿੱਚ ਆ ਕੇ ਮਨ ਹੌਲੀ ਹੌਲੀ ਜੁੜਦਾ। ਰਾਤ ਵੀ ਆਪਾਂ ਗੱਲ ਕੀਤੀ ਸੀ, ਘੰਟਾ ਸਾਨੂੰ ਭੁੱਲ ਗਿਆ ਸਾਰਾ ਕੁਛ। ਮੈਂ ਹੁਣ ਤੁਹਾਨੂੰ ਹੀ ਪੁੱਛਦਾ, ਮੈਂ ਰਾਤ ਵੀ ਪੁੱਛਿਆ ਸੀ, ਆਹ ਜਿਹੜਾ ਘੰਟਾ ਲੰਘਿਆ ਪਿੱਛੇ ਕੋਈ ਦੁੱਖ ਤਕਲੀਫਾਂ ਯਾਦ ਆਈਆਂ ਗੁਰਮੁਖ? ਨਹੀਂ ਆਈਆਂ। ਕਈਆਂ ਦੀਆਂ ਤੇ ਲੱਤਾਂ ਲੁੱਤਾਂ ਦੁਖਦੀਆਂ, ਉਹ ਵੀ ਨਹੀਂ ਦੁਖਦਈਆਂ ਦਾ ਪਤਾ ਲੱਗਦਾ ਵੀ ਮੇਰੀਆਂ ਲੱਤਾਂ ਵੀ ਦੁਖਦੀਆਂ। ਮੈਂ ਤੇ 10 ਮਿੰਟ ਨਹੀਂ ਬਹਿੰਦਾ, ਮੈਂ ਕਿਵੇਂ 2 ਘੰਟੇ ਬੈਠਾ ਰਿਹਾ, ਮੈਨੂੰ ਤੇ ਪਤਾ ਹੀ ਨਹੀਂ ਲੱਗਾ। ਉਹਦਾ ਕਾਰਨ ਇਹ ਹੈ ਤੇਰੇ ਸਰੀਰ 'ਚ ਧਿਆਨ ਨਹੀਂ ਰਿਹਾ, ਤੇਰੇ ਘਰ 'ਚ ਧਿਆਨ ਨਹੀਂ ਰਿਹਾ, ਮਨ ਇੱਧਰ ਨੂੰ ਲੱਗ ਗਿਆ। ਅਤੇ ਹੁਣ ਆਪਾਂ ਰਾਤ ਵੀ ਮੈਂ ਕਹਿ ਗਿਆ ਸੀ ਕਿ ਭਾਈ ਜੇ ਇੰਨੀ ਗੱਲ ਹੈ ਤਾਂ ਫਿਰ ਮਨ ਲਾਈਏ ਹੀ ਰੱਖੀਏ। ਜੇ ਮਨ ਇੱਥੇ ਸਕੂਨ ਮਹਿਸੂਸ ਕਰਦਾ ਹੈ, ਮਨ ਇੱਥੇ ਸ਼ਾਂਤੀ ਮਹਿਸੂਸ ਕਰਦਾ ਹੈ, ਮਨ ਇੱਥੇ ਸੁੱਖ ਮਹਿਸੂਸ ਕਰਦਾ ਹੈ, ਅਤੇ ਮਨ ਵੇਚੈ ਸਤਿਗੁਰ ਕੇ ਪਾਸ, ਇਹਨੂੰ ਵੇਚ ਹੀ ਦਿੰਦੇ ਹਾਂ, ਇਹਨੂੰ ਮਗਰੋਂ ਲਾਓ ਦੇ ਦਿਓ ਇਸ ਸੇਵਕ ਕੇ ਕਾਰਜ ਰਾਸ। ਜਿਹੜਾ ਤੰਗ ਕਰਦਾ ਹੈ, ਤੰਗ ਨੈਗੇਟਿਵਿਟੀ ਕਰਦੀ ਹੈ ਗੁਰਮੁਖੋ, ਬੰਦੇ ਨੂੰ ਵਿਚਾਰ ਨਹੀਂ ਤੰਗ ਕਰਦੇ, ਨੈਗੇਟਿਵ ਵਿਚਾਰ ਤੰਗ ਕਰਦੇ। ਨਿਰਾਸ਼ਾਵਾਦੀ ਜਿਹੜਾ ਬੰਦਾ ਹੁੰਦਾ ਹੈ ਉਹ ਆਪਣੇ ਵਿਚਾਰਾਂ ਤੋਂ ਦੁਖੀ ਹੋ ਜਾਂਦਾ, ਤੇ ਸੰਗਤ ਵਿੱਚ ਆ ਕੇ ਵਿਚਾਰ ਬਦਲ ਜਾਂਦੇ ਹੈ। ਮਾੜਾ ਮਨ ਦੇ ਦਿੱਤਾ ਤੇ ਚੰਗਾ ਮਨ ਲੈ ਲਿਆ। ਵੇਖੋ ਆਪਾਂ ਇੱਥੇ ਭੇਟਾ ਦਿੱਤੀ, ਡਾਲਰ, $2, $5 ਮੱਥਾ ਟੇਕਤਾ, ਦੇ ਦਿੱਤੇ, ਇਹ ਦੇ ਦਿੱਤਾ, ਤੇ ਜਿਹੜਾ ਫਿਜੀਕਲ ਅਸੀਂ ਬਾਹਰ ਦਿੱਤਾ, ਅਸੀਂ ਡਾਲਰ ਦਿੱਤੇ ਹੈ ਤੇ ਹੱਥਾਂ ਦੇ ਉੱਤੇ ਇੱਦਾਂ ਦੋਵੇਂ ਹੱਥ ਕਰਕੇ ਲਿਆ, ਕੀ ਹੈ ਭਲਾ? ਪ੍ਰਸ਼ਾਦ, ਡਾਲਰ ਦੇ ਦਿੱਤੇ, ਪ੍ਰਸ਼ਾਦ ਲੈ ਲਿਆ। ਇਸੇ ਤਰ੍ਹਾਂ ਅਸੀਂ ਅੰਦਰੋਂ ਆਪਣੇ ਮਨ ਆਪਣੇ ਭੈੜੇ ਵਿਚਾਰ ਦੇਣੇ ਨੇ ਤੇ ਗੁਰੂ ਜੀ ਦੇ ਚੰਗੇ ਵਿਚਾਰ ਅਸੀਂ ਲੈਣੇ ਨੇ। ਚੰਗੇ ਚੰਗੇ ਵਿਚਾਰ ਸੁਣ ਸੁਣ ਕੇ ਆਪਣੇ ਜੀਵਨ ਵਿੱਚ ਲਿਆਉਣੇ ਨੇ, ਫਿਰ ਜੀਵਨ ਸੋਹਣਾ ਬਣ ਜਾਂਦਾ ਹੈ। ਜਿਹੜਾ ਸਤਿਗੁਰ ਦੇ ਦਰ ਘਰ ਦਾ ਪ੍ਰੇਮੀ ਬਣ ਜਾਂਦਾ ਹੈ, ਸਤਿਗੁਰ ਦੇ ਦਰ ਘਰ ਨਾਲ ਜੁੜ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਰਸ ਆ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਹੈ, ਮਨ ਪ੍ਰੇਮ ਵਿੱਚ ਭਰਿਆ ਰਹਿੰਦਾ। ਪ੍ਰੇਮੀ ਨੇ ਨਾ ਜਿਹੜੇ ਗੁਰਮੁਖੋ ਯਾਦ ਰੱਖਿਓ, ਉਹ ਤੇ ਉੱਡੇ ਹੀ ਫਿਰਦੇ ਹੁੰਦੇ। ਜਿਹੜਾ ਗੁਰੂ ਜੀ ਨਾਲ ਪਿਆਰ ਕਰਨ ਵਾਲਾ ਬੰਦਾ ਸਾਡੇ 'ਚ, ਉਹ ਤੇ ਖੁਸ਼ ਰਹੇਗਾ ਹਮੇਸ਼ਾ, ਉਹਨੂੰ ਸਵਾਦ ਉਹਦਾ ਪ੍ਰੇਮ ਦਿੰਦਾ। ਜਿਵੇਂ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਹੈ ਕਿ ਮਨ ਜਿੱਤਣਾ ਹੈ, ਕਿਉਂਕਿ ਸਾਰਾ ਮਸਲਾ ਤੇ ਮਨ ਦਾ ਹੈ। ਬਾਹਰ ਜੋ ਸਾਨੂੰ ਜੋ ਦਿਸਦਾ ਹੈ ਉਹਨੂੰ ਮਹਿਸੂਸ ਤੇ ਅਸੀਂ ਆਪਣੇ ਅੰਦਰ ਹੀ ਕਰਨਾ ਹੈ ਨਾ ਗੁਰਮੁਖੋ। ਇੱਧਰ ਧਿਆਨ ਨਾਲ ਸੁਣੋ ਗੁਰਮੁਖੋ, ਪੜ੍ਹੇ ਲਿਖੇ ਹੋ, ਬਹੁਤ ਇੰਟੈਲੀਜੈਂਟ ਹੋ, ਮਾਇੰਡ ਬੜੇ ਤਿੱਖੇ ਹੈ, ਬੜੇ ਤੇਜ਼ ਹੋ ਗੁਰਮੁਖੋ। ਜੇ ਤੇਜ਼ ਹੋ ਤੇ ਤਾਂ ਹੀ ਅਮਰੀਕਾ 'ਚ ਬੈਠੇ ਹੋ, ਇੱਥੇ ਤੱਕ ਪਹੁੰਚੇ ਹੋ, ਤੇ ਤੇਜ਼ ਹੀ ਹੈ ਦਿਮਾਗ, ਤਿੱਖਾ ਹੀ ਹੈ। ਇਹਨਾਂ ਦੇਸ਼ਾਂ 'ਚ ਸਰਵਾਈਵ ਢਿੱਲਾ ਬੰਦਾ ਕਰ ਹੀ ਨਹੀਂ ਸਕਦਾ। ਜੇ ਸਰਵਾਈਵ ਕਰ ਰਹੇ ਹਾਂ, ਚੱਲ ਰਹੇ ਹਾਂ, ਤੇ ਦਿਮਾਗ ਤੇਜ਼ ਹੀ ਨੇ, ਤਾਂ ਹੀ ਇੱਥੇ ਬੈਠੇ ਆ ਨਾ, ਗੋਰਿਆਂ ਦੇ ਦੇਸ਼ ਵਿੱਚ ਸਭ ਕੁਛ ਕੀਤਾ ਹੈ, ਇੰਟੈਲੀਜੈਂਟ ਦਿਮਾਗ ਨੇ, ਤੇ ਜਿਹੜਾ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ, ਆਲੇ ਦੁਆਲੇ ਤੋਂ ਧਿਆਨ ਹਟਾਓ, ਸਾਰਾ ਧਿਆਨ ਮੇਰੀ ਗੱਲ ਵੱਲ ਦਿਓ ਪੂਰੀ ਇਕਾਗਰਤਾ ਨਾਲ। ਵੇਖੋ ਜੋ ਬਾਹਰ ਦਿਸਦਾ ਉਹਨੂੰ ਮਹਿਸੂਸ ਕਿੱਥੇ ਕਰਨਾ ਹੁੰਦਾ ਬੰਦੇ ਨੇ? ਆਪਣੇ ਅੰਦਰ। ਅੰਦਰ ਅੰਦਰ ਮੈਲਾ ਹੈ, ਅੰਦਰ ਮਾੜਾ ਹੈ, ਤੇ ਮਹਿਸੂਸ ਵੀ ਮਾੜਾ ਹੀ ਹੁੰਦਾ। ਮੰਨ ਲਓ ਤੁਹਾਡੇ ਚੋਂ ਕੋਈ ਬੰਦਾ ਗੱਡੀ ਗਲਤ ਪਾਰਕ ਕਰ ਆਇਆ, ਅੱਜ ਕਾਲੀ ਸੀ, ਇਹ ਵੀ ਪਤਾ ਹੈ ਵੀ ਗੱਡੀ ਗਲਤ ਪਾਰਕ ਕਰਨ ਲੱਗਣਾ। ਹੁਣ ਮੈਨੂੰ ਜਵਾਬ ਦੇਣਾ ਤੁਸੀਂ, ਉਹਦੇ ਅੰਦਰ ਚੱਲੀ ਜਾਂਦਾ ਹੈ, ਗੱਡੀ ਟੋ ਨਾ ਹੋ ਜਾਏ, ਗੱਡੀ ਨੂੰ ਕੋਈ ਲੈ ਨਾ ਜਾਏ, ਹੁਣ ਬੋਲ ਕੇ ਦੱਸੋ, ਉਹਨੂੰ ਕੀਰਤਨ ਦਾ ਰਸ ਆਏਗਾ, ਕਥਾ ਦਾ ਰਸ ਆਏਗਾ? ਬੋਲ ਕੇ ਦੱਸੋ, ਉਹਦਾ ਜੀ ਲੱਗੇਗਾ ਇੱਥੇ? ਕਿਉਂ ਨਹੀਂ ਲੱਗਦਾ? ਕਿਉਂਕਿ ਦਿਮਾਗ ਉਹਦਾ ਉੱਥੇ ਤੁਰਿਆ ਫਿਰਦਾ, ਮਨ ਤੇ ਉਹਦਾ ਉੱਥੇ ਤੁਰਿਆ ਫਿਰਦਾ, ਇਹਦਾ ਮਨ ਪਰੇਸ਼ਾਨ ਹੈ। ਕੀਰਤਨ ਤੇ ਮੈਂ ਕਰ ਰਿਹਾ, ਇੱਕ ਮਸਤ ਬੈਠਾ ਹੈ, ਇੱਕ ਦੁਖੀ ਬੈਠਾ ਹੈ, ਸਾਰੀ ਖੇਡ ਮਨ ਦੀ ਹੈ। ਕੋਈ ਬੰਦਾ ਕਵੇ, ਭਾਈ ਰਣਜੀਤ ਸਿੰਘ ਜੀ ਸਾਨੂੰ ਦੀਵਾਨ ਚ ਬੜਾ ਰਸ ਆਇਆ, ਰਸ ਰਣਜੀਤ ਸਿੰਘ ਵਿੱਚ ਨਹੀਂ, ਉਹ ਰਸ ਤੇਰੇ ਵਿੱਚ ਹੈ, ਅੱਜ ਤੇਰਾ ਮਨ ਟਿਕਿਆ ਸੀ, ਜਿੱਦਣ ਤੇਰਾ ਮਨ ਨਹੀਂ ਟਿਕਦਾ ਤੈਨੂੰ ਰਸ ਨਹੀਂ ਆਉਂਦਾ। ਬੰਦੇ ਦੇ ਆਪਣੇ ਮਨ ਦੇ ਉੱਤੇ ਹੈ ਕਿ ਸਾਡਾ ਮਨ ਕਿਹੋ ਜਿਹਾ ਹੈ, ਤੇ ਅਸੀਂ ਕੰਮ ਆਪਣੇ ਮਨ ਤੇ ਕਰਨਾ ਹੈ। ਤੇ ਗੁਰੂ ਜੀ ਕਹਿੰਦੇ ਹੈ ਸਭ ਕੁਛ ਘਰ ਮੈਂ ਹੈ, ਬਾਹਰ ਨਹੀਂ। ਬਾਹਰ ਕਹਿੰਦੇ ਹੈ ਹੀ ਨਹੀਂ ਕੁਛ। ਗੁਰੂ ਗ੍ਰੰਥ ਸਾਹਿਬ ਤੇ ਕਲੀਅਰ ਇਹ ਫੈਸਲਾ ਕਰਦੇ ਹੈ ਕਿ ਬਾਹਰ ਹੈ ਹੀ ਨਹੀਂ ਕੁਛ, ਬਾਹਰ ਨਹੀਂ ਕੁਛ, ਆ ਕਰ ਲਓ, ਆ ਕਰ ਲਓ, ਆ ਕਰ ਲਓ ਨਾ। ਗੁਰੂ ਜੀ ਕਹਿੰਦੇ ਹੈ ਆਪਣੇ ਮਨ ਤੇ ਕੰਮ ਕਰੋ, ਸਭ ਕੁਛ ਘਰ ਮੈਂ ਹੈ, ਬਾਹਰ ਨਾ ਹੀ, ਬਾਹਰ ਟੋਲੇ ਸੋ ਭਰਮ ਭੁਲਾ ਹੀ। ਵੇਖੋ ਬੋਲ ਕੇ ਦੱਸੋ, ਖਾਣੇ ਬੜੇ ਸਵਾਦ ਨੇ, ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਨੇ, ਪਰ ਜਿਸ ਬੰਦੇ ਨੂੰ ਕੋਵਿਡ ਹੋਇਆ ਹੈ ਉਹਨੂੰ ਸਵਾਦ ਆਏਗਾ? ਹੁਣ ਆਪਾਂ ਖਾਣੇ ਬਦਲੀ ਚੱਲੀਏ ਕਿ ਇਹਦਾ ਇਲਾਜ ਕਰਾਈਏ ਬੰਦੇ ਦਾ? ਖਾਣੇ ਬਦਲਣ ਨਾਲ ਕੀ ਹੋਏਗਾ? ਖਾਣੇ 36 ਪ੍ਰਕਾਰ ਦੇ ਸੀ, ਇਹਨੂੰ 100 ਤਰ੍ਹਾਂ ਦਾ ਲਿਆ ਦਿਓ। ਖਾਣੇ ਦਾ ਖਾਣਾ ਬਦਲ ਕੇ ਨਹੀਂ ਗੱਲ ਬਣਨੀ, ਇਹਦਾ ਕੋਵਿਡ ਦਾ ਇਲਾਜ ਕਰਾਓ। ਇਸੇ ਤਰ੍ਹਾਂ ਬਾਹਰ ਬੜਾ ਵਧੀਆ ਹੈ, ਇਲਾਜ ਸਾਡੇ ਮਨ ਦਾ ਹੋਣ ਵਾਲਾ ਹੈ, ਮਸਲਾ ਸਾਡੇ ਮਨ ਦਾ ਹੈ, ਇਹਨੂੰ ਠੀਕ ਕਰਨ ਵਾਲਾ ਹੈ। ਮਸਲਾ ਸਾਰਾ ਹੀ ਬੰਦੇ ਦੇ ਮਾਈਂਡ ਦਾ ਹੁੰਦਾ ਹੈ, ਮਨ ਨੂੰ ਠੀਕ ਕਰਨ ਵਾਲਾ ਹੈ। ਤੇ ਗੁਰੂ ਜੀ ਕਹਿੰਦੇ ਹੈ ਸਭ ਕੁਛ ਘਰ ਮੈਂ ਹੈ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਅੰਦਰੋਂ ਵੀ ਸੌਖਾ ਹੋਇਆ, ਫਿਰ ਬਾਹਰੋਂ ਸੌਖਾ ਹੋਵਾਂਗੇ। ਅੰਦਰ ਠੀਕ ਹੈ, ਫਿਰ ਹੀ ਬਾਹਰ ਠੀਕ ਹੈ। ਹੁਣ ਫੇਰ ਬੋਲ ਕੇ ਦੱਸੋ, ਆਪਣੇ ਘਰ ਆਪਾਂ ਨੂੰ ਕੋਈ ਮਾੜੀ ਖਬਰ ਮਿਲ ਗਈ ਹੈ, ਇੰਡੀਆ ਵਿੱਚ ਕੁਝ ਭੈੜਾ ਹੋ ਗਿਆ, ਆਪਾਂ ਰੋਟੀ ਅੱਗੇ ਪਈ ਹੈ, ਹੁਣ ਰੋਟੀ ਸਵਾਦ ਲੱਗੇਗੀ? ਕਿਉਂਕਿ ਖਬਰ ਮਾੜੀ ਮਿਲ ਗਈ, ਮਨ ਦੁਖੀ ਹੈ, ਤੇ ਦੁਖੀ ਮਨ ਨੂੰ ਵਧੀਆ ਭੋਜਨ ਵੀ ਵਧੀਆ ਨਹੀਂ ਲੱਗਦਾ, ਕਿਉਂਕਿ ਮਨ ਦੁਖੀ ਹੈ, ਮਨ ਪਰੇਸ਼ਾਨ ਹੈ। ਵਧੀਆ ਖਾਣੇ ਵਧੀਆ, ਹੁਣ ਅਮਰੀਕਾ ਕਿਤੇ ਮਾੜਾ ਥੋੜਾ ਗੁਰਮੁਖੋ, ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੈ ਅਮਰੀਕਾ। ਇਸ ਵੇਲੇ ਜਿਹੜਾ ਆ ਬਾਹਰ ਵੈਦਰ ਹੈ ਨਾ ਸੈਨ ਹੋਜੇ ਦਾ, ਇਹ ਕਹਿ ਸਕਦੇ ਹਾਂ ਦੁਨੀਆਂ ਦਾ ਸਭ ਤੋਂ ਸੋਹਣਾ ਵੈਦਰ ਹੈ। ਪਰ ਜੇ ਮਨ ਠੀਕ ਨਾ ਹੋਵੇ ਫਿਰ ਨਾ ਅਮਰੀਕਾ ਚੰਗਾ ਲੱਗੇ, ਨਾ ਇੱਥੋਂ ਦੇ ਵੈਦਰ ਚੰਗੇ ਲੱਗਣ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਗੱਡੀਆਂ ਤੁਹਾਡੇ ਕੋਲ ਨੇ, ਦੁਨੀਆਂ ਦੇ ਸਭ ਤੋਂ ਵਧੀਆ ਵਧੀਆ ਕੱਪੜੇ ਲੀੜੇ ਸਭ ਕੁਝ ਹੈਗਾ ਹੈ, ਪਰ ਮਸਲਾ ਕਿਹਦਾ ਭਲਾ? ਫਿਰ ਮਨ ਦਾ, ਠੀਕ ਤੇ ਮਨ ਕਰਨਾ ਚਾਹੀਦਾ। ਇਸੇ ਕਰਕੇ ਗੁਰੂ ਜੀ ਨੇ ਆਖਿਆ ਬੰਦਾ ਬਾਹਰ ਕੰਮ ਕਰਦਾ, ਆਹ ਕਰੋ, ਆਹ ਕਰੋ, ਆਹ ਕਰੋ, ਆਹ ਕਰੋ, ਕਹਿੰਦੇ ਬਾਹਰ ਨਾ ਕਰੋ, ਮਨ ਤੇ ਕਰੋ ਨਾ। ਵੀਰੋ ਜਿੱਦਣ ਸਾਡਾ ਮਨ ਖੁਸ਼ ਸੀ ਨਾ, ਇੰਡੀਆ ਚੋਂ ਆਏ ਹੋ, ਯਾਦ ਕਰ ਲਓ, ਟੈਲ ਬਾਲਿਆਂ ਵਾਲੀ ਛੱਤ ਸੀ, ਬੀਬੀਓ ਭੈਣੋ, ਬਾਲਿਆਂ ਵਾਲੀ ਛੱਤ, ਟੈਲਾਂ ਪਾਈਆਂ ਹੁੰਦੀਆਂ ਸੀ, ਮੋਮ ਜਾਮੇ ਉੱਤੇ ਪਾਏ ਹੁੰਦੇ ਸੀ, ਚੁੱਲ੍ਹੇ ਬਾਲਦੇ ਸੀ, ਪਰ ਜਦੋਂ ਮਨ ਆਨੰਦ ਚ ਸੀ ਉਹ ਦਿਨ ਵੀ ਵਧੀਆ ਨੇ, ਉਹ ਭੁੱਲਦੇ ਨਹੀਂ, ਹੁਣ ਵੀ ਸੁਪਨੇ ਉਹਨਾਂ ਦਿਨਾਂ ਦੇ ਆਉਂਦੇ ਹੈ। ਹੁਣ ਘਰ ਦੋ ਦੋ ਮਿਲੀਅਨ, ਚਾਰ ਚਾਰ ਦਸ ਦਸ ਮਿਲੀਅਨ ਦੇ ਹੋ ਗਏ ਹੈ, ਪਰ ਜੇ ਮਨ ਪਰੇਸ਼ਾਨ ਹੋਵੇ, ਮਨ ਭੱਜੀ ਜਾਂਦਾ ਭੱਜੀ ਜਾਂਦਾ, ਉਦੋਂ ਟੈਲਾਂ ਟੈਲ ਵਾਲਿਆਂ ਤੇ ਵੀ ਠਹਿਰਦਾ ਸੀ ਮਨ, ਹੁਣ ਦੋ ਦਸ ਮਿਲੀਅਨ ਦੇ ਉੱਤੇ ਵੀ ਨਹੀਂ ਠਹਿਰਦਾ। ਉਦੋਂ ਪਤਾਸਾ ਹੀ ਸਵਾਦ ਲੱਗਦਾ ਸੀ, ਹੁਣ ਪਤੀਸਾ ਵੀ ਸਵਾਦ ਨਹੀਂ ਲੱਗਦਾ। ਬੋਲ ਕੇ ਦੱਸੋ, ਉਦੋਂ ਭੱਠੀਆਂ ਦੇ ਦਾਣੇ ਵੀ ਸਵਾਦ ਲੱਗਦੇ ਸੀਗੇ, ਨਹੀਂ ਸੀ ਲੱਗਦੇ, ਬੋਲੋ। ਇੱਥੋਂ ਦਾ ਡਰਾਈ ਫਰੂਟ ਹੁਣ ਸਵਾਦ ਉਨਾ ਲੱਗਦਾ ਹੈ? ਬਾਹਰ ਨਾਲ ਕੀ ਹੈ, ਬਾਹਰ ਤੇ ਜ਼ਿਆਦਾ ਵਧੀਆ ਹੋ ਗਿਆ, ਕਿਤੇ ਦੀ ਕਿਤੇ ਪਹੁੰਚ ਗਏ ਹੈ, ਪਰ ਮਸਲਾ ਕਿਹਦਾ ਹੁਣ ਬੋਲੋ, ਮਸਲਾ ਕਾਹਦਾ ਬੋਲੋ? ਮਨ ਦਾ। ਠੀਕ ਕਿਹਨੂੰ ਕਰਨਾ ਹੈ? ਮਨ ਨੂੰ। ਮਸਲਾ ਤੇ ਮਨ ਦਾ ਹੈ। ਗੁਰੂ ਜੀ ਕਹਿੰਦੇ ਹੈ ਸਭ ਕੁਛ ਘਰ ਮੈਂ, ਅੰਦਰ ਹੈ ਤੇਰੇ, ਅੰਦਰ ਕੀ ਹੈ ਭਲਾ? ਸਭ ਕੁਛ ਘਰ ਮੈਂ ਹੈ। ਆ ਸਰੀਰ ਰੂਪੀ ਘਰ ਵਿੱਚ ਕੀ ਹੈ? ਮਨ ਤੇਰਾ। ਇਹ ਮਨ ਠੀਕ ਕਰ, ਤੇ ਮਨ ਕਿਵੇਂ ਠੀਕ ਕਰੀਏ ਜੀ? ਇਹਨੂੰ ਕਿਸੇ ਦੇ ਪਿਆਰ ਚ ਲਾ ਲੈ, ਤੇਰਾ ਗੁਰੂ ਨਾਨਕ ਤੇ ਮਨ ਖਲਾਰ ਖੜਦਾ, ਉਹਦੇ ਪਿਆਰ ਚ ਮਸਤ ਕਰਦੇ ਇਹਨੂੰ। ਉਦੋਂ ਆਪਾਂ ਪਿਆਰ ਚ ਹੁੰਦੇ ਸੀ, ਸਾਨੂੰ ਤਿਤਲੀਆਂ ਨਹੀਂ ਭੁੱਲਦੀਆਂ, ਤਿਤਲੀ ਦੀ ਐਂ ਲੱਗਦਾ ਹੁੰਦਾ ਸੀ ਸਭ ਕੁਛ ਇਹੋ ਹੀ ਹੈ। ਬੱਚੇ ਸੀ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਵਧੀਆ ਲੱਗਦੀਆਂ ਸੀ। ਮਨ ਠੀਕ ਕਰ, ਜੇ ਤੇਰਾ ਗੁਰੂ ਨਾਨਕ ਚ ਟਿਕਦਾ ਉੱਥੇ ਮਸਤ ਕਰ ਲੈ। ਸਾਰਾ ਦਿਨ ਕਹੀ ਜਾਇਆ ਕਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹਨੂੰ ਇੱਥੇ ਜੋੜ ਦੇ। ਵੇਖੋ ਵੀਰੋ, ਅੱਗੇ ਸਬਜੈਕਟ ਇੱਕ ਹੋਵੇ, ਤੁਸੀਂ ਸਬਜੈਕਟ ਨਾਲ ਮਸਲਾ ਨਹੀਂ। ਗੁਰੂ ਨਾਨਕ ਹਨ, ਗੁਰੂ ਗੋਬਿੰਦ ਸਿੰਘ ਹਨ, ਗੁਰੂ ਹਰਿਕ੍ਰਿਸ਼ਨ ਹਨ, ਗੁਰੂ ਤੇਗ ਬਹਾਦਰ ਸਾਹਿਬ ਹਨ, ਧੰਨ ਗੁਰੂ ਗ੍ਰੰਥ ਸਾਹਿਬ ਹਨ, ਜਾਂ ਕੋਈ ਮਹਾਂਪੁਰਖ ਵੀ ਕਿਉਂ ਨਾ ਹੋਵੇ। ਸਬਜੈਕਟ ਕੌਣ ਹੈ ਇਹ ਨਹੀਂ, ਤੂੰ ਇਕੱਠਾ ਕਿੰਨਾ ਹੁੰਦਾ ਉਹਨੂੰ ਵੇਖ ਕੇ, ਫੋਕਸ ਕਿੰਨਾ ਹੁੰਦਾ, ਤੇਰਾ ਖਲਾਰਾ ਇੱਕ ਜਗ੍ਹਾ ਇਕੱਠਾ ਹੋ ਜਾਏ, ਫੋਕਸ ਹੋ ਜਾਏ, ਇਹਦੀ ਲੋੜ ਹੈ। ਤੇ ਹੁਣ ਮੈਂ ਫੇਰ ਕਹਿ ਰਿਹਾ, ਗੁਰੂ ਨਾਨਕ ਤੇ ਮਨ ਖੜਦਾ ਖਲਾਰੋ। ਗੁਰੂ ਅਰਜਨ ਪਾਤਸ਼ਾਹ ਕਰਕੇ ਗੱਲ ਬਣਦੀ, ਬਣਾ ਲੈ। ਜੇ ਗੁਰੂ ਗੋਬਿੰਦ ਸਿੰਘ ਕਰਕੇ ਰਸ ਬਣਦਾ, ਉਵੇਂ ਬਣਾ ਲੈ। ਮੈਂ ਹੁਣ ਵੇਖੋ, ਮੈਨੂੰ ਇੱਕ ਬੰਦਾ ਕਹਿੰਦਾ, ਤੁਸੀਂ ਗੁਰੂ ਗੋਬਿੰਦ ਸਿੰਘ ਦਾ ਨਾਮ ਜਪੀ ਜਾਂਦੇ ਹੋ। ਮੈਂ ਕਿਹਾ ਕਿਉਂ? ਕਹਿੰਦੇ ਵਾਹਿਗੁਰੂ ਜਪਾਓ। ਤੁਸੀਂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ। ਮੈਂ ਸਟੇਜ ਤੇ ਇੰਡੀਆ ਵੀ ਇੱਦਾਂ ਹੀ ਕਰਦਾ। ਮੈਂ ਕਹਿੰਦਾ ਸਾਨੂੰ ਇੰਨਾ ਭਰੋਸਾ ਕਰਨਾ ਪੈਣਾ ਹੈ, ਨਹੀਂ ਤੇ ਗੱਲ ਬਣਨੀ ਨਹੀਂ। ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਚ ਕੋਈ ਫਰਕ ਨਹੀਂ, ਇਹ ਭਰੋਸਾ ਕਰਨਾ ਪੈਣਾ, ਇਹਦੂ ਥੱਲੇ ਕੰਮ ਚੱਲਣਾ ਹੀ ਨਹੀਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਕੇ ਗੱਲ ਬਣੇ, ਬਣਾਓ। ਮੈਂ ਤੇ ਇੱਥੇ ਤੱਕ ਵੀ ਬੋਲ ਹਟਿਆ, ਇੱਥੇ ਵੀ, ਬਈ ਸਾਨੂੰ ਰੱਬ ਭਾਵੇਂ ਭੁੱਲ ਜਾਏ, ਸਾਨੂੰ ਕਲਗੀਧਰ ਜੀ ਨੂੰ ਨਹੀਂ ਭੁੱਲਣਾ ਚਾਹੀਦਾ। ਭੈਣੋ ਭਰਾਵੋ, ਰੱਬ ਕਿਸੇ ਨੇ ਵੇਖਿਆ ਨਹੀਂ ਵੇਖਿਆ, ਇਹਦੇ ਤੇ ਆਪਾਂ ਡਾਊਟ ਰੱਖ ਲੈਂਦੇ ਹਾਂ, ਇਸ ਗੱਲ ਨੂੰ ਸਾਈਡ ਤੇ ਕਰ ਲੈਂਦੇ ਹਾਂ। ਪਰ ਸਾਡੇ ਪੰਜਾਬ ਨੇ, ਪੰਜਾਬ ਦੀ ਧਰਤੀ ਨੇ, ਸਾਡਿਆਂ ਵੱਡਿਆਂ ਵਡੇਰਿਆਂ ਨੇ, ਸਾਡੇ ਦਾਦਿਆਂ ਦੇ ਦਾਦਿਆਂ ਦੇ ਦਾਦਿਆਂ ਨੇ, ਸਾਡੇ ਖੂਨ ਨੇ ਕਲਗੀਆਂ ਵਾਲਾ ਪਾਤਸ਼ਾਹ ਵੇਖਿਆ ਵੇਖਿਆ। ਰੱਬ ਤੇ ਡਾਊਟ ਹੋ ਸਕਦਾ, ਕਲਗੀਆਂ ਵਾਲੇ ਤੇ ਡਾਊਟ ਨਹੀਂ ਹੋ ਸਕਦਾ। ਉਹ ਹੈ, ਉਹ ਤੇ ਹੈ। ਤੁਹਾਨੂੰ ਪਟਨੇ ਦਾ ਉਹ ਪੰਘੂੜਾ ਦੱਸੇਗਾ, ਇੱਥੇ ਕਲਗੀਆਂ ਵਾਲੇ ਆਏ ਸੀ। ਤੁਹਾਨੂੰ ਅਨੰਦਪੁਰ ਦੀਆਂ ਗਲੀਆਂ ਦੱਸਣਗੀਆਂ, ਇੱਥੇ ਕਦੇ ਗੁਰੂ ਗੋਬਿੰਦ ਸਿੰਘ ਆਏ ਸੀ। ਤੁਹਾਨੂੰ ਉਹ ਪਰਿਵਾਰ ਵਿਛੋੜਾ ਦੱਸੇਗਾ, ਸਰਸਾ ਦਾ ਕੰਡਾ, ਇੱਥੇ ਮਰ ਦਾ ਪਰਿਵਾਰ ਵਿਛੜਿਆ ਸੀ। ਤੁਹਾਨੂੰ ਚਮਕੌਰ ਦੀ ਗੜੀ ਦੱਸੇਗੀ, ਇੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਤਸ਼ਾਹ ਆਏ, ਉਹਨਾਂ ਦੇ ਬੱਚੇ ਸ਼ਹੀਦ ਹੋਏ ਹੈ। ਸਾਨੂੰ ਮਾਛੀਵਾੜ ਦਾ ਜੰਡ ਦੱਸੇਗਾ, ਕਲਗੀਆਂ ਵਾਲੇ ਮੇਰੇ ਥੱਲੇ ਇੱਥੇ ਆਰਾਮ ਕਰਕੇ ਗਏ ਹੈ। ਸਾਨੂੰ ਟਾਲੀਆਣਾ ਸਾਹਿਬ ਦੀ ਟਾਲੀ ਦੱਸੇਗੀ, ਕਲਗੀਆਂ ਵਾਲੇ ਪਾਤਸ਼ਾਹ ਇੱਥੇ ਆਏ ਸੀ, ਕਾਈ ਦੇ ਨਾਲ ਮੁਗਲ ਰਾਜ ਦੀ ਜੜ ਪੁੱਟੀ ਸੀ। ਤੇ ਸਾਨੂੰ ਸਰਹੰਦ ਦੀਆਂ ਉਹ ਦੀਵਾਰਾਂ ਦੱਸਣਗੀਆਂ ਇਸ ਜਗ੍ਹਾ ਕਲਗੀਧਰ ਪਾਤਸ਼ਾਹ ਦੇ ਜਿਗਰ ਦੇ ਟੋਟੇ ਸਾਹਿਬਜ਼ਾਦੇ ਚਿਣੇ ਗਏ ਹੈ। ਤੇ ਪੰਜਾਬੀਆਂ ਨੂੰ ਰੱਬ ਭਾਵੇਂ ਭੁੱਲ ਜਾਏ, ਕਲਗੀਆਂ ਵਾਲਾ ਨਹੀਂ ਭੁੱਲਣਾ ਚਾਹੀਦਾ। ਪੈਗੰਬਰ ਦੁਨੀਆਂ ਚ ਬੜੇ ਨੇ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਧੰਨ ਰਾਮ ਜੀ, ਧੰਨ ਕ੍ਰਿਸ਼ਨ ਜੀ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਪਰ ਇੰਨੀਆਂ ਕੁਰਬਾਨੀਆਂ ਵਾਲਾ, ਇੱਡੇ ਜਿਗਰੇ ਵਾਲਾ, ਕਲਗੀਆਂ ਵਾਲਾ ਪਾਤਸ਼ਾਹ ਸਿੱਖ ਕੌਮ ਦੇ ਕੋਲ ਹੈ। ਤੇ ਮੈਂ ਇਹ ਵੀ ਬਹੁਤ ਵਾਰ ਕਹਿ ਚੁੱਕਿਆ ਗੁਰਮੁਖੋ ਕਿ ਜੇ ਸਰਵਾਈਵ ਕਰ ਰਹੇ ਹਾਂ ਤੇ ਉਹਨਾਂ ਦੀ ਕਿਰਪਾ ਹੈ। ਜਿੰਨੇ ਝੱਖੜ, ਜਿੰਨੀਆਂ ਹਨੇਰੀਆਂ ਸਿੱਖਾਂ ਤੇ ਚੁੱਲੀਆਂ ਨੇ, ਹੁਣ ਨੂੰ ਕਦੋਂ ਦੇ ਮਰ ਮੁੱਕ ਜਾਂਦੇ ਜੇ ਸਾਡੇ ਕੋਲੇ ਕਲਗੀਆਂ ਵਾਲੇ ਪਾਤਸ਼ਾਹ ਦਾ ਇਤਿਹਾਸ ਨਾ ਹੁੰਦਾ। ਦਸ਼ਮੇਸ਼ ਪਿਤਾ ਦਾ ਇਤਿਹਾਸ ਹੈ, ਉਹਨਾਂ ਦੀ ਹਿਸਟਰੀ ਹੈ, ਉਹਨਾਂ ਦੀਆਂ ਕੁਰਬਾਨੀਆਂ ਨੇ, ਜਿਸ ਕਰਕੇ ਸਰਵਾਈਵ ਕਰੀ ਜਾਂਦੇ, ਤੁਰੇ ਜਾਂਦੇ, ਅਜੇ ਵੀ ਚੱਲ ਰਹੇ, ਵੱਡੇ ਵੱਡੇ ਨਿਸ਼ਾਨ ਝੁੱਲ ਰਹੇ ਨੇ। ਇਹਨਾਂ ਦੇਸ਼ਾਂ ਦੇ ਵਿੱਚ ਕੋਈ ਕਮੀ ਕੋਈ ਕਸਰ ਨਹੀਂ ਛੱਡੀ, ਕਿੱਥੇ ਕਿੱਥੇ ਤੱਕ ਪਹੁੰਚ ਗਏ ਹੋ, ਇਹ ਸਭ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ। ਤੇ ਮੈਂ ਕਹਿ ਰਿਹਾ, ਤੇਰਾ ਜਿੱਥੇ ਮਨ ਟਿਕਦਾ ਹੈ, ਗੁਰੂ ਨਾਨਕ ਤੇ ਟਿਕਦਾ ਹੈ, ਉੱਥੇ ਟਿਕਾ, ਪਰ ਇਹਨੂੰ ਖਿਲਾਰ, ਭੱਜਦੇ ਰਹੋਗੇ ਕੋਈ ਰਸ ਨਹੀਂ ਬਣਨਾ। ਮਨ ਨੂੰ ਟਿਕਾਈਏ ਕਿਤੇ ਨਾ ਕਿਤੇ। ਜਿੰਨਾ ਮਨ ਪ੍ਰੇਮ ਚ ਹੁੰਦਾ, ਜਦੋਂ ਬੰਦਾ ਪਿਆਰ ਚ ਪੈਂਦਾ ਨਾ ਗੁਰਮੁਖੋ, ਕੋਈ ਲੜਕਾ ਵੇਖ ਲਿਓ, ਕੋਈ ਲੜਕੀ ਵੇਖ ਲਿਓ, ਹਾਲਾਂਕਿ ਥੋੜਾ ਬਹੁਤ ਕੱਚਾ ਜਿਹਾ ਥੋੜੇ ਦਿਨਾਂ ਦਾ, ਅੱਜ ਕੱਲ੍ਹ ਕਾਹਦਾ ਇਸ਼ਕ ਮਸ਼ੂ, ਇਹ ਮਜਾਜੀ ਇਸ਼ਕ ਹੈ, ਹਕੀਕੀ ਨਹੀਂ ਹੈ, ਇਹ ਮਜਾਜਾਂ ਨਾਲ ਇਸ਼ਕ ਹੈ, ਹਕੀਕਤ ਨਾਲ ਇਸ਼ਕ ਨਹੀਂ ਹੈ, ਇਹ ਹਾਵ ਭਾਵ ਨਾਲ ਇਸ਼ਕ ਹੈ, ਇਹ ਰੂਹ ਨਾਲ ਇਸ਼ਕ ਨਹੀਂ ਹੈ, ਇਹ ਕੱਪੜਿਆਂ ਰੰਗ ਰੂਪ ਨਾਲ ਇਸ਼ਕ ਹੈ, ਇਹ ਗਹਿਰਾਈ ਵਾਲਾ ਇਸ਼ਕ ਨਹੀਂ ਹੈ ਜਿਹੜਾ ਅੱਜ ਸਾਨੂੰ ਦਿਸਦਾ ਹੈ। ਤੇ ਗੁਰਮੁਖੋ, ਪਿਆਰ ਜਦੋਂ ਇਹਨਾਂ ਨੂੰ ਪੈਂਦਾ, ਭਾਵੇਂ ਨਕਲੀ ਜਿਹਾ ਹੈ, ਉਹਨਾਂ ਦਿਨਾਂ 'ਚ ਤੁਸੀਂ ਵੇਖ ਲਿਓ ਉੱਡੇ ਫਿਰਦੇ ਹੁੰਦੇ ਹੈ, ਮਸਤ ਹੁੰਦੇ ਹੈ, ਉਹਨਾਂ ਦਿਨਾਂ 'ਚ ਪਿਆਰ 'ਚ ਹੁੰਦੇ ਨੇ, ਥੋੜ੍ਹੇ ਜਿਹਾ ਮੋਹ ਦਾ ਹੀ ਹੈ ਕਹਿ ਲਓ, ਖੇਡ ਹੈ ਸਾਰੀ। ਪਰ ਜਦੋਂ ਸਾਡੇ ਸਤਿਗੁਰ ਨਾਲ ਪਿਆਰ ਪਏਗਾ, ਇੱਥੇ ਜ਼ਿੰਦਗੀ ਬੜੀ ਪਿਆਰੀ ਲੱਗਣ ਲੱਗ ਜਾਏਗੀ, ਇੱਥੇ ਜ਼ਿੰਦਗੀ ਸਵਾਦਲੀ ਬਣ ਜਾਂਦੀ ਜਦੋਂ ਬੰਦਾ ਪਿਆਰ 'ਚ ਪੈ ਜਾਂਦਾ। ਤੇ ਫਿਰ ਇਹ ਐਸਾ ਪਿਆਰ ਪੈਂਦਾ ਹੈ ਜਿਵੇਂ ਆਪਾਂ ਬਚਨ ਪੜ੍ਹਿਆ ਹੀ ਹੈ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇਵਡ ਭਾਗਾ, ਜਿਹਦੇ ਵੱਡੇ ਭਾਗ ਨੇ ਉਹਨਾਂ ਨੂੰ ਲੱਗਦਾ ਹੈ। ਇਹ ਪੰਕਤੀਆਂ ਆਪਾਂ ਇੱਕ ਵਾਰ ਬੋਲ ਕੇ ਸੁਣਦੇ ਹਾਂ, ਲੋ ਇੱਕ ਵਾਰ ਥੋੜੀਆਂ ਥੋੜੀਆਂ ਨਾਲ ਨਾਲ।

0: ਜਿਹਦੇ ਵੱਡੇ ਭਾਗ ਨੇ ਉਹਨਾਂ ਨੂੰ ਨਾਮ ਰੰਗ, ਲਾਲ ਰੰਗ, ਸੱਚ ਰੰਗ, ਪਿਆਰ ਰੰਗ ਚੜ ਗਿਆ, ਜਿਹਦੇ ਵੱਡੇ ਭਾਗ ਨੇ। ਅੱਗੇ ਕੀ ਕਹਿੰਦੇ ਨੇ ਜੀ,
1: ਮਹਿਲਾ ਕਦੇ ਨਾ ਹੋਵਈ ਨਹਿਲਾ ਗਏ ਦਾਗ।
0: ਜਿਹਨਾਂ ਨੂੰ ਇਹ ਰੰਗ ਚੜਿਆ ਫਿਰ ਉਹਨਾਂ ਨੂੰ ਹੋਰ ਦਾਗ ਨਹੀਂ ਲੱਗਦਾ, ਜੀਵਨ ਉਹਨਾਂ ਦੇ ਸਾਫ ਸੁਥਰੇ ਹੋ ਜਾਂਦੇ ਹੈ, ਬੇਦਾਗ ਹੋ ਜਾਂਦੇ ਹੈ। ਕਬੀਰ, ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ, ਹੋਂ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਕਾਲਖ ਦੀ ਕੋਠੀ ਵਿੱਚ ਉਹ ਬੇਦਾਗ ਰਹਿ ਜਾਂਦੇ ਹੈ, ਉਹਨਾਂ ਦੇ ਜੀਵਨ ਵਿੱਚ ਬਾਕੀ ਦੇ ਪੁੱਠੇ ਸਿੱਧੇ ਦਾਗ ਨਹੀਂ ਲੱਗਦੇ, ਜੀਵਨ ਘੜੇ ਜਾਂਦੇ ਹੈ, ਜੀਵਨ ਸੋਹਣੇ ਬਣ ਜਾਂਦੇ ਹੈ। ਨਹਿ ਲੱਗ ਗਏ ਦਾਗਾ, ਮੈਲ ਨਹੀਂ ਲੱਗਦੀ। ਅੱਗੇ ਜੀ,

ਘਰ ਵਾਲੀ ਖੜੀ ਹੈ, ਬੇਟਾ ਬੇਟੀ, ਕਈਆਂ ਨੇ ਬੇਬੇ ਬਾਪੂ ਸਾਈਡ ਤੇ ਕਰ ਦੇਣੇ ਨੇ ਹੌਲੀ ਹੌਲੀ, ਤੇ ਸਾਡੀ ਵਾਰੀ ਵੀ ਏਦਾਂ ਹੀ ਆਉਣੀ ਹੈ। ਇਹ ਰੀਤ ਹੈ, ਇਹ ਊਰਜਾ, ਇਹ ਐਨਰਜੀ ਹੈ, ਜਿਵੇਂ ਜਿਵੇਂ ਘਟਦੀ ਜਾਏਗੀ ਠੰਡੇ ਹੁੰਦੇ ਜਾਵਾਂਗੇ। ਇਹ ਤੇ ਹੁਣ ਤਾਕਤ ਹੈ, ਤੇ ਪਿਆਰ ਪਾਉਣਾ ਹੀ ਉੱਥੇ ਚਾਹੀਦਾ ਸੀ ਜਿੱਥੇ ਗੱਲ ਬਣੇ, ਜਿੱਥੇ ਟੁੱਟੇ ਨਾ, ਜਿੱਥੇ ਪਿਆਰ ਵਧੇ, ਜਿੱਥੇ ਰਸ ਵੱਧਦਾ ਜਾਏ, ਜਿੱਥੇ ਰੰਗ ਫਿੱਕਾ ਨਾ ਪਵੇ। ਬਾਕੀ ਤੇ ਸਾਰੇ ਹੀ ਰਿਸ਼ਤੇ ਫਿੱਕੇ ਹੁੰਦੇ ਜਾਂਦੇ, ਸਾਰੀ ਸਾਰੀ ਜ਼ਿੰਦਗੀ ਕਰਦੇ ਰਹੇ, ਮਰਦੇ ਰਹੇ, ਖੱਪਦੇ ਰਹੇ, ਕਿਵੇਂ ਇੱਥੇ ਆਏ, ਕਿਵੇਂ ਸੈੱਟ ਕੀਤਾ। ਮੁੜ ਕੇ ਤੇ ਗੁਰਦੁਆਰੇ ਵੀ ਕਈਆਂ ਨੂੰ ਤੇ ਤਰਲੇ ਕਰ ਕਰਕੇ ਗੁਰਦੁਆਰੇ ਹੀ ਮੱਥਾ ਟਿਕਾ ਲਿਆ। ਉਹ ਤੈਨੂੰ ਕਿੱਥੇ ਟਾਈਮ ਹੈ ਨਹੀਂ, ਤੈਨੂੰ ਬਾਪੂ ਕਿੱਥੇ ਲੈ ਜਾਈਏ। ਗੱਡੀਆਂ ਚੱਲਦੀਆਂ ਨੇ ਇੱਥੇ ਤੱਕ ਲੈ ਆਉਂਦੇ ਹੋ, ਮੁੜ ਕੇ ਤੇ ਡਿਪੈਂਡ ਹੋ ਜਾਣਾ ਕੋਈ ਮੱਥਾ ਟਿਕਾਵੇ ਤੇ ਆ ਗਏ, ਨਹੀਂ ਤੇ ਨਹੀਂ। ਅੱਜ ਕਾਇਮ ਹੋ, ਤਿਆਰ ਹੋ, ਬੈਠੇ ਹੋ, ਅੱਜ ਕਰਮਾਂ ਵਾਲੇ ਆ, ਬੈਠੇ ਆ, ਪਰ ਜ਼ਰੂਰੀ ਥੋੜਾ ਹੈ। ਉਹਦੇ ਬੱਚਿਆਂ ਤੇ ਇਹ ਲੈ ਆਉਣ ਨਾ ਲੈ ਆਉਣ ਨਾ ਲੈ ਆਉਣ। ਇਸ ਕਰਕੇ ਜ਼ਿੰਮੇਵਾਰੀਆਂ ਨਿਭਾਈ ਚੱਲੋ ਸਾਰੇ, ਫਰਜ਼ ਨਿਭਾਈ ਚੱਲੋ ਸਾਰੇ, ਬੱਚੇ ਛੱਡਣੇ ਨਹੀਂ, ਪਰਿਵਾਰ ਨਹੀਂ ਛੱਡਣੇ, ਪਰ ਜੋ ਮੇਰਾ ਕਲਗੀਆਂ ਵਾਲਾ ਉਹ ਕਿਸੇ ਦੀ ਬਣ ਜਾਣਾ, ਜੋ ਮੇਰਾ ਗੁਰੂ ਨਾਨਕ ਹੈ ਉਹ ਕਿਸੇ ਦੇ ਨਹੀਂ ਬਣ ਜਾਣਾ। ਤੇ ਮੈਂ ਵੇਖੇ ਨੇ ਕਈ ਬੰਦੇ ਜਿਹੜੇ ਸਤਿਗੁਰ ਦੇ ਪਿਆਰ ਵਿੱਚ ਨੇ, ਬੁੱਢੇ ਹੋ ਗਏ ਹੈ, ਜਵਾਨੀ ਵੇਲੇ ਐਸਾ ਪਿਆਰ ਪਾ ਲਿਆ, ਹੁਣ ਬੁਢੇਪਾ ਬੜਾ ਸੌਖਾ ਲੰਘ ਰਿਹਾ। ਤੇ ਜਿਨ੍ਹਾਂ ਨੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜਾਂ ਗੁਰਬਾਣੀ ਨਾਲ ਪਿਆਰ ਨਹੀਂ ਨਾ ਪਾਇਆ, ਉਹਨਾਂ ਦਾ ਬੁਢੇਪਾ ਲੰਘਣ 'ਚ ਨਹੀਂ ਆਉਂਦਾ। ਨਿਆਣਿਆਂ ਨੂੰ ਪਿਆਰ ਕਰਦੇ ਨੇ, ਨਿਆਣੇ ਪੁੱਛਦੇ ਨਹੀਂ। ਬੱਚਿਆਂ ਲਈ ਜਵਾਨੀ ਲਾਤੀ, ਬੱਚੇ ਪੁੱਛਦੇ ਨਹੀਂ, ਪਰ ਕਈਆਂ ਨੇ ਉਦੋਂ ਸਹਿਜ ਪਾਠ ਕਰਨਾ ਸ਼ੁਰੂ ਕਰ ਲਿਆ। ਮੈਂ ਇੱਥੇ ਜਾਣਦਾ ਬਜ਼ੁਰਗ ਮਾਈਆਂ ਨੂੰ, ਮੈਂ ਅਮਰੀਕਾ ਦੀਆਂ ਬਜ਼ੁਰਗ ਮਾਤਾਵਾਂ ਨੂੰ ਜਾਣਦਾ, ਪੁੱਤ ਪੋਤੇ ਉਡਾਰੀ ਮਾਰ ਗਏ, ਬੇਬੇ ਤੂੰ ਕਾਹਦੇ ਆਸਰੇ ਹੈ, ਭਾਈ ਸਾਹਿਬ ਸਿਰਫ ਗੁਰਬਾਣੀ। ਮੇਰਾ ਇੱਦਾਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈ ਗਿਆ, ਮੈਂ ਸਹਿਜ ਪਾਠ ਇੱਕ ਆਰੰਭ ਕਰ ਲਿਆ, ਭੋਗ ਪਾ ਲਿਆ, ਫਿਰ ਆਰੰਭ ਕਰ ਲਿਆ, ਫਿਰ ਭੋਗ ਪਾ ਲਿਆ। ਬੇਬੇ ਕਾਹਦੇ ਆਸਰੇ ਹੈ, ਕਹਿੰਦੀ ਗੁਰਬਾਣੀ ਦੇ ਆਸਰੇ। ਹੁਣ ਸਾਡੇ ਪਤਾ ਕੀ ਕਹਿਣਗੇ, ਹਾਂਜੀ ਹਾਂ ਫਿਰ ਆਪਾਂ ਵੀ ਬੁੱਢੇ ਬਾਰੇ ਗੁਰਬਾਣੀ ਆਸਰੇ ਲੱਗ ਜਾਂਗੇ। ਇੱਦਾਂ ਨਹੀਂ ਲੱਗਿਆ ਜਾਣਾ। ਗੁਰੂ ਜੀ ਕਹਿੰਦੇ ਨਹੀਂ, ਟਾਈਮ ਤੇ ਵੀ ਕਦੇ ਖੂਹ ਪੱਟੇ ਗਏ ਹੈ ਵੀ ਅੱਗ ਲੱਗ ਗਈ ਹੈ ਤੇ ਹੁਣ ਖੂਹ ਪੱਟ ਲਓ ਜੀ, ਅੱਗ ਬੁਝਾਵਾਂਗੇ। ਜੈਸੇ ਘਰ ਲੱਗ ਗਏ ਆਗ ਜਾਗ ਕੂਆ ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਿੱਛੋਂ ਤਾਈ ਹੈ। ਕਿਤੇ ਟਾਈਮ ਦੇ ਉੱਤੇ ਵੀ ਅੱਗ ਬੁਝਾਉਣੀ ਹੈ ਤੇ ਹੁਣ ਤੂੰ ਖੂਹ ਪੱਟਣ ਲੱਗਾ ਹੈ। ਇਹ ਤੇ ਜਵਾਨੀ 'ਚ ਲੱਗ ਜਾਓਗੇ, ਲੱਗ ਜਾਓਗੇ, ਨਹੀਂ ਤੇ ਨਹੀਂ ਲੱਗਿਆ ਜਾਣਾ। ਮਨ ਤੇ ਅਸੀਂ ਸਾਰੀ ਜ਼ਿੰਦਗੀ ਕੀਰਤਨ ਕਰਦੇ ਰਹੇ ਹਾਂ, ਗੁਰੂ ਹੋ ਮੈਨੂੰ 27-28 ਸਾਲ ਕੀਰਤਨ ਕਰਦੇ ਨੂੰ ਹੋ ਗਏ ਹੈ, ਤੇ 32 ਸਾਲ ਮੈਨੂੰ ਅੰਮ੍ਰਿਤ ਛਕੇ ਨੂੰ ਹੋ ਗਏ ਹੈ। ਮੈਂ 11-12 ਸਾਲਾਂ ਦਾ ਇਸ ਲਾਈਨ ਦੇ ਵਿੱਚ, 10 ਸਾਲ ਦਾ ਲੱਗਾ, ਇੰਨਿਆਂ ਸਾਲਾਂ ਵਿੱਚ ਮਨ ਤੇ ਸਾਡਾ ਖਿਲਰ ਜਾਂਦਾ ਗੁਰਮੁਖੋ, ਮਨ ਤੇ ਸਾਡਾ ਡਾਵਾਂ ਡੋਲ ਹੋ ਜਾਂਦਾ ਹੈ। ਵੇਖਦੇ ਰਹਿੰਦੇ ਹਾਂ, ਮਾਣ ਨਾ ਕਰੀਏ ਤੇ ਯਤਨ ਕਰੀਏ, ਲੱਗੇ ਰਹੀਏ, ਹੁਣ ਤੋਂ ਸ਼ੁਰੂ ਕਰੀਏ। ਜਿਵੇਂ ਨਾ ਅੱਜ ਕੱਲ੍ਹ ਤੁਸੀਂ ਆਮ ਇਹ ਗੱਲ ਕਰਦੇ ਰਹਿੰਦੇ ਹੈ, ਭਾਈ ਸੇਵਿੰਗ ਕਰ ਲਓ, ਮਾੜੀ ਮੋਟੀ ਮੁੜ ਕੇ ਖੋਰੇ ਬੱਚਿਆਂ ਨੇ ਪੁੱਛਣਾ ਕੀ ਪੁੱਛਣਾ, ਆਪਣਾ $1-2 ਲੱਖ ਡਾਲਰ ਅਸੀਂ ਕਹਿੰਦੇ ਆਪਣੇ ਨਾਂ ਮਾੜੀ ਮੋਟੀ ਪ੍ਰੋਪਰਟੀ ਰੱਖ ਲਓ। ਇਹ ਕਹਿੰਦੇ ਹੋ ਪਿਆਰਿਓ ਥੋੜਾ ਬਹੁਤ ਇਨਵੈਸਟਮੈਂਟ ਇੱਧਰ ਵੀ ਕਰ ਲਓ, ਇਮੋਸ਼ਨਲ ਇਨਵੈਸਟਮੈਂਟ, ਸਾਰੀ ਇੱਕ ਥਾਂ ਤੇ ਨਾ ਕਰ ਦਈ। ਫਿਰ ਮੈਂ ਬੋਲ ਰਿਹਾ ਕਿਹੜੀ ਇਨਵੈਸਟਮੈਂਟ, ਮੈਂ ਕਿਹਾ ਤੁਸੀਂ ਤੇ ਸਾਰੇ ਹੀ ਪੜ੍ਹੇ ਲਿਖੇ, ਮੈਨੂੰ ਨਹੀਂ ਪੜ੍ਹਾਈ ਇੰਨੀ ਆਉਂਦੀ, ਬੋਲ ਕੇ ਦੱਸੋ ਮੈਂ ਕਿਹੜੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ। ਇਮੋਸ਼ਨਲ, ਜਜ਼ਬਾਤੀ, ਥੋੜੀ ਇਨਵੈਸਟਮੈਂਟ ਕਰ, ਜਿੱਥੇ ਜ਼ਿਆਦਾ ਇਨਵੈਸਟਮੈਂਟ ਕਰੀ ਜਾਂਦਾ ਖੋਰੇ ਤੈਨੂੰ ਪੁੱਛਣਾ ਕਿ ਨਹੀਂ ਪੁੱਛਣਾ ਉਹਨੇ, ਇੰਨੀ ਇਨਵੈਸਟਮੈਂਟ ਨਾ ਕਰ ਦੇ ਕਿ ਤੇਰੀ ਕਦਰ ਹੀ ਨਾ ਕਰੇ, ਥੋੜੀ ਜਿਹੀ ਇੱਧਰ ਵੀ ਕਰ ਲਾ। ਤੇ ਮੇਰੀ ਇੱਕ ਗੱਲ ਪੱਕੀ ਹੈ, ਉਹ ਕੋਈ ਕਦਰ ਕਰੇ ਨਾ ਕਰੇ, ਇੱਥੇ ਤੇਰੀ ਥੋੜੀ ਜਿਹੀ ਇਮੋਸ਼ਨਲ ਇਨਵੈਸਟਮੈਂਟ ਨੇ ਵੀ ਕਮਾਲ ਕਰ ਦੇਣੀ ਹੈ। ਇੱਥੇ ਥੋੜਾ ਬੀਜਿਆ ਬਹੁਤਾ ਫਲਦਾ ਹੈ, ਥੋੜਾ ਜਿਹਾ ਪਿਆਰ ਕੀਤਾ ਬਹੁਤਾ ਫਲਦਾ ਹੈ। ਇਹਨੇ ਤੈਨੂੰ ਸਰੂਰ 'ਚ ਰੱਖਣਾ ਹੈ, ਇਹਨੇ ਤੈਨੂੰ ਆਨੰਦ 'ਚ ਰੱਖਣਾ ਹੈ, ਨਹੀਂ ਤੇ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ, ਫਿਰ ਨਹੀਂ ਲੱਗਿਆ ਜਾਣਾ। ਜ਼ਿਆਦਾ ਇਮੋਸ਼ਨਲ ਇਨਵੈਸਟਮੈਂਟ ਕਰ ਦਿੰਦੇ ਹਾਂ ਫਿਰ ਉਨੇ ਹੀ ਤੰਗ ਹੁੰਦੇ, ਉਨੇ ਪਰੇਸ਼ਾਨ ਹੋਵਾਂਗੇ। ਇਸ ਕਰਕੇ ਅੱਜ ਇਹ ਮੇਰੇ

ਪੁੱਤ ਨੇ, ਇਹ ਮੇਰੇ ਪੋਤੇ ਨੇ, ਇਹ ਮੇਰੀਆਂ ਧੀਆਂ ਨੇ, ਆਹ ਮੇਰੇ ਦੋਤਰੇ ਨੇ। ਪਰ ਜਿਹੜਾ ਬਾਜਾਂ ਵਾਲੇ ਦਾ ਥਾਂ ਹੈ ਉਹ ਉਹਦਾ ਹੀ ਹੈ। ਜਿਹੜੇ ਘੰਟੇ ਮੇਰੇ ਉਹਨੂੰ ਲੱਗਣਗੇ ਉਹ ਉਹਨੂੰ ਹੀ ਲੱਗਣਗੇ। ਜਿਹੜਾ ਟਾਈਮ ਮੇਰਾ ਉਹਦਾ ਹੈ, ਉਹ ਨਹੀਂ ਕੋਈ ਵਿੱਚ ਲੈ ਸਕਦਾ ਟਾਈਮ ਮੇਰਾ। ਏਦਾਂ ਪਿਆਰ ਪਾਉਣਾ ਪੈਣਾ। ਅੱਜ ਘੰਟੇ ਕੱਢਣੇ ਸ਼ੁਰੂ ਕਰੋ, ਹੁਣ ਤੋਂ ਸ਼ੁਰੂ ਕਰੋ, ਹੁਣ ਤੋਂ ਲੱਗੋ, ਤਾਂ ਪਿਆਰ ਪੈਣਾ ਗੁਰਮੁਖੋ। ਐਵੇਂ ਥੋੜਾ ਗੱਲ ਬਣ ਜਾਣੀ ਹੈ। ਇਸ ਕਰਕੇ ਸ਼ੁਰੂ ਕਰੀਏ ਉਹ ਪਿਆਰ, ਫਿਰ ਉਹਤੇ ਇੱਕ ਦੇ ਇੱਕੀ ਮੋੜਦਾ ਗੁਰਮੁਖੋ। ਉਹਨੇ ਤੇ ਕਈ ਗੁਣਾ ਹੋ ਕੇ ਮੁੜਨਾ। ਸਾਹਿਬ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ, ਹਜ਼ਾਰਾਂ ਹੀ ਸੰਗਤਾਂ ਗੁਰੂ ਸਾਹਿਬ ਨੂੰ ਪਿਆਰ ਕਰਦੀਆਂ ਆਉਂਦੀਆਂ, ਮੱਥਾ ਟੇਕਦੀਆਂ। ਤੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਦਰਿਆ ਪੈਂਦਾ ਹੈ। ਕਿਹੜਾ ਭਲਾ ਦਰਿਆ ਦਾ ਨਾਂ ਕੀ ਹੈ ਉਹਦਾ ਬੋਲੋ? ਸਤਲੁਜ। ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ। ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ, ਕਿਉਂ ਪੈ ਰਹੇ ਠੰਡੇ। ਉੱਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ। ਆਨੰਦਪੁਰ ਸਾਹਿਬ ਦੀ ਧਰਤੀ ਹੈ ਤੇ ਹਜ਼ਾਰਾਂ ਹੀ ਸੰਗਤਾਂ ਆਉਂਦੀਆਂ ਨੇ, ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਲਿਹਾਰੇ ਜਾਂਦੀਆਂ ਸੰਗਤਾਂ। ਨਿਮਾਣਿਆਂ ਦਾ ਮਾਣ। ਇੱਕ ਸੁਰ ਥੱਲੇ ਕਰ ਲਓ ਥੋੜੀ ਜਿਹੀ, ਆ ਕਵਿਤਾ ਸੁਣਦੇ ਆ। ਇਹ ਇੱਕ ਕਵਿਤਾ ਸੁਣਦੇ, ਮੈਂ ਥੋੜਾ ਜਿਹੀ ਸਾਖੀ ਸੁਣਾਉਣੀ ਛੋਟੀ ਜੀ। ਟਾਈਮ ਕੀ ਹੈ ਭਲਾ, 15 ਮਿੰਟ ਰਹਿ ਗਏ 9 ਵਜੇ ਚ। ਹਿਲਜੁਲ ਨਾ ਕਰਿਓ, 9 ਵਜੇ ਭੋਗ ਪਾ ਦੇਣਾ, ਕਾਲ ਨਹੀਂ ਕਰਨੀ। ਤੇ ਆਪਾਂ ਆਪਣਾ ਆਪਣੀ ਸਾਖੀ ਬਣਾਈਏ ਮਾੜੀ ਜੀ। ਪ੍ਰਸੰਗ ਸਾਡਾ ਵੀ ਤੇ ਹੈ ਨਾ, ਮੇਰਾ ਕਿੰਨਾ ਕੁ ਰਿਸ਼ਤਾ ਗੁਰੂ ਸਾਹਿਬ ਦਾ। ਸਾਡਾ ਪ੍ਰਸੰਗ ਕੀ ਹੈ? ਦਿਨ ਰਾਤ ਮਰਦੇ ਰਹੇ, ਪੈਸਾ ਇਕੱਠਾ ਕਰਦਿਆਂ ਕਰਦਿਆਂ ਸਰੀਰ ਗਵਾ ਲਿਆ, ਮੁੜ ਕੇ ਸਰੀਰ ਹੋ ਗਿਆ ਬਿਮਾਰ, ਫਿਰ ਉਹਦੇ ਤੇ ਸਾਰਾ ਪੈਸਾ ਲਾ ਦਿੱਤਾ, ਕੰਮ ਖਤਮ, ਬਸ ਇਹੀ ਲੰਘ ਗਈ ਸਾਰੀ ਜ਼ਿੰਦਗੀ। ਸਾਡੀਆਂ ਇਹ ਸਾਖੀਆਂ ਨੇ, ਹੋਰ ਕੀ। ਜਿਹਨੂੰ ਮਰਜ਼ੀ ਛੇੜ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਪਰ ਪਿਆਰ ਵਾਲਿਆਂ ਦੀ ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰਾਰੀ ਰੇ ਆਵ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਮਿਹਨਤਾਂ ਕਰਾਂਗੇ, ਬੱਚੇ ਪਾਲਾਂਗੇ, ਬਹੁਤ ਘਾਲਣਾ ਘਾਲਾਂਗੇ, ਪਰ ਗੁਰੂ ਜੀ ਨਾਲ ਵੀ ਪਿਆਰ ਕਰਨਾ ਸਿੱਖਾਂਗੇ। ਲਓ ਆਪਾਂ ਸਾਰੇ ਰਲ ਕੇ ਗਾਵਾਂਗੇ ਨਾਲ।

0: ਜਿਸ ਨੇ ਇਹ ਲਿਖੀ ਹੈ ਨਾ ਕਵਿਤਾ, ਉਹ ਸਿੱਖ ਨਹੀਂ, ਇਸਲਾਮ ਧਰਮ ਨਾਲ ਸੰਬੰਧ ਰੱਖਦਾ, ਗੈਰ ਸਿੱਖ, ਗੈਰ ਸਿੱਖ ਹੈ ਜਿਹਨੇ ਲਿਖੀ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਬਾਰੇ ਲਿਖਦਾ ਹੈ ਤੇ ਉਹ ਹਮੇਸ਼ਾ ਹੀ ਇਹ ਕਹਿੰਦਾ ਹੈ, ਉਹਨਾਂ ਵਰਗਾ ਕੋਈ ਨਹੀਂ ਦੁਨੀਆ ਵਿੱਚ, ਉਹਨਾਂ ਵਰਗਾ ਕੋਈ। ਕਲਗੀਧਰ ਜੀ ਨੂੰ ਪਿਆਰ ਕਰਦਾ ਤੇ ਹਮੇਸ਼ਾ ਪੱਗ ਬੰਨਦਾ ਹੈ, ਦਸਤਾਰ ਸਜਾਉਂਦਾ ਹੈ। ਹਾਂਜੀ ਅੱਗੇ,
1: ਰਮਜ ਰੂਹਾਨੀ,
0: ਰਮਜ ਰੂਹਾਨੀ ਹੈ।

ਉਹ ਕਹਿੰਦੇ ਅਰਦਾਸ ਕਰਿਆ ਕਰ, ਤੂੰ ਨਹੀਂ ਜਾ ਸਕਦਾ, ਸਤਿਗੁਰ ਆ ਜਾਣਗੇ। ਤੇ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਮਨ ਹੀ ਮਨ ਆਖਿਆ ਕਰੇ ਮਹਾਰਾਜ ਕਦੀ ਦਰਸ਼ਨ ਦਿਓ, ਦਰਸ਼ਨ ਦਿਓ। ਖੁਦਾ ਕਰਤਾ ਹੈ ਮਨਜ਼ੂਰ ਦੁਆ, ਜਬ ਦਿਲ ਸੇ ਹੋਤੀ ਹੈ। ਮੁਸ਼ਕਿਲ ਤੋਂ ਯਹੀ ਹੈ ਕਿ ਇਹ ਮੁਸ਼ਕਿਲ ਸੇ ਹੋਤੀ ਹੈ। ਅੰਦਰੋਂ ਅਰਦਾਸ ਹੁੰਦੀ ਨਹੀਂ, 100% ਮਨ ਜੁੜਦਾ ਨਹੀਂ। ਸਾਇੰਸ ਇਹਦੇ ਵਿੱਚ ਇਹ ਹੈ ਗੁਰਮੁਖੋ, 100% ਜਦੋਂ ਮਨ ਫੋਕਸ ਕਰ ਲੈਂਦਾ ਨਾ, ਉਹੀ ਕੰਮ ਆਟੋਮੈਟਿਕ ਠੀਕ ਹੋਣਾ ਸ਼ੁਰੂ ਹੋ ਜਾਂਦਾ। ਵੇਖੋ, ਮੈਨੂੰ ਗੁਰੂ ਸਾਹਿਬ ਕਿਰਪਾ ਕਰ ਦੇਣਗੇ, ਮੈਨੂੰ ਠੀਕ ਕਰ ਦੇਣਾ ਕਰ ਦੇਣਾ। 100% ਫੋਕਸ ਹੋਵੇ, ਮਾਇੰਡ ਇੱਕ ਜਗ੍ਹਾ ਜੁੜ ਜਾਏ, ਆਟੋਮੈਟਿਕ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਂਦਾ। ਸਾਡਾ ਡਾਵਾਂਡੋਲ ਚਿੱਤ ਰਹਿੰਦਾ, ਪਤਾ ਨਹੀਂ ਗੱਲ ਬਣੇਗੀ, ਪਤਾ ਨਹੀਂ ਨਹੀਂ ਬਣੇਗੀ, ਏਦਾਂ ਹੀ ਰਹਿੰਦਾ। ਪਰ ਭਰੋਸਾ ਕਰੀਏ, ਵਿਸ਼ਵਾਸ ਕਰੀਏ। ਹੋਇਆ ਭਰੋਸਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ 21-22 ਸਿੰਘ ਹੋਏ ਇਕੱਠੇ, ਚਲੋ ਭਾਈ ਅੱਜ ਸੈਰ ਕਰੀਏ। ਮਹਾਰਾਜ ਕਿੱਧਰ ਨੂੰ ਜਾਣਾ ਹੈ? ਕਹਿੰਦੇ ਅੱਜ ਸਤਲੁਜ ਵਾਲੇ ਪਾਸੇ ਜਾਣ ਨੂੰ ਜੀ ਕਰਦਾ। ਉਧਰ ਹੀ ਆ ਗਏ ਜਿੱਧਰ ਬੇੜੀਆਂ ਸੀ, ਘੋੜੇ ਤੋਂ ਪਾਤਸ਼ਾਹ ਉਤਰੇ, ਬਹੁਤ ਬੇੜੀਆਂ ਵਾਲਿਆਂ ਨੇ ਘੇਰਾ ਪਾ ਲਿਆ। ਮਹਾਰਾਜ ਇੱਧਰ ਨੂੰ ਆਓ, ਵੇਖੋ ਕਿੰਨੀ ਸੋਹਣੀ ਬੇੜੀ, ਜੇ ਸੈਰ ਕਰਨੀ ਉਧਰਲੇ ਕਿਨਾਰੇ ਜਾਣਾ, ਮੇਰੇ ਵੱਲ ਲਾਓ, ਦੂਜਾ ਆਖੇ ਮੇਰੇ ਵੱਲ ਲਾਓ, ਤੀਜਾ ਆਖੇ ਮੇਰੇ ਵੱਲ ਲਾਓ। ਪਰ ਮਹਾਰਾਜ ਹੌਲੀ ਹੌਲੀ ਹੌਲੀ ਉਹਦੀ ਬੇੜੀ ਕੋਲ ਚਲੇ ਗਏ। ਆ ਬੇੜੀ ਕਿਹਦੀ ਹੈ? ਕਹਿੰਦੇ ਜੀ ਉਹ ਸੈਦਾ ਹੈ। ਕਿੱਥੇ ਹੈ ਉਹ? ਅੰਦਰ ਹੋਣਾ ਜੀ, ਆਪਣੇ ਪਰਿਵਾਰ ਕੋਲ। ਕਹਿੰਦੇ ਘਰ ਕਿੱਥੇ ਉਹਦਾ? ਕਹਿੰਦੇ ਉਹਦੀ ਛੱਪਰੀ ਹੈ। ਸਿੰਘ ਕਹਿੰਦੇ ਮਹਾਰਾਜ ਆਵਾਜ਼ ਮਾਰੀਏ? ਕਲਗੀਆਂ ਵਾਲੇ ਕਹਿੰਦੇ ਨੇ ਨਹੀਂ, ਮੈਂ ਆਪੇ ਜਾਣਾ। ਆਪੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ। ਆਨੰਦਪੁਰ ਸਾਹਿਬ ਦਾ ਏਰੀਆ ਕਰਮਾਂ ਵਾਲੇ ਹੈ, 30 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਉੱਥੇ ਰਹੇ ਹੈ। 30 ਸਾਲ, 41 ਸਾਲ 9 ਮਹੀਨੇ ਤੇ 13 ਦਿਨ ਦੀ ਉਮਰ ਪਾਤਸ਼ਾਹ ਜੀ ਦੀ ਸਰੀਰਕ ਆਯੂ। ਮੈਂ 43 ਸਾਲ ਦਾ ਹੋ ਗਿਆ ਗੁਰਮੁਖੋ, ਮੈਨੂੰ 44ਵਾਂ ਸਾਲ ਸ਼ੁਰੂ ਹੋ ਗਿਆ। ਤੇ ਤੁਸੀਂ ਵੇਖੋ ਦਸ਼ਮੇਸ਼ ਜੀ, 41 ਸਾਲ 9 ਮਹੀਨੇ 13 ਦਿਨ ਸਰੀਰ ਕਿੰਨੀ ਸੀ? ਦਾੜਾ ਕਾਲਾ ਸੀ, ਕਹਿੰਦੇ ਇੱਕ ਧੌਲਾ ਨਹੀਂ ਸੀ ਅਜੇ ਆਇਆ ਜਦੋਂ ਚਲੇ ਵੀ ਗਏ। ਵੇਖੋ ਜਿਹੜੇ ਪਿਆਰ ਕਰਨ ਵਾਲੇ ਸੀ ਕਲਗੀਆਂ ਵਾਲੇ ਪਾਤਸ਼ਾਹ, ਇੰਨੀ ਛੋਟੀ ਉਮਰ ਚ, ਪਰ ਇੰਨੇ ਸਮੇਂ ਚ ਕੀ ਕੁਝ ਕਰ ਗਏ। 100 ਵਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ, 100 ਵਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ। 2 ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ, ਤੂੰ 2 ਸਾਲ ਹੀ ਜਿਉਂਦਾ ਕੁਝ ਕਰਦਾ ਤੇ ਸਹੀ, ਸਮਾਜ ਨਹੀਂ। 100 ਸਾਲ ਨਾਲ ਕੀ ਫਰਕ ਪੈ ਜਾਂਦਾ? ਉਹਦੀ ਛੱਪਰੀ ਦੇ ਕੋਲ ਪਾਤਸ਼ਾਹ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਬਾਹਰ ਛੱਪਰੀ ਦੇ ਖਲੋ ਕੇ ਆਵਾਜ਼ ਮਾਰਦੇ ਹੈ, ਭਾਈ ਸੈਦਿਆ, ਸੈਦਾ ਜੀ ਬਾਹਰ ਆਓ। ਤੇ ਅੰਦਰੋਂ ਹੀ ਕਹਿੰਦਾ ਤੁਰਿਆ ਆਵੇ, ਮਹਾਰਾਜ ਆ ਗਏ, ਮਹਾਰਾਜ ਆ ਗਏ। ਭੱਜ ਕੇ ਆਇਆ, ਮਹਾਰਾਜ ਦੇ ਚਰਨਾਂ ਤੇ ਡਿੱਗਿਆ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗਾ ਵੀ ਮਹਾਰਾਜ ਆ ਗਏ? ਕਹਿੰਦੇ ਓਏ ਸੈਦਿਆ, ਕਹਿਣ ਵਾਲੇ ਬੜੇ ਨੇ, ਭਾਈ ਸੈਦਿਆ ਤੇ ਮਹਾਰਾਜ ਤੁਸੀਂ ਹੀ ਆ ਗਏ। ਤੁਹਾਡੇ ਜਿੰਨਾ ਪਿਆਰ ਕੌਣ ਕਰੇ, ਤੁਹਾਡੇ ਜਿੰਨਾ ਸਤਿਕਾਰ ਕੌਣ ਦੇਵੇ। ਓਏ ਓਏ ਤੇ ਬੜੇ ਕਹਿੰਦੇ ਨੇ, ਗੱਲ ਨਾਲ ਤੁਸੀਂ ਲਾਇਆ। ਮਹਾਰਾਜ ਨੇ ਚਰਨਾਂ ਤੋਂ ਚੁੱਕਿਆ, ਸੈਦੇ ਨੂੰ ਗੱਲ ਨਾਲ ਲਾ ਲਿਆ। ਧੰਨੋ ਕਰਮਾਂ ਵਾਲੇ ਗੁਰਸਿੱਖ ਜਿਨ੍ਹਾਂ ਦੇ ਮੁੱਖ ਕਲਗੀਧਰ ਪਾਤਸ਼ਾਹ ਦੇ ਨੇੜੇ ਲੱਗੇ, ਗਰਦਨ ਦੇ ਨਾਲ ਇੱਥੇ ਕਿਤੇ ਕਿਤੇ, ਮਤਲਬ ਉਹ ਗਲਵੱਕੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਵੇਖੋ ਜਰਾ ਸੋਚ ਕੇ ਵੇਖੋ ਵੀ ਪਾਤਸ਼ਾਹ ਦੇ ਕੋਲ ਕਿਤੇ ਆ ਕੰਨ ਉਹਨਾਂ ਦੇ ਗਰਦਨ ਦੇ ਨੇੜੇ, ਉਹਨਾਂ ਦੇ ਦਾੜੇ ਦੇ ਨੇੜੇ, ਉਹ ਕਿੱਦਾਂ ਦਾ ਸਮਾਂ? ਉਹ ਇੱਦਾਂ ਘੁੱਟ ਕੇ ਗਲਵੱਕੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਈ, ਸੈਦਿਆ ਚੱਲ ਬਈ ਸੈਰ ਕਰਾ, ਅੱਜ ਤੇਰੀ ਬੇੜੀ 'ਚ ਬਹਿਣਾ। ਮਹਾਰਾਜ ਨੇ, ਸੈਦੇ ਨੇ ਮਹਾਰਾਜ ਨੂੰ ਬੇੜੀ 'ਚ ਬਾਇਆ, 21 ਸਿੰਘ ਇਹਦੀ ਬੇੜੀ 'ਚ ਬਹਿ ਗਏ। ਵਾਜਾਂ ਮਾਰਦੇ ਨੇ ਮਲਾ, ਮਹਾਰਾਜ ਬੇੜੀ ਛੋਟੀ ਹੈ। ਮਹਾਰਾਜ ਸੈਦਾ ਕਹਿੰਦਾ ਕੋਈ ਗੱਲ ਨਹੀਂ, ਕਲਗੀਆਂ ਵਾਲੇ ਮੇਰੇ ਨਾਲ ਨੇ, ਡੁੱਬਿਆਂ ਦੇ ਬੇੜੇ ਤਾਰਨ ਵਾਲੇ ਬੈਠੇ ਨੇ, ਕਿਤੇ ਮੇਰੀ ਬੇੜੀ ਡੁੱਬਣ ਲੱਗੀ।
ਸਾਰਿਆਂ ਨੂੰ ਬਾਲਿਆ, ਖਿੱਚ ਖਿੱਚ ਕੇ ਜ਼ੋਰ ਜ਼ੋਰ ਨਾਲ ਚੱਪੂ ਮਾਰੇ, ਬਾਹਾਂ ਫੁੱਲ ਗਈਆਂ, ਪਰ ਖੁਸ਼ ਬੜਾ ਹੈ ਅੱਜ। ਉਹ ਬੜਾ ਖੁਸ਼ ਹੈ ਵੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਬੇੜੀ 'ਚ ਬੈਠੇ ਹੈ। ਮੂੰਹ ਸਿੱਧਾ ਕਲਗੀਆਂ ਵਾਲੇ ਪਾਤਸ਼ਾਹ ਵੱਲ ਕੀਤਾ ਹੈ, ਥੱਲੇ ਚਾਦਰ ਵਿਛਾਤੀ, ਪਾਤਸ਼ਾਹ ਬਹਿ ਗਏ। ਇਹ ਕਲਗੀਆਂ ਵਾਲੇ ਪਾਤਸ਼ਾਹ ਵੱਲ ਵੇਖੀ ਜਾਂਦਾ, ਕਲਗੀਆਂ ਵਾਲੇ ਇਹਦੇ ਵੱਲ ਵੇਖੀ ਜਾਂਦੇ ਹੈ। ਚੱਲਦਿਆਂ ਚੱਲਦਿਆਂ ਦੂਜਾ ਕਿਨਾਰਾ ਆ ਜਾਂਦਾ ਹੈ, ਦੂਜੇ ਕਿਨਾਰੇ ਜਦੋਂ ਵੇਖਿਆ ਵੀ ਇਹ ਤੇ ਨੇੜੇ ਹੀ ਲੱਗ ਗਿਆ, ਕੰਮ ਮਿੰਟ ਪੰਜ ਲੱਗੇ, ਪੰਜਾਂ ਮਿੰਟਾਂ 'ਚ ਕਿਨਾਰਾ ਆ ਗਿਆ, ਇਹਨੇ ਉੱਥੋਂ ਗੁਰੂ ਸਾਹਿਬ ਨੂੰ ਬੇੜਾ ਕਮਾ ਲਿਆ। ਫੇਰ ਚੱਪੂ ਮਾਰਦਾ ਹੋਇਆ ਇੱਧਰ ਵਾਲੇ ਪਾਸੇ ਫੇਰ ਲੈ ਆਇਆ, ਫੇਰ ਆਖਿਆ ਵੀ ਇੱਥੇ ਦੇ ਕਿਨਾਰਾ ਫੇਰ ਆ ਗਿਆ ਇਹਨੇ। ਫੇਰ ਹੁਣ ਬਾਹਾਂ ਫੁੱਲ ਗਈਆਂ, ਦਸ ਪੰਦਰਾਂ ਮਿੰਟ, ਵੀਹ ਮਿੰਟ, ਅੱਧਾ ਘੰਟਾ ਉਵੇਂ ਹੀ ਚੱਪੂ ਵਿੱਚੇ ਹੀ ਮਾਰੀ ਜਾਂਦਾ, ਵਿੱਚੇ ਹੀ ਕਮਾਈ ਜਾਂਦਾ। ਮਹਾਰਾਜ ਕਹਿੰਦੇ ਇੱਦਾਂ ਕਿਉਂ ਕਰਨਾ ਹੈ? ਕਹਿੰਦਾ ਮਹਾਰਾਜ ਜੇ ਕਿਨਾਰੇ ਲਾਇਆ ਤੇ ਤੁਸੀਂ ਉਤਰੋਗੇ, ਤੁਸੀਂ ਚਲੇ ਜਾਓਗੇ, ਤੇ ਇਹ ਚੰਦਰੀਆਂ ਅੱਖਾਂ ਮੇਰੀਆਂ ਰੱਜਦੀਆਂ ਨੀ ਤੁਹਾਨੂੰ ਵੇਖ ਵੇਖ ਕੇ। ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਕਰ ਕਰਕੇ ਮਾਂ ਗੁਜਰੀ ਮਹਾਰਾਣੀਆਂ ਵਰਗੀ ਸੀ, ਤੇ ਮਾਂ ਗੁਜਰੀ ਦੇ ਚੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਜ ਕੇ ਸੋਹਣੇ ਸੀ, ਦਗ ਦਗ ਕਰਦਾ ਪਾਤਸ਼ਾਹ ਦਾ ਚਿਹਰਾ, ਐਸੀ ਨੁਹਾਰ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਵੇਖਦਾ ਸੀ ਵੇਖਦਾ ਹੀ ਰਹਿ ਜਾਂਦਾ ਸੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਕਰਾਂ ਇਹਨਾਂ ਅੱਖੀਆਂ ਦਾ। ਪਾਤਸ਼ਾਹ ਅਸੀਂ ਦੋਤਰੇ ਦਾ ਪਿਆਰ ਕਰਦੇ ਹਾਂ, ਦੋਤਰੇ ਚੋਂ ਸਾਨੂੰ ਧੀ ਦਿਸਦੀ ਹੁੰਦੀ ਹੈ। ਅਸੀਂ ਪੋਤਰੇ ਦਾ ਪਿਆਰ ਕਰਦੇ ਹਾਂ, ਪੋਤਰੇ ਚੋਂ ਸਾਨੂੰ ਬੋਲ ਦਿਓ, ਪੋਤਰੇ ਚੋਂ ਸਾਨੂੰ ਪੁੱਤ ਦਿਸਦਾ ਹੁੰਦਾ ਹੈ। ਭਾਣਜੇ ਦਾ ਪਿਆਰ ਕਰਦੇ ਹਾਂ, ਉਹਦੇ ਚੋਂ ਸਾਨੂੰ ਭੈਣ ਦਿਸਦੀ ਹੁੰਦੀ ਹੈ। ਪਰ ਰੱਬ ਦੇ ਪਿਆਰਿਆਂ ਦਾ ਪਿਆਰ ਕਰਦੇ ਹਾਂ, ਰਿਸ਼ਤਾ ਸਾਡਾ ਕੋਈ ਨਹੀਂ ਹੁੰਦਾ, ਉਹਨਾਂ ਚੋਂ ਸਾਨੂੰ ਰੱਬ ਦਿਸਦਾ ਹੈ, ਉਹਨਾਂ ਨਾਲ ਉਹਨਾਂ ਚੋਂ ਸਾਨੂੰ ਪਰਮਾਤਮਾ ਦਿਸਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਸਾਈਂ ਨੇਹਿਆ।

0: ਦੱਸ ਹੋਣਾ ਗੁਰਮੁਖੋ, ਮੈਂ ਪਟਨਾ ਸਾਹਿਬ ਗਿਆ ਪਿੱਛੇ ਜੇ ਦਰਸ਼ਨ ਕਰਨ। ਮੇਰੇ ਕੋਲ ਇੱਕੋ ਹੀ ਦਿਨ ਸੀ, ਮੈਂ ਫਲਾਈਟ ਲਈ ਚੰਡੀਗੜ੍ਹ ਤੋਂ। 10-11 ਵਜੇ ਅਸੀਂ ਉੱਥੇ ਪਹੁੰਚੇ ਤੇ ਮੈਂ ਰਾਤ ਨੂੰ ਹੀ ਵਾਪਸ ਆਉਣਾ ਸੀ। ਮੈਂ ਦਰਬਾਰ ਸਾਹਿਬ 'ਚ ਪ੍ਰਬੰਧਕ ਮੈਨੂੰ ਲੈ ਕੇ ਗਏ। ਚਲੋ, ਮੈਨੂੰ ਉਹਨਾਂ ਨੇ ਗੇਟ ਖੋਲਿਆ, ਕਹਿੰਦੇ ਥੋੜ੍ਹਾ ਅੱਗੇ ਤੱਕ ਤੁਸੀਂ ਹੋ ਜਾਓ। ਉੱਥੇ ਨਾ ਕਲਗੀ ਲੱਗੀ ਹੋਈ ਹੈ ਪਟਨਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਨੇ ਕਲਗੀ ਲਾਈ ਹੈ। ਮਹਾਰਾਜ ਦੀ ਇੱਕ ਤਸਵੀਰ ਵੀ ਲੱਗੀ ਹੈ ਤੇ ਉਹ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ, ਉਹ ਪ੍ਰਕਾਸ਼ ਅਸਥਾਨ ਦੇ ਜਿਹੜਾ ਪੀੜਾ ਸਾਹਿਬ ਹੈ ਉਹਦੇ ਪੀੜਾ ਸਾਹਿਬ ਦੇ ਥੱਲੇ ਪੰਘੂੜਾ ਸਾਹਿਬ ਵੀ ਹੈ, ਜਿਹੜੇ ਪੰਘੂੜੇ 'ਚ ਗੋਬਿੰਦ ਰਾਏ ਜੀ ਨੂੰ ਬਚਪਨ ਦੇ ਵਿੱਚ ਪਾਇਆ ਗਿਆ ਸੀ। ਤੇ ਮੈਂ ਉੱਥੇ ਤਕਰੀਬਨ 2-2.5 ਘੰਟੇ ਬੈਠਾ ਰਿਹਾ ਤੇ ਮੇਰੀ ਇਕੱਲੇ ਦੀ ਗੱਲ ਨਹੀਂ, ਜਿੰਨੀ ਵੀ ਉੱਥੇ ਸੰਗਤ ਬੈਠੀ ਸੀ, ਟਿਕਟਕੀ ਲਾ ਕੇ ਅੱਖਾਂ ਕਦੇ ਖੋਲ੍ਹ ਲੈਣੀਆਂ ਕਦੇ ਬੰਦ ਕਰ ਲੈਣੀਆਂ। 2 ਘੰਟੇ ਅਸੀਂ ਬੈਠੇ ਰਹੇ, ਸਾਡੀਆਂ ਅੱਖਾਂ ਹੀ ਨਹੀਂ ਸੁੱਕੀਆਂ, ਇੱਦਾਂ ਤ੍ਰਿਪ ਤ੍ਰਿਪ ਹੰਝੂ ਚੱਲਦੇ ਰਹੇ, ਇੱਦਾਂ ਲੱਗੇ ਵੀ ਗੁਰੂ ਗੋਬਿੰਦ ਸਿੰਘ ਇੱਥੇ ਹੀ ਬੈਠੇ ਹੈ। ਤੁਹਾਨੂੰ ਪਟਨਾ ਸਾਹਿਬ ਜਾ ਕੇ ਵੀ ਦਰਬਾਰ ਸਾਹਿਬ 'ਚ ਇੱਦਾਂ ਲੱਗੇਗਾ, ਕਲਗੀਆਂ ਵਾਲੇ ਇੱਥੇ ਬੈਠੇ ਹੈ। ਤੁਹਾਨੂੰ ਹਜ਼ੂਰ ਸਾਹਿਬ ਜਾ ਕੇ ਵੀ ਇੱਦਾਂ ਹੀ ਲੱਗਦਾ ਹੈ, ਉੱਥੇ ਆਉਣ ਨੂੰ ਦਿਲ ਨਹੀਂ ਕਰਦਾ, ਇਹ ਸੱਚ ਹੈ। ਇੱਦਾਂ ਲੱਗਦਾ ਹੁੰਦਾ ਵੀ ਇੱਥੇ ਹੀ ਗੁਰੂ ਗੋਬਿੰਦ ਸਿੰਘ ਬੈਠੇ, ਇੰਨਾ ਉੱਥੇ ਫੀਲ, ਇੰਨਾ ਰਸ ਬਣਦਾ। ਚਲੋ, ਇਹ ਆਪਣਾ ਆਪੋ ਆਪਣਾ ਮਨ ਹੁੰਦਾ, ਜਿਵੇਂ ਕਿਸੇ ਦਾ ਪਿਆਰ ਹੈ। ਅੱਖੀਂ ਵੇਖਣਾ ਰੱਜੀਆਂ ਬਹੁਰੰਗ ਤਮਾਸ਼ੇ, ਸਾਡਾ ਹਾਲ ਇਹ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸੋ ਦਰਸ਼ਨ ਕਰਦਾ ਰਿਹਾ, ਫਿਰ ਅਖੀਰ ਨੂੰ ਮਹਾਰਾਜ ਨੇ ਕਿਹਾ ਤੇ ਬੇੜੀ ਬੰਨੇ ਲਾਈ, ਬਾਹਾਂ ਫੁੱਲ ਗਈਆਂ। ਮਹਾਰਾਜ ਜਾਣ ਲੱਗੇ, ਚਰਨਾਂ ਤੇ ਮੱਥਾ ਟੇਕਿਆ, ਗੁਰਸਿੱਖੋ ਦਿਓ ਮਾਇਆ, ਮਾਇਆ ਲੱਗੇ ਦੇਣ। ਕਹਿੰਦਾ ਮਹਾਰਾਜ, ਸ਼ਰੀਕ ਭਰਾ ਵੀ ਕਦੇ ਆਪਣੇ ਤੋਂ ਪੈਸੇ ਲੈਂਦੇ ਹੈ? ਮਹਾਰਾਜ ਕਹਿੰਦੇ, ਪਹਿਲੀ ਵਾਰੀ ਮਿਲਿਆ, ਤੇਰੀ ਸ਼ਕਲ ਦਾ ਮੈਂ ਵਾਕਫ ਨਹੀਂ, ਤੇ ਮੈਨੂੰ ਸ਼ਰੀਕ ਭਰਾ ਕਿਵੇਂ ਬਣਾ ਲਿਆ? ਕਹਿੰਦਾ ਮਹਾਰਾਜ, ਮੈਂ ਬੇੜੀ ਵਾਲਾ, ਤੁਸੀਂ ਵੱਡੇ ਬੇੜੇ ਵਾਲੇ ਹੋ, ਮੈਂ ਇੱਥੇ ਪਾਰ ਕਰਦਾ, ਤੁਸੀਂ ਉੱਥੇ ਪਾਰ ਕਰਦੇ ਹੋ, ਅੱਜ ਤੁਸੀਂ ਆਏ ਹੋ, ਮੈਂ ਪਾਰ ਕੀਤਾ ਹੈ, ਜਦੋਂ ਕਦੇ ਮੈਂ ਆਵਾਂਗਾ ਉਦੋਂ ਤੁਸੀਂ ਪਾਰ ਕਰ ਦਿਓ, ਅਸੀਂ ਇੱਕ ਦੂਜੇ ਤੋਂ ਪੈਸੇ ਕਾਹਦੇ ਲੈਣੇ ਆ, ਜਦੋਂ ਮੇਰੀ ਵਾਰੀ ਆਏਗੀ ਉਦੋਂ ਤੁਸੀਂ ਮੇਰਾ ਬੇੜਾ ਬੰਦੇ ਲਾ ਦਿਓ। ਘੁੱਟ ਕੇ ਛਾਤੀ ਨਾਲ ਲਾਇਆ, ਕਹਿੰਦੇ ਤੂੰ ਇਕੱਲਾ ਨਹੀਂ, ਮਹਾਰਾਜ ਕਹਿੰਦੇ ਤੇਰੀਆਂ ਤੇ 21 ਕੁਲਾਂ ਤਰਨਗੀਆਂ, ਸਹੀਦਿਆ ਤੇਰੀਆਂ 21 ਕੁਲਾਂ ਤਰਨਗੀਆਂ, ਇਹ ਕਿਰਪਾ ਗੁਰੂ ਸਾਹਿਬ ਨੇ ਕੀਤੀ। ਸੋ ਜਿਹੜਾ ਪਿਆਰ ਵਾਲਾ ਸੱਜਣ ਹੈ ਉਹ ਆਪਣੀ ਜ਼ਿੰਦਗੀ 'ਚ ਮਸਤ ਰਹਿੰਦਾ ਹੈ। ਮੈਂ ਆਪਣੇ ਤਜਰਬੇ ਨਾਲ ਬੇਨਤੀ ਕਰਕੇ ਦੱਸਦਾ, ਜਿੰਨਾ ਗੁਰੂ ਸਾਹਿਬ ਨਾਲ ਪਿਆਰ ਕਰੋਗੇ ਮਸਤ ਰਹੋਗੇ। ਜਿੱਦਣ ਉਹਨਾਂ ਦੀ ਯਾਦ ਆਉਂਦੀ ਹੈ, ਪਿਆਰ ਆਉਂਦਾ ਹੈ, ਉਹੀ ਦੀਵਾਨ ਮੇਰਾ ਇੰਨਾ ਰਸਦਾਇਕ ਹੁੰਦਾ ਹੈ। ਜਿੱਦਣ ਰਣਜੀਤ ਸਿੰਘ ਆਪਣੇ ਆਪ 'ਚ ਹੋਵੇ, ਹੰਕਾਰ ਹੋਵੇ, ਬੜਾ ਇਕੱਠ, ਬੜੀ ਦੁਨੀਆ, ਬੱਲੇ ਬੱਲੇ, ਉਦਣ ਕੱਖ ਨਹੀਂ ਦੀਵਾਨ ਲੱਗਦਾ, ਜ਼ੋਰ ਲਾ ਲੈਂਦਾ, ਉਦਣ ਮੈਂ ਹੁੰਦਾ। ਜਿੱਦਣ ਕਿਤੇ ਕਲਗੀਆਂ ਵਾਲੇ ਮੇਰੀ ਸੁਰਤ ਵਿੱਚ ਯਾਦ ਰੂਪ ਵਿੱਚ ਬਹਿ ਜਾਣ, ਪਿਆਰ ਰੂਪ ਵਿੱਚ ਬੈਠੇ ਹੋਣ, ਉਦਣ ਪਤਾ ਹੀ ਨਹੀਂ ਲੱਗਦਾ 2-3 ਘੰਟੇ ਕਦੋਂ ਲੱਗ ਜਾਂਦੇ ਆ। ਰਸ ਬਣਦਾ ਹੈ ਉਹਨਾਂ ਦੇ ਪਿਆਰ ਦਾ, ਪਿਆਰ ਬਣਾ ਕੇ ਰੱਖੋ। ਸੋ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਡ ਭਾਗਾ। ਲਓ ਪੰਗਤੀਆਂ ਫਟਾਫਟ ਪੜ੍ਹ ਲਈਏ, ਫਿਰ ਆਨੰਦ ਸਾਹਿਬ 'ਚ ਬੋਲਾਂਗੇ। ਸੰਗਤ ਜੀ, ਗੁਰੂ ਜੀ ਦੇ ਬਿਰਾਜਮਾਨ ਹੋਣ ਤੋਂ ਬਾਅਦ ਜਾਣਾ ਹੈ, ਸਤਿਗੁਰੂ ਜੀ ਬਿਰਾਜਮਾਨ ਹੋਣਗੇ, ਸੁੱਖ ਆਸਨ ਅਸਥਾਨ 'ਤੇ ਜਾਣਗੇ, ਆਪਾਂ ਫੇਰ ਚੱਲਾਂਗੇ। ਇੰਨਾ ਟਾਈਮ ਬਹਿ ਗਏ ਤੁਸੀਂ, 2.25 ਘੰਟੇ, ਉਦੋਂ ਵੀ ਪਹਿਲਾਂ ਦੇ ਜਗ੍ਹਾ ਮੱਲ ਕੇ ਬੈਠੇ ਹੈ, ਅਤੇ ਹੁਣ ਸਮਾਪਤੀ ਦਾ ਟਾਈਮ ਹੈ, ਅਤੇ ਆਪਾਂ ਕਾਲ ਨਹੀਂ ਕਰਨੀ। ਸੁੱਖ ਆਸਨ ਤੋਂ ਬਾਅਦ, ਬਿਰਾਜਮਾਨ ਗੁਰੂ ਜੀ ਨੂੰ ਕਰਨ ਤੋਂ ਬਾਅਦ ਆਪਾਂ ਫਿਰ ਬਿਰਾਜਮਾਨ ਹੋਣਾ, ਫਿਰ ਜਾਣਾ। 5 ਮਿੰਟ ਨਾਲ ਕਿਹੜਾ ਫਰਕ ਪੈਣ ਲੱਗਾ ਹੈ? ਆ ਪੰਗਤੀਆਂ ਗੁਰੂ ਜੀ ਦੇ ਬਚਨ ਪੜ੍ਹ ਲਓ।
1: ਜਰਾ ਮਰਾ ਨੇ ਵਿਆਪੀ ਫਿਰ ਦੁੱਖ ਨਾ ਪਾਇਆ
0: ਕੋਈ, ਹਾਂ ਹਾਂ, ਕੋਈ ਬੜੇਪਾ ਨਹੀਂ ਉਹਨਾਂ ਦੇ ਉੱਤੇ। ਬੜੇਪਾ ਮਤਲਬ ਸਦਾ ਚੜ੍ਹਦੀ ਕਲਾ 'ਚ ਰਹਿੰਦੇ, ਅੰਦਰੋਂ ਮਰੇ ਮਰੇ ਨਹੀਂ ਵੀ ਹੁਣ ਬਸ ਉਹ ਘੱਟ ਗਿਆ, ਇੱਦਾਂ ਨਹੀਂ ਹੁੰਦਾ, ਐਨਰਜੀ ਨਹੀਂ ਘੱਟਦੀ। ਪਿਆਰ ਵਾਲਿਆਂ ਦਾ ਲਾਲ ਰੰਗ ਤਿਸ ਕੋਲ ਲੱਗਾ, ਵੱਡੇ ਭਾਗਾਂ ਵਾਲਿਆਂ ਨੂੰ ਜਿਹਨਾਂ ਨੂੰ ਲੱਗ ਗਿਆ ਨਾ, ਉਹ ਫਿਰ ਜਰਾ ਮਰਾ ਨਹੀਂ ਹੁੰਦਾ ਉਹਨਾਂ ਦੇ ਅੰਦਰ, ਆਤਮਕ ਮੌਤ ਅੰਦਰੋਂ ਮਰੇ ਮਰੇ ਨਹੀਂ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਹਾਂਜੀ,
1: ਪੀ ਅੰਮ੍ਰਿਤ ਆਖਾਨਿਆ ਗੁਰ ਅਮਰ ਕਰਾਇਆ।
0: ਪੀ ਅੰਮ੍ਰਿਤ ਆਖਾਨਿਆ ਉਹ ਸਦਾ ਤ੍ਰਿਪਤ ਰਹਿੰਦੇ ਨੇ, ਗੁਰੂ ਜੀ ਦੀ ਕਿਰਪਾ ਨਾਲ ਅੰਦਰੋਂ ਮੁਕਤ ਹੋ ਜਾਂਦੇ ਨੇ, ਅਮਰ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਬੰਧਨਾਂ ਵਿੱਚ ਰਹਿੰਦੇ, ਪਰਿਵਾਰਾਂ 'ਚ ਰਹਿੰਦੇ ਵੀ ਬੰਧਨਾਂ ਤੋਂ ਮੁਕਤ ਹੁੰਦੇ ਨੇ। ਹਾਂਜੀ,
1: ਸੋ ਜਾਣੇ ਜਿਨ ਚੱਖਿਆ ਹਰ ਨਾਮ ਅਮੋਲਾ,
0: ਉਹੀ ਜਾਣਦੇ ਨੇ ਜਿਨ੍ਹਾਂ ਨੇ ਚੱਖਿਆ, ਜਿਨ੍ਹਾਂ ਨੇ ਨਾਮ ਨੂੰ ਉਹਦੇ ਪਿਆਰ ਨੂੰ ਚੱਖਿਆ, ਉਹੀ ਜਾਣਦੇ ਨੇ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ। ਬੋਲੋ, ਉਹਨਾਂ ਨੂੰ ਕੀ ਪਤਾ ਜਿਨ੍ਹਾਂ
1: ਗਾ ਕੇ
0: ਜਿਨ੍ਹਾਂ ਲਾਈ ਨੀ, ਉਹਨਾਂ ਨੂੰ ਕੀ ਪਤਾ। ਸੋ ਜਾਣੇ ਜਿਨ ਚੱਖਿਆ, ਉਹੀ ਜਾਣਦੇ ਨੇ ਜਿਨ੍ਹਾਂ ਨੇ ਚੱਖਿਆ, ਬਾਕੀਆਂ ਨੂੰ ਨੀ ਪਤਾ ਲੱਗਦਾ। ਬਾਕੀਆਂ ਦੇ ਐਵੇਂ ਲੱਗਦਾ ਉੱਤੋਂ ਹੀ ਲੰਘ ਜਾਂਦੀਆਂ ਗੱਲਾਂ, ਕਮਲੀ ਦੁਨੀਆਂ ਰੋਂਦੀ ਰਹਿੰਦੀ ਹੈ, ਪਰ ਜਿਹੜਾ ਪਿਆਰ ਕਰਦਾ ਇਹ ਉਹਨੂੰ ਹੀ ਪਤਾ ਹੁੰਦਾ। ਹਾਂਜੀ,
1: ਕੀਮਤ ਕਹੀ ਨਾ ਜਾਈ ਹੈ ਕਿਆ ਕਹਿ ਮੁੱਖ ਬੋਲਾਂ,
0: ਉਹਦੀ ਕੀਮਤ ਨਹੀਂ ਕਹੀ ਜਾ ਸਕਦੀ। ਕੀ ਮੈਂ ਮੁੱਖ ਤੋਂ ਬੋਲਾਂ, ਕੀ ਦੱਸੀਏ, ਕਿੰਨਾ ਕੁ ਆਨੰਦ ਆਉਂਦਾ, ਕੀ ਦੱਸੀਏ। ਦੱਸਿਆ ਨਾ ਜਾਵੇ ਬੋਲ ਕੇ, ਜਿਹੜਾ ਤੇਰੇ ਕੋਲ ਆਨੰਦ ਆਇਆ, ਤੇਰੇ ਚਰਨਾਂ 'ਚ ਆਨੰਦ ਆਇਆ, ਤੇਰੇ ਨਾਲ ਪਿਆਰ ਕਰਕੇ ਨਾਮ ਰੰਗ ਚੜ੍ਹਿਆ ਜਿਹੜਾ, ਉਹ ਦੱਸਿਆ ਨਹੀਂ ਜਾ ਸਕਦਾ। ਹਾਂਜੀ,
1: ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨੇ ਤੇਰੀ ਬਾਣੀ,
0: ਤੇਰੇ ਦਰਸ਼ਨ ਸਫਲ ਨੇ, ਤੇਰੀ ਬਾਣੀ ਗੁਣਾਂ ਦਾ ਖਜ਼ਾਨਾ ਹੈ। ਹਾਂਜੀ,
1: ਪਾਵ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ,
0: ਤੇਰੇ ਦਾਸਾਂ ਦੀ ਧੂੜ ਮਿਲੇ ਤੇ ਸਦਾ ਤੇਰੇ ਤੋਂ, ਤੇਰੇ ਪਿਆਰਿਆਂ ਤੋਂ ਕੁਰਬਾਨ ਹੁੰਦੇ ਰਹੀਏ। ਸੋ ਆਓ, ਲਾਲ ਰੰਗ ਤੇ ਸਕੋ ਲੱਗਾ ਜਿਸਕੇ ਵੱਡ ਭਾਗਾ, ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਨਾਮ ਰੰਗ ਚੜ੍ਹਦਾ ਹੈ, ਤੇ ਸਾਡੇ ਤੇ ਵੀ ਕਿਰਪਾ ਹੋਵੇ, ਨਾਮ ਰੰਗ ਸਾਨੂੰ ਵੀ ਚੜ੍ਹੇ, ਮਿਹਰ ਬਣੀ ਰਵੇ। ਕੱਲ ਦਾ ਦੀਵਾਨ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਹੋਣਾ, 11:30 ਤੋਂ ਪਹਿਲਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਇੱਕੋ ਹੀ ਦੇਣ ਹੈ, ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲੈਣਾ, ਗੁਰੂ ਜੀ ਨੂੰ ਬਿਰਾਜਮਾਨ ਕਰਕੇ ਫਿਰ ਸਾਰੀਆਂ ਸੰਗਤਾਂ ਨੇ ਕਰੋ ਕਰੀ ਚਾਲਾ ਪਾਉਣਾ। ਬਾਕੀ ਜਿਵੇਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ, ਬਾਹਰ ਹੌਲ ਬਣ ਰਿਹਾ, ਇੱਕ ਥੱਲੇ ਬਣ ਰਿਹਾ ਹੌਲ, ਇੱਕ ਉੱਪਰ ਬਣ ਰਿਹਾ। ਅੱਜ ਮੈਂ ਅੰਦਰ ਬੈਠਾ ਸੀ ਕਮੇਟੀ ਮੈਂਬਰਾਂ ਕੋਲ, ਤੇ ਸਰਦਾਰ ਕੁਲਵੰਤ ਸਿੰਘ ਸਿੱਧੂ ਕਮੇਟੀ ਮੈਂਬਰ ਰਹੇ ਨੇ ਪੁਰਾਣੇ, ਹੁਣ ਵੀ ਬੜੀ ਸੇਵਾ ਕਰਦੇ ਨੇ। ਉਹ ਕਹਿੰਦੇ ਨੇ ਰਾਤ ਤੁਸੀਂ ਬੇਨਤੀ ਕੀਤੀ ਸੀ, $100-$200 ਇਹ ਜਿਹੜਾ ਹੌਲ ਬਾਹਰ ਬਣਨਾ ਇਹਦੇ ਲਈ ਦੇਣੇ ਨੇ। ਇੰਡੀਆ ਵਾਸਤੇ ਸਾਡੇ ਪਰਮੇਸ਼ਰ ਦੁਆਰ ਬਹੁਤ ਵੱਡਾ ਸਥਾਨ ਹੈ, 30-32 ਕਿੱਲਿਆਂ 'ਚ ਬਣਿਆ, ਬਹੁਤ ਸਾਰੀਆਂ ਸੇਵਾਵਾਂ ਉੱਥੇ ਚੱਲਦੀਆਂ ਨੇ, ਪਰ ਉਹਦੇ ਲਈ ਮੈਂ ਕਦੇ ਵੀ ਬੇਨਤੀ ਆਪ ਜੀ ਦੇ ਚਰਨਾਂ 'ਚ ਨਹੀਂ ਕੀਤੀ। ਇੱਥੇ ਆ ਕੇ ਕਦੇ ਨਹੀਂ ਕਿਹਾ ਸਾਨੂੰ ਉੱਥੇ ਲਈ ਪੈਸੇ ਦਿਓ, ਪਰ ਜੇ ਮੈਂ ਕਦੇ ਪ੍ਰਬੰਧਕਾਂ ਦੇ ਕਹਿਣ 'ਤੇ ਬੇਨਤੀ ਕੀਤੀ ਵੀ ਹੈ ਤੇ ਇੱਥੋਂ ਲਈ ਕੀਤੀ ਹੋਏਗੀ। ਅਤੇ ਇਸ ਕਰਕੇ ਉਹ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਨੇ ਅੱਜ ਕਿਹਾ ਕਿ ਅਸੀਂ $1,00,000 ਮੈਂ ਆਪਣੇ ਵੱਲੋਂ ਜਿਹੜੇ ਬਾਹਰ ਹੌਲ ਬਣੇ ਨੇ ਬਣ ਰਹੇ ਨੇ ਉਹਦੇ 'ਚ ਅਸੀਂ $1,00,000 ਹਿੱਸਾ ਪਾਉਣਾ। ਤੇ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਹੋਈ, ਉਹਨਾਂ ਦਾ ਮਨ ਮੰਨ ਗਿਆ ਤੇ ਇਕੱਲਿਆਂ ਨੇ ਕਿੱਡੀ ਵੱਡੀ ਸੇਵਾ ਕਰ ਦਿੱਤੀ। ਸੋ ਬਹੁਤ ਧੰਨਵਾਦ। ਬਾਕੀ ਸੰਗਤਾਂ ਨੂੰ ਬੇਨਤੀ ਹੈ ਵੀ ਕੀਰਤਨ ਭੇਟਾ ਅੱਜ ਵੀ ਨਹੀਂ ਲੈ ਕੇ ਜਾਣੀ, ਜੋ ਹੋਏ ਸਾਰਾ ਇੱਥੇ ਲਾਓ। ਤੇ ਆਪ ਜੀ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਸੇਵਾ ਨਹੀਂ ਦਿੱਤੀ, ਉਹ ਜਿਹੜੇ ਹੌਲ 2 ਬਣ ਜਾਣੇ ਨੇ ਵੱਡੇ ਵੱਡੇ, 2 ਇੱਧਰ ਤੇ 2 ਇੱਧਰ, ਉਹ ਬੜੇ ਸੋਹਣੇ ਸੁੰਦਰ ਹੌਲ ਬਣ ਰਹੇ ਨੇ, ਸੰਗਤਾਂ ਦੇ ਕੰਮ ਆਉਣੇ ਨੇ, ਇਸ ਸਥਾਨ ਦਾ ਹੀ ਹੈ ਸਾਰਾ ਕੁਛ। ਤੇ ਆਪ ਜੀ ਨੇ ਜਿਨ੍ਹਾਂ ਦਾ ਹਿੱਸਾ ਨਹੀਂ ਪਿਆ ਉਹਨਾਂ ਨੇ ਥੋੜ੍ਹਾ ਬਹੁਤ ਆਪਣਾ ਯੋਗਦਾਨ ਪਾ ਦੇਣਾ, 100-200-500 ਜੋ ਹਿੱਸਾ ਪਾਉਣਾ। ਜਿਨ੍ਹਾਂ ਨੇ ਕੱਲ੍ਹ ਨਹੀਂ ਪਾਇਆ ਜਾਂ ਜਿਨ੍ਹਾਂ ਨੇ ਪਾਇਆ ਸੀ ਫਿਰ ਵੀ ਪਾ ਸਕਦੇ ਹੈ, ਰੋਜ਼ ਹੀ ਗੁਰੂ ਘਰ ਦੇ ਕੰਮ ਚੱਲਦੇ ਹੀ ਰਹਿੰਦੇ ਨੇ, ਤੇ ਆਪ ਜੀ ਨੇ ਆਪਣਾ ਯੋਗਦਾਨ ਪਾ ਦੇਣਾ। ਸਰਬ ਸੰਗਤਾਂ ਦਾ ਧੰਨਵਾਦ। ਗੱਜ ਕੇ ਪੜੀਏ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਵੇ, ਕੱਲ ਫੇਰ ਆਪ ਜੀ ਦੇ ਦਰਸ਼ਨ ਕਰਦੇ ਆ। ਨਾਨਕ ਨਾਮ
1: ਚੜ੍ਹਦੀ ਕਲਾ,
0: ਤੇਰੇ ਭਾਣੇ
1: ਸਰਬੱਤ ਦਾ ਭਲਾ।

ਦੇ ਜਾਇਆ ਕਰੋ। ਗੱਲਾਂ ਬਾਤਾਂ ਕਰਨ ਨਾਲੋਂ ਬਾਣੀ ਪੜ੍ਹਦੇ ਆਓ, ਬਾਣੀ ਪੜ੍ਹਦੇ ਜਾਓ। ਸਹਿਜ ਪਾਠ ਵੀ ਆਰੰਭ ਕਰਨੇ ਨੇ, ਇਹਦੇ ਲਈ ਬੇਨਤੀ ਕੱਲ ਕਰਾਂਗਾ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ। ਗੁਰਦੁਆਰੇ ਵਾਲੇ ਪ੍ਰਬੰਧਕਾਂ ਦਾ ਉਦਮ ਹੈ, ਜਿਹਨੂੰ ਪੋਥੀਆਂ ਚਾਹੀਦੀਆਂ ਦੋਵੇਂ ਭਾਗ ਲੈ ਜਾਓ, ਸਹਿਜ ਪਾਠ ਆਪ ਕਰੋ। ਦੋ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ, ਰੋਜ਼ ਦੇ 15 ਮਿੰਟ ਕੱਢੋਗੇ ਸਾਲ ਵਿੱਚ ਭੋਗ ਪੈ ਜਾਏਗਾ। 15 ਮਿੰਟ ਨਾਲ ਸਾਲ ਚ ਭੋਗ ਪੈ ਜਾਂਦਾ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਜ਼ਰੂਰ ਬਾਣੀ ਆਪਾਂ ਨਾਲ ਪੜ੍ਹਦੇ ਰਹਿਣਾ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਘਰ ਨੌਣ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਹੋਏ ਨੇ ਉਪਰੰਤ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਗਾਇਨ ਕੀਤੇ ਨੇ ਗੁਰਮਤ ਵਿਚਾਰਾਂ ਹੋਈਆਂ ਮਹਾਰਾਜ ਜੀ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਪਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵ ਚੜ੍ਹਦੀ ਕਲਾ ਜਥੇ ਵੱਲੋਂ ਅਤੇ ਸਮੂਹ ਪਰਿਵਾਰਾਂ ਵੱਲੋਂ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਸੰਬੰਧ ਵਿੱਚ ਅਤੇ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਸਮੂਹ ਪਰਿਵਾਰਾਂ ਨੇ ਰਲ ਮਿਲ ਕੇ ਮਹਾਰਾਜ ਜੀ
5 ਅਗਸਤ ਤੋਂ ਲੈ ਕੇ ਅੱਜ 8 ਅਗਸਤ ਤੱਕ ਤਨ ਮਨ ਧਨ ਦੇ ਨਾਲ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ। ਕਿਰਪਾ ਕਰਨੀ ਮਹਾਰਾਜ ਜੀ ਸਾਰੇ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਪਰਿਵਾਰਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਇਸੇ ਤਰ੍ਹਾਂ ਮਹਾਰਾਜ ਜੀ ਸੇਵਾ ਕਰਨ ਦਾ ਬਲ ਚਾਓ ਅਤੇ ਉਦਮ ਬਖਸ਼ਿਸ਼ ਕਰਨਾ, ਮਹਾਰਾਜ ਜੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਦਰ ਘਰ ਦੇ ਸੇਵ, ਭਾਈ ਪ੍ਰਤਪਾਲ ਸਿੰਘ ਜੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਘਰ ਵਾਸਤੇ $6,000 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਬੀਬੀ ਮਨਦੀਪ ਕੌਰ ਬਲ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਕੀ ਬਿਲਡਿੰਗ ਵਾਸਤੇ $100 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਭਾਈ ਸੁਸ਼ਾਂਤ ਸਚਦੇਵਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਹ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇ ਕਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ

0: ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ।

0: ਸ੍ਰੀ ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਮੈਂ ਇੱਥੋਂ ਦੀ ਸਮੂਹ ਸੰਗਤ ਅਤੇ ਇੱਥੋਂ ਦੀ ਸਮੂਹ ਪ੍ਰਣਤ ਕੇਟੀ ਕਮੇਟੀ ਵੱਲੋਂ ਸੰਤ ਬਾਬਾ ਰਣਜੀਤ ਸਿੰਘ ਟੰਡੀਆਂ ਵਾਲੇ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਸਾਨੂੰ ਬਹੁਤ ਕੁਛ ਅੱਜ ਕੀਰਤਨ ਅਤੇ ਕਥਾ ਦੁਆਰਾ ਜੋ ਹੈ ਕੀਤਾ ਹੈ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਕੱਲ੍ਹ ਉਹਨਾਂ ਦੇ ਜਵਾਨ ਦਾ ਸਮਾਂ ਹੈ 11 ਤੋਂ 2, ਅਤੇ ਇੱਕ ਬੇਨਤੀ ਹੈ ਕਿ ਬਾਹਰ ਸਿੱਖ ਲੈਂਸ ਵਾਲਿਆਂ ਨੇ ਟੇਬਲ ਲਾਇਆ ਅਤੇ ਜਥਾ ਯੋਗ ਉਹ ਸੇਵਾ ਮੰਗਦੇ ਨੇ, ਜਿਹਨਾਂ ਕਰ ਸਕਦੇ ਸਟੋਰੀ ਟੈਲਿੰਗ ਦੇ ਵਾਸਤੇ, ਉਹ ਜਿਹੜਾ ਵੀ ਕੋਈ ਕਰ ਸਕਦਾ ਉਹ ਕਰ ਦਿਓ। ਹੁਣ ਇੱਥੇ ਸਮਾਪਤੀ ਹੈ, ਸਮੇਂ ਨੂੰ ਮੁੱਖ ਰੱਖਦੇ ਹੋਏ ਸੋਕ ਆਸਣ ਦੀ ਸੇਵਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਸੋਹਿਲਾ ਰਾਗ ਗੋੜੀ ਦੀ ਮਾਲਾ ਪਹਿਲਾ, ਜੈ ਕਰ ਕਿਰਤ ਆਖਿਆ ਕਰਤੇ ਕਾ ਵਿਚਾਰੋ ਤਿਤ ਕਰ ਗਾਓ, ਸੋਹਿਲਾ ਸਿਵਰ ਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ, ਹੁਮਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਵ। ਨਿਤਨੇ ਜਿਹੜੇ ਸੰਭਾਲਿਮ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪੱਜ ਦਾਤੇ ਕਣ ਸੁਮਾਰ। ਸੰਬਤ ਸਾਹ ਲਿਖਿਆ ਅਮਿਰ ਕਿਰਪਾਓ, ਤੇਲ ਦੇਵ ਸੱਜਣਾ ਸਿਸੜੀਆਂ ਜੇ ਸਹਿਬ ਸੁਮੇਲ, ਕਰ ਕਰੇ ਪਹੁੰਚਾ ਸਦਰੇ ਪਹੁੰਚਦਨ ਹਾਰਾ, ਸਿਮਰਿਆ ਨਾਨੂ ਸੇ ਦਿਆ ਅਨੁਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਵਿਦੇਸ਼, ਗੁਰ ਗੁਰੇ ਕੋਵੇ ਸਨੇ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਾਹੋ। ਵਿਸ਼ਵੇ ਚਸਿਆ ਘੜਿਆ ਪੈਰਾ, ਤਿੱਤੀ ਵਾਰੀ ਮਾਓਆ, ਸੂਰਜ ਕੋਰੋ ਤਨੇਕ, ਨਾਨਕ ਕਰਤੇ ਕੇ ਕੀਤੇ ਵੇ ਸਰਾਵ ਤਨਾ ਸ੍ਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ, ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਨਿਆਲ ਨੂੰ ਪਹੁੰਚੋ ਰੋ ਕਰੇ ਸਗਲ ਬਨ ਰਾਏ ਬੋਲਨ ਜੋਤੀ। ਕੈਸੀ ਆਰਤੀ ਹੋਏ ਭੁੱਖਣ ਨਾ ਤੇਰੀ ਆਰਤੀ, ਅਨਹਤਾ ਸਬਦ ਵਾਜਨ ਭੇਰੀ ਰਾਹੋ। ਸਹਿਸ ਤਾਉ ਨੈਨਨ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਾਇਕ ਤੋਈ, ਸਹਿਸ ਪਦ ਬਿਮਲਨ ਏਕ ਪਦ ਗੰਧ ਬਿੰਦ, ਸਹਿਸ ਤਾਉ ਗੰਧੇ ਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਤਿੱਜੇ ਚਾਰਣ ਸਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿਤ ਭਾਵੈ ਸੁਆਰਥੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋਨ ਦਿਨ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨ ਸਾਰਿੰ ਕਹੋ, ਹੋਏ ਜਾਤੇ ਤੇਰੇ ਨਾ ਵਾਸਾ, ਰਾਹ ਘੋੜੀ ਪੂਰੀ ਮਹਲਾ ਜੋਤਾ। ਕਾਮ ਕਰੋਧ ਨਗਰ ਪੋ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵਡਾਏ, ਕਰ ਡੰਡੋ ਪੁਨ।

ਦਾ ਔਦ ਘਟੈ ਦਿਨ ਸਰੈਣ ਆਰੇ ਮਨ ਗੁਰ ਮਿਲਮਿਲਤਾ ਸਵਾਰੇ ਰਾਵ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਉਹ ਰਸ ਅਖਤ ਕਥਾ ਤਿਨ ਜਾਨੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤਿੰਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੈ, ਜਾ ਕੇ ਪ੍ਰਭ ਆਗੈ ਅਰਦਾਸ। ਅਰਦਾਸ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੋ ਨਿਧਾਵੈ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣੀ। ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ, ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

దాని సిస్టమ్ లో లేట్ ఉంటుంది.

0: ਇੱਕ ਨੰਬਰ ਇੱਕ ਨੰਬਰ ਦੋ ਨੰਬਰ
1: ਦੋ ਤਾਂ ਹੈਗੇ ਆ ਨਾ ਜਗਦੀਸ਼, ਇੱਕ ਇੱਥੇ ਲੱਗ ਜਾਊਗਾ, ਇੱਕ ਇੱਥੇ ਲੱਗ ਜਾਊ, ਦੱਸ।

0: ਜੀ ਮੈਂ ਬੋਲਾਂ, ਤੁਸੀਂ ਚੱਕ ਦੋਗੇ ਜਾਂ ਅੰਦਰੋਂ ਕੱਢਦੇ ਹੋ? ਮੈਂ ਬੋਲਦਾ, ਤੁਸੀਂ ਬੋਲਿਓ, ਸੈੱਟ ਕਰਾ ਦਿਓ ਇਹਨਾਂ ਦਾ ਸਾਰਾ। ਇੱਥੇ ਕੰਪਿਊਟਰ ਤੇ ਕੱਢੋ, ਕੰਪਿਊਟਰ ਰੈਡੀ ਹੈ, ਅੰਦਰੋਂ ਕਰੋ। ਮੈਂ ਪੰਜ ਨੰਬਰ ਜਗਦੀਸ਼ ਬਤਾ ਦੀ, ਪੰਜ ਨੰਬਰ ਤੇ ਮੈਂ।
1: ਵਾਹਿਗੁਰੂ ਵਾਹਿਗੁਰੂ, ਛੱਡੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਠੀਕ ਹੈ, ਆ ਹੈ 19 ਨੰਬਰ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਠੀਕ, ਆਵਾਜ਼ ਤਾਂ ਠੀਕ ਹੈ।

0: ਠੀਕ ਹੈ ਹੁਣ ਆ ਗਿਆ ਮੈਂ ਇੱਧਰ 9 ਨੰਬਰ ਤੇ 2 ਨੰਬਰ
1: ਵਾਹਿਗੁਰੂ
0: ਐਦੀ ਛੱਡ ਦਿਓ ਹਾਂਜੀ ਆ ਨੰਬਰ 9 ਨੰਬਰ 9
1: ਵਾਹਿਗੁਰੂ ਵਾਹਿਗੁਰੂ
0: ਹਾਂ ਸੋਰੀ 15
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਠੀਕ ਹੈ
1: ਵਾਹਿਗੁਰੂ
0: ਇਹਦਾ ਥੋੜ੍ਹਾ ਸੈਟਅਪ ਕਰ ਦਈਏ
1: ਵਾਹਿਗੁਰੂ
0: ਮੇਨ ਰਾਗੀ ਦਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਠੀਕ ਹੈ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਨਹੀਂ ਇੱਧਰ ਨਹੀਂ ਆਈ
1: ਵਾਹਿਗੁਰੂ
0: ਇੱਕ ਪਾਸੇ ਦੀ ਆ ਰਹੀ ਬਸ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਦੇਖੀ
1: ਵਾਹਿਗੁਰੂ ਵਾਹਿਗੁਰੂ
0: ਨਹੀਂ ਜਿਹੜਾ ਗਾ ਰਿਹਾ ਨਾ ਉਹਨੂੰ ਇੱਕ ਪਾਸੇ ਦੇ ਆ ਰਿਹਾ ਬਸ ਇਸ ਪਾਸੇ ਆਈ ਨੀ ਜ਼ਿਆਦਾ ਥੋੜੀ ਥੋੜੀ ਤਾਂ ਆਊਗੀ
1: ਵਾਹਿਗੁਰੂ ਵਾਹਿਗੁਰੂ
0: ਆਈ ਬਸ ਹਾਂ ਨਾ ਕੜਾ ਨੀ ਨਹੀਂ ਉਹਦੀ ਚੱਕਣੀ ਪੈਣੀ ਹੈ ਇੱਕ ਪਾਸੇ ਹੀ ਸੈੱਟ ਹੈ ਓਕੇ
1: ਵਾਹਿਗੁਰੂ
0: ਪਾਣੀ ਦੀ ਪੂਰਾ ਚੱਕ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਦੀਨ ਦਿਆਲ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਪਾਵਨ ਤਖਤਾਂ 'ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਬੈਰਾੜੀ ਰਾਗ ਵਿੱਚ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਤਿਨ੍ਹਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਸ਼ਬਦ, ਸਤਿਗੁਰ ਜੀ ਦੇ ਪਾਵਨ ਅੰਗ 719 ਅਤੇ 720 ਉੱਪਰ ਸੁਭਾਏਮਾਨ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਇਹ ਮਿਹਰਾਮਤ ਕਰਦੇ ਹਨ, ਜੋ ਹਰੀ ਦੇ ਸੇਵਕ ਦਾ, ਹਰੀ ਦੇ ਪਿਆਰੇ ਦਾ, ਭਗਤ ਦਾ, ਸੰਤ ਦਾ ਸੁਭਾਅ ਹੈ ਉਹ ਬੜਾ ਨਿਰਵਲ ਅਤੇ ਬੜਾ ਨਿਰਵੈਰ ਅਤੇ ਨਿਰਭਉਤਾ ਵਾਲਾ ਹੁੰਦਾ ਹੈ। ਉਹ ਸਦਾ ਆਪਣੀ ਸੁਰਤ ਬਿਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਿਆਰੇ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੈ, ਉਹਦੇ ਗੁਣਾਂ ਦਾ ਗਾਇਨ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ, ਸਮਾਜ ਵਿੱਚ ਵਿਚਰਦਿਆਂ, ਭਾਵੇਂ ਕਈ ਮਨੁੱਖ ਵੈਰ ਭਾਵ ਦੇ ਨਾਲ, ਵਿਰੋਧ ਭਾਵ ਦੇ ਨਾਲ, ਈਰਖਾ ਭਾਵ ਦੇ ਨਾਲ ਹਰੀ ਦੇ ਸੇਵਕ, ਹਰੀ ਦੇ ਪਿਆਰੇ ਨੂੰ, ਹਰੀ ਦੇ ਜਨ ਨੂੰ ਬੁਰਾ ਭਲਾ ਕਹਿੰਦੇ ਹਨ, ਉਸ ਦੇ ਬਾਬਤ ਨਿੰਦਿਆ ਕਰਦੇ ਹਨ, ਉਸ ਦੇ ਲਈ ਬੁਰਾ ਚਿਤਵਦੇ ਹਨ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਅਸਲ ਭਗਤ ਹੈ, ਅਸਲ ਸੇਵਕ ਹੈ, ਉਹ ਸੰਸਾਰ ਜਗਤ ਦੇ ਨਿੰਦਾ, ਉਸਤਤ, ਮਾਨ, ਅਪਮਾਨ, ਹਰ ਇੱਕ ਸੋਗ ਵਾਲੇ ਸੁਭਾਅ ਵਿੱਚ ਆਪਣਾ ਆਪਾ ਨਹੀਂ ਵਿਗਾੜਦਾ। ਆਪਣੇ ਹਿਰਦੇ ਦਾ ਚਾਓ, ਆਪਣੇ ਅੰਦਰ ਦਾ ਖੇੜਾ, ਆਪਣੇ ਅੰਦਰ ਦਾ ਪ੍ਰੇਮ ਜੋ ਉਹਦਾ ਪਰਮੇਸ਼ਵਰ ਦੇ ਨਾਲ ਹੈ, ਉਹ ਬਾਹਰ ਸੰਸਾਰੀ ਮਨੁੱਖਾਂ ਦੀਆਂ ਗੱਲਾਂ ਨਾਲ, ਉਹਨਾਂ ਦੇ ਸ਼ਬਦਾਂ ਦੇ ਨਾਲ ਨਹੀਂ ਘਟਦਾ, ਅਤੇ ਨਾ ਹੀ ਬੁਰਾ ਕਹਿਣ ਵਾਲਿਆਂ ਨੂੰ ਕਦੀ ਉਹ ਬੁਰਾ ਆਖਦਾ ਹੈ। ਉਹ ਸਦਾ ਆਪਣੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਉਹ ਆਪਣੇ ਇਸ ਸੁਭਾਅ ਨੂੰ, ਆਪਣੇ ਇਸ ਮਨ ਦੇ ਖੇੜੇ ਨੂੰ ਕਦੀ ਵੀ ਮਿਟਾਉਂਦਾ ਨਹੀਂ, ਗਵਾਉਂਦਾ ਨਹੀਂ, ਸਦਾ ਗੁਣਾਂ ਦਾ ਗਾਇਨ ਕਰਦਾ ਰਹਿੰਦਾ ਹੈ। ਉਸਨੂੰ ਪਤਾ ਹੈ ਕਿ ਜਗਤ ਸੰਸਾਰ ਵਿੱਚ ਜੋ ਕੁਝ ਬਣਿਆ ਹੈ, ਬੁਰਾ ਭਲਾ, ਗੁਰਮੁਖ ਮਨਮੁਖ, ਸੰਤ ਅਸੰਤ, ਉਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਹੀ ਬਣਿਆ, ਥਾਪਿਆ, ਸਿਰਜਿਆ ਹੋਇਆ ਹੈ। ਸਾਰਾ ਕੁਝ ਉਹਦੇ ਮਾਲਕ ਦੇ ਪੰਜ ਧਾਤਾਂ ਦੇ ਨਾਲ, ਪੰਜਾਂ ਤੱਤਾਂ ਦੇ ਨਾਲ ਵਿਸਥਾਰ ਹੋਇਆ ਹੈ। ਇਸ ਕਰਕੇ ਕੋਈ ਵੀ ਬੁਰਾ ਭਲਾ ਜਾਂ ਆਪਣਾ ਪਰਾਇਆ ਨਹੀਂ, ਸਭ ਉਸਦਾ ਰੂਪ ਹੀ ਹਨ, ਉਹਦੇ ਹੀ ਪਿਆਰੇ ਹਨ। ਉਹ ਸਾਰੇ ਝਗੜੇ ਮੁਕਾ ਕਰਕੇ, ਸਾਰੇ ਝਮੇਲੇ ਮੁਕਾ ਕਰਕੇ ਉਸ ਵਾਹਿਗੁਰੂ ਦੇ ਪਿਆਰ ਵਿੱਚ ਸਦਾ ਬੱਝਾ ਰਹਿੰਦਾ ਹੈ। ਇਹ ਪਰਮੇਸ਼ਵਰ ਦੇ ਪਿਆਰੇ ਦਾ, ਸੰਤ ਦਾ ਸੁਭਾਅ ਹੈ, ਸੇਵਕ ਦਾ ਸੁਭਾਅ ਹੈ ਕਿ ਮੰਤਰੰਗ ਰਾਮ ਨਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਸਦਾ ਵਾਹਿਗੁਰੂ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ, ਨਿਰਵੈਰ ਰਹਿੰਦਾ ਹੈ। ਭੋਜਨੰਗ ਗੋਪਾਲ ਕੀਰਤਨੰਗ, ਪ੍ਰਭੂ ਦੀ ਕੀਰਤੀ ਦਾ ਭੋਜਨ ਉਹਦਾ ਮਨ ਕਰਦਾ ਹੈ, ਸਭ ਕੁਝ ਉਹ ਮਾਹਰ ਦਾ ਤਿਆਗ ਦਿੰਦਾ ਹੈ। ਇਹ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣ ਜੀ। ਆਓ ਪਿਆਰ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

0: ਤੁਹਾਰੋ
1: ਨਾਨਕ ਉਨ ਸੰਗ ਮੋਹਿ ਉਧਾਰੋ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਤਰੈ
0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ

0: ਕਾਮੰਤ ਜੇ ਕਰਕੇ
1: ਨਾਨਕ ਹਰ ਹਰਮਿਤ ਵਰਕੈ
0: ਭਗਤ ਜਿਨਾ ਕੀ ਵਰਤ ਨਾਮ
1: ਸੰਤ ਜਿਨਾ ਕੈ ਮਨ ਵਿਸ਼ਨਾ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰ ਸੁੰਦਰ ਰਾਤ
1: ਹਰ ਹਰ ਔਕਤ ਸਾਧ ਕਮਾਲ
0: ਹਰ ਜਨ ਕੇ ਹਰ ਨਾਮ ਨਿਦਾਨ
1: ਪਾਰ ਰੰਜਨ ਕੀ ਨੋਦਾਨ
0: ਮੰਤਨ

0: ਜਾਵੇ
1: ਹਰ ਕੇ ਨਾਮ ਸੰਸਰ ਕਸ਼ਨਾ ਹੈ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਧੀਰਤ ਦੇ ਛੁਟੈ
0: ਗਰਭ ਗੁਮਾਨ ਨਮਨ ਤੇ ਹੁਟੈ
1: ਸੋਚ ਕਰੈ ਦਿਨ ਸਵਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਰਹੀ ਕੋ ਬਹੁ ਸਾਧਨ ਕਰੈ
0: ਮਨ ਤੇ

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਗਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨ ਕਵਰ ਨ ਜਾਣ ਸਕੋਏ
1: ਸਰਵ ਧਰਮ ਮਹਿ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮਹਿ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਤਮ ਮਹਿ ਉਤਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
0: ਹਰ ਕੋ ਜਸੁਨ ਰਸਨ ਬਖਾਨੀ

0: ਮਿਥਿਆ ਤਨ ਧਨ ਕਟੰਬ ਸੁਆਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੁਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸ ਵਸਤਰਾ
1: ਮਿਥਿਆ ਰੰਗ ਸੰਗ ਮਾਇਆ।

0: ਪੜਨਿੰਦਾ ਸੁਣੇ
1: ਮਿਥਿਆ ਹਸਤ ਪਰ ਦਰਗ ਕੋ ਹਿਰੈ
0: ਮਿਥਿਆ ਨੇਤਰ ਭੇਗਤ ਪਰਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨੁਸਵਾਦ
0: ਮਿਥਿਆ ਚੰਨ ਪਰ ਵਿਕਾਰ ਕੋ ਧਾਵੈ
1: ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨੈ ਪਰ ਉਕਾਰਾ
1: ਮਿਥਿਆ ਬਾਸ ਲਿਖ ਵਿਕਾਰਾ।

0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨਹੀਂ।
1: ਪਾਪ ਸਿਆਣਪ ਸਗਲ ਤੇ ਰਹਿਤ
0: ਸਭ ਕਿਛ ਜਾਣੇ ਆ
1: ਜਿਸ ਭਾਵੇ ਤਿਸ ਲੈ ਲੜ ਲਾਏ
0: ਕਾਨ ਖਨੰਤਰ ਰਿਹਾ ਸਮਾਈ
1: ਸੋ ਸੇਵਕ ਜਿਸ
0: ਕਿਰਪਾ ਕਰੀ ਨਿਮਕ ਨਿਮਕ।

0: ਸੰਗ ਬਿਟੈ ਅਭਿਮਾਨ
1: ਸਾਧ
0: ਕੇ ਸੰਗ ਬੁੱਝੈ ਪ੍ਰਭ ਨੀਰਾ
1: ਸੰਗ ਸੋਤ ਨਵੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗੇ ਉਪਰ ਯਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੈ
1: ਸਾਧ ਕੇ ਸੰਗ ਸਦਾ ਪ੍ਰਭੁ
0: ਸਾਧ ਕੇ ਸੰਗ ਆਵਹਿ ਬਸ ਪੰਚਾ।

0: ਸਾਧ ਕੇ ਸੰਗ ਨਾ ਕਬ ਹੂੰ ਧਾਵੈ,
1: ਸਾਧ ਕੇ ਸੰਗ ਸਦਾ ਸੁਖ ਪਾਵੈ,
0: ਸਾਧ ਸੰਗ ਵਸੈ ਗੋ ਚਿਰ ਲਹਿ,
1: ਸਾਧੂ ਕੇ ਸੰਗ ਅਜਰ ਸਹਿ,
0: ਸਾਧ ਕੇ ਸੰਗ ਵਸੈ ਥਾਨ ਉਚੈ,
1: ਸਾਧੂ ਕੇ ਸੰਗ ਮੈਲ ਪਹੁੰਚੈ,
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ,
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
0: ਸਾਧ ਕੇ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੂ ਕੇ ਕਰਵਾਰ,
0: ਸਾਧ ਕੇ ਸੰਗ ਸਭ ਕੁਲ ਉਧਾਰੈ,
1: ਸਾਧ ਸੰਗ ਸਾਜਨ।

0: ਸਾਧ ਕੇ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਤੋਤ ਨਿਹਾਲ
0: ਸਾਧ ਕੇ ਸੰਗ ਕਲੁਖਤ ਹਰੈ
1: ਸਾਧ
0: ਕੇ ਸੰਗ ਇਹਾਂ ਊਹਾਂ ਸੁਹੇਲਾ
1: ਸਾਧ ਸੰਗ ਵਿਚਰ ਤਰ ਮੇਲਾ
0: ਜੋ ਇੱਛੈ ਸੋਈ ਫਲ ਪਾਵੈ
1: ਸਾਧ ਕੇ ਸੰਗ ਨਾ ਮਿਰਤਾ ਜਾਵੇ
0: ਪਾਰ ਬ੍ਰਹਮ ਸਾਧ ਰਿਧ ਵਸੈ ਸਾਧ ਕੇ ਸੰਗ ਸੁਨੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰਪਣ ਨਿਸਤਰੈ
0: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ
1: ਸਾਧ ਕੇ ਸੰਗ ਘਟ ਘਟੀ

0: ਕਰ ਕਿਰਪਾ ਅੰਤਰ ਉਰ ਧਾਰੈ
1: ਬਸ ਪ੍ਰੇਤ ਮੁਗਧ ਪਾਥਰ ਕੋ ਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਨ ਭਾਈ ਤਿਨ ਪਾਇ

0: ਕਈ ਕੋਟ ਪੰਖੀ ਸਰਪ ਪਾਏ,
1: ਕਈ ਕੋਟ ਪਾਤਰ ਬਿਰਖ ਨਵਜਾਏ,
0: ਕਈ ਕੋਟ ਪਵਨ ਪਾਣੀ ਬੈਸੰਤਰ,
1: ਕਈ ਕੋਟ ਦੇਸ ਭੂ ਮੰਡਲ,
0: ਕਈ ਕੋਟ ਸਸੀਅਰ ਸੂਰ ਨਖੇਤਰ,
1: ਕਈ ਕੋਟ ਦੇਵ ਦਾਨਵਿੰਦਰ ਸਿਰਛਤਰ,
0: ਸਗਲ ਸਮੱਗਰੀ ਆਪਣੇ ਸੂਤ ਧਾਰੈ,
1: ਨਾਨਕ ਜੀ ਜਿਸ ਭਾਵੈ ਤਿਸ ਤਿਸ ਨਿਸਤਾਰੈ,
0: ਕਈ ਕੋਟ ਰਾਜਸ ਤਾਮ ਸਾਤਕ,
1: ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸ,
0: ਕਈ ਕੋਟ ਕੀਰਤਨ ਸਮੁੱਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀਏ ਚਿਰ ਜੀਵੇ,
1: ਕਈ ਕੋਟ ਗਿਰੀ ਮੇਰ ਸਵਰ।

0: ਕੇ ਹਾਥ ਹੋਏ ਸਭ ਤਾਂ ਸਭ ਕੁਛ ਲੈ
1: ਜੋ ਤੁਸ ਭਾਵੈ ਸੋਈ ਕਰੇ
0: ਜਾਣਤ ਵਿਖਿਆ ਮੈਂ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਪਰ ਮੈਂ ਪੂਲਾ ਦੇ ਦਸਾਵੇ
1: ਨਿਮਕ ਮਾਹੀ ਚਾਰ ਕੁੰਟ ਫਿਰਿਆ ਵੈ

0: ਕਬੂਲ ਸਾਧ ਸੰਗ ਤੇ ਉਹ ਪਾਵੈ
1: ਉਸ ਸਥਾਨ ਤੇ ਬਹੁਰ ਨਾ ਆਵੈ
0: ਮੰਤਨ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਬਿਨਾਸ਼
0: ਮੰਤਨ ਨਾਮ ਰਤੇ ਇੱਕ ਰੰਗ
1: ਸਦਾ ਬਸੈ ਪਾਰ ਬ੍ਰਹਮ ਕੈ ਸੰਗ
0: ਕਿਉਂ ਜਲ ਮੈਂ ਜਲ ਆਏ ਕਟਾਨਾ
1: ਕਿਉਂ ਜੋਤੀ ਸੰਗ ਜੋਤ ਸਮਾਨ

0: ਕਾਰੀਆ ਨਾਨਕ ਗਰਭ ਗਲੇ ਅਸ਼ਪਦੀ
1: ਜਿਸ ਕੈ ਅੰਤਰ ਰਾਜ ਮਹਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਗਰਮੰਤ ਕਹਾਵੈ
0: ਜਨਮ ਮਰੈ ਬਹੁ

0: ਨਿੰਦਕ ਮਹਾਂ ਅਤ ਤਾਈ
1: ਸੰਤ ਕਾ ਨਿੰਦਕ ਹਿੰਨ ਕੇ ਕੰਨਾ ਪਾਏ
0: ਸੰਤ ਕਾ ਨਿੰਦਕ ਮਹਾਂ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖਿਆ
0: ਸੰਤ ਕੇ ਨਿੰਦਕ ਕੋ ਸਰਵ ਰੋਗ
1: ਸੰਤ ਕੇ ਨਿੰਦਕ ਕੋ

0: ਸੰਤ ਕਾ ਦੁਖੀ ਧਰਮ ਤੇ ਰਹਿਤ,
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ,
0: ਕਿਰਤ ਨਿੰਦਕ ਕਾ ਧੁਰ ਹੀ ਪਿਆ,
1: ਨਾਨਕ ਜੋ ਸੁਭਾਵੇ ਸੋਈ ਪਿਆ,
0: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ,
1: ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ,
0: ਸੰਤ ਕਾ ਦੁਖੀ ਸ਼ਰਧਾ ਸਹਿਕਾਈ ਹੈ,
1: ਸੰਤ ਕਾ ਦੁਖੀ ਨਾਮ ਰਿਣਾ ਜਵਾਈਏ,
0: ਸੰਤ ਕੇ ਦੁਖੀ ਕੀ ਪੂਜੈ ਨ ਆਸਾ,
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ,
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ।

0: ਲਾਗੇ
1: ਜਿਸ ਨੂੰ ਕਿਰਪਾ ਕਰੇ ਬਿਟਭਾਗੇ
0: ਨਾਮ ਜਪਤ ਪਾਏ ਵਿਸਰਾਮ
1: ਨਾਨਕ ਤਿਨ ਪੁਰਖੋ ਤੁਮ ਕਰਮਾਨ
0: ਜੋ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਐਸੋ ਆਏ ਹੋਵੇ ਸੋਏ
1: ਕਰਨੇ ਹਾਰ ਪਛਾਣੇ ਸੋਏ
0: ਰੱਖਾ ਕੀਆ ਜਨਮੀਟ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਦੇਵ ਜੀ ਦਰਮਾਏ ਸਮਾਨਾ।

0: ਸਭ ਢਾਏ
1: ਨਾਨਾ ਬਿਦਕਰ ਬਣਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸੰਗ ਉਦਰੇ ਸੁਨਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦਮੇ ਸੁਜਣ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਦਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਕਿਸੇ ਬਜਾਏ ਕਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ

0: ਸਿਵਿਆ ਸਤ ਸਤ ਬੇ ਸਿਵਦਾਰ
1: ਦਰਸ ਸਤ ਬੇ ਖਣਹਾਰ
0: ਨਾਮ ਸਤ ਸਤਿਆ
1: ਆਪ ਸਤ ਸਤ ਸਰ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸੰਤਾ

0: ਗਿਆਨ ਸੁਮਨ ਮਿਲਣ ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੂਜਾਰੀ
0: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੇ ਸੰਗ
1: ਰੱਬ ਦਾ ਸੇਵਕ ਨਾਮ ਕਹਿ ਰੰਗ
0: ਸੇਵਕ ਕੋ ਪ੍ਰਪਾਲਣ ਹਾਰਾ
1: ਸੇਵਕ ਕੀ ਰੱਖੇ ਨਿਰੰਕਾਰਾ
0: ਸੋ ਸੇਵਕ ਜਿਸਦਿਆ ਪ੍ਰਤਾਰੇ
1: ਨਾਨਕ ਸੋ ਸੇਵਕ ਸਾਧ ਸਾਧ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੇ
1: ਆਪਣੇ ਸੇਵਕ ਕੀ ਸਰਬ ਰੱਖੇ

0: ਪ੍ਰਾਣੀ
1: ਜਪਨਾਨਕ ਪ੍ਰਭਲ ਕਵਿਡਾਣੀ
0: ਮਾਰੂੰ ਬਾਰ ਬਾਰ ਪਰ ਜਪੀਏ
1: ਵੀ ਅੰਮ੍ਰਿਤ ਉਮਰ ਤੰਤਰ ਪੀਏ
0: ਨਾਮ ਰਤਨਜਨ ਗੁਰੂ ਗੁਪਾਇਆ
1: ਇਸ ਵਿੱਚ ਅਵਰ ਨਾਹੀਂ ਦਰਸਾਇਆ
0: ਨਾਮ ਧੰਨ ਨਾਮ ਰੂਪ ਰੰਗ
1: ਨਾਮੋ ਸੁਖਰ ਨਾਮ।

0: ਕਾ ਸਿੱਖ ਵਿਕਾਰ ਤੇ ਹਟੈ।
1: ਸਤਿਗੁਰ ਸਿੱਖ ਕਾ ਨਾਮ ਧਨ ਦੇ,
0: ਗੁਰ ਕਾ ਸਿੱਖ ਵਿਡਭਾਗੀ ਹੈ।
1: ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ।
1: ਗੁਰ ਕੈ ਗਹਿ ਸੇਵਕ ਜੋ ਰਹਾ,
0: ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪ ਕਰ ਕਾਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ।

0: ਨੀਚਰ ਕੀਰਤ ਜਾਣੈ
1: ਸੋ ਸਤਿਗੁਰ ਜਿਸਰੇ ਦਾ ਹਰ ਨਾਉ
0: ਅਨਿਕ ਵਾਰ ਗੁਰ ਕਉ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਤਾ
1: ਬ੍ਰਹਮ ਹੈ ਜਾਨ ਜਨ ਮੈਂ ਪਾਰ ਬ੍ਰਹਮ
0: ਇੱਕ ਕਹੇ ਆਪ ਨਹੀਂ ਕਛ ਭਰਮ
1: ਸਹਿ ਸਿਆਣ ਭਲੈ ਅਨ ਜਾਈਆ
0: ਨਾਲ ਕੈਸਾ ਗੁਰ ਵਡ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੁਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਇਹ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਈ ਮਿਲਾਏ
1: ਜੇ ਬਹਾ ਏਕ ਉਸਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨਾ ਪਹੁੰਚਦ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਵਾਨੀ
1: ਨਿਰਾਹਾਰ ਨਿਰਭੈਰ ਸੁਖਦਾਈ
0: ਤਾਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਧਨ ਨਿਤ ਕਰ
0: ਕਰਨ ਕਮਲ ਹਿਰਦੈ ਸਿਮਰਹਿ
1: ਬਲ ਬਲਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ

0: ਦੀਪਕ ਪਰਗਾਸੇ
1: ਨਾਨਕ ਪਰਮੋ ਦੁਖ ਤਹਿਤੇ ਨਾਸੀ
0: ਸ਼ਬਦ ਮਾਇ ਠਾਣ ਵਰਤਾਈ
1: ਅਣਦ ਭਇਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ।

0: ਕੀ ਧੂਰ ਮਨ ਮੰਗ
1: ਆਪ ਛੋੜ ਬੇਨਤੀ ਕਰ ਹਾਰ
0: ਤੁਮ ਅਗਨ ਸਾਗਰ ਤਰਹੁ
1: ਹਰ ਧਨ ਕੇ ਭਰ ਲਿਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਆਤਮ ਭਜ ਪਰਮਾਨੰਦ।

0: ਜੋਤ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਾਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਾਪ ਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰ ਯੋਗ ਮਨ ਰਹਿ ਅਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ
0: ਅਸੰਖ

0: ਵਾਹਿਗੁਰੂ ਜੀ ਕੀ ਫਤਿਹ।
1: ਚੋ ਭਾਈ ਸਾਹਿਬ ਏਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰਸ਼ਾ
0: ਪੂਰਨ ਹੋਏ ਜਿੰਦਗੀ ਇੱਛਾ
1: ਤਬ ਚੰਨਨ ਮਨ ਰਹੇ ਹਮਾਰਾ
0: ਆਪਣਾ ਜਾਨ ਕਰੋ।

0: सरनी परे
1: जवन
0: पग परे तिहारे
1: जो
0: कल को एक बार त्याय है।

ਪ੍ਰਭਾਸ਼ਤ ਪਲ ਪਾਵੈ ਸੋਈ ਸੁਨੇ ਗੰਗ ਜਾਇ ਸਰਸਨਾ ਪਾਵੇ।

0: ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
1: ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ।

0: ਵਾਜੇ ਵੰਡ ਸਬਦ ਸਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰਿਆ
1: ਵੰਡ ਦੂਤ ਵਸ ਕੀਤੇ ਕਾਲ ਕੰਟਕ ਮਾਰੇ।

0: ਵਿਚਾਰਿਆ
1: ਇੱਕ ਭਰਮ ਭੁੱਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ
1: ਕਹੈ ਨਾਨਕ ਜਦ ਦੇਹ ਪਿਆਰੇ ਸੋਈ ਜਨ ਪਾਵੇ
0: ਆਵਹ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ
1: ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
0: ਤਨ ਮਨ ਤਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ
1: ਹੁਕਮ ਮੰਨੇ ਹੋ ਗੁਰੂ ਕੇਰਾ ਕਾਹੋ ਸੱਚੀ ਬਾਣੀ
0: ਕਹਿ ਨਾਨਕ ਸੁਣ ਸੰਤੋ ਕਥਿਓ ਅਕਥ ਕਹਾਣੀ
1: ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਹੇ ਮਾਇਆ ਮੋਹਣੀ ਜਨ ਏਤ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੋਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟਹਾਉ ਜਨ ਮੋਹ ਮਿਠਾ ਲਾਇਆ
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਕਟੰਬ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਧ ਤੇਰਾ ਚੱਲਾ ਨਾਹੀ ਦਸ ਨਾ ਕਿਉਂ ਚਿਤ ਲਾਈਆ
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜਦ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ
0: ਜੀਵ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਨ ਆਇਆ
1: ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ

0: ਸਦਾ ਚਲਣਾ
1: ਲਭ ਲੋਭ ਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਹਰਿਹਾ ਦੇਖੇ ਵਾਲਾ ਦੇਖੇ ਏਦ ਮਾਰਗ ਜਾਣਾ
1: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
0: ਨਾਨਕ ਚਾਲ ਭਗਤਾ ਜੰਗੋ ਜੋ ਕਲਰਾ ਲੇ
1: ਚਲਾ ਤਿਵ ਚਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
0: ਜਬ ਤੋ ਚਲਾ ਹੈ ਤਿਵ ਚਲ ਹੈ ਜਨਾ ਮਾਰਗ ਪਾਵ ਹੈ
1: ਕਿਰਪਾ ਜਿਨ ਨਾਮ ਲਾਏ ਸੇ ਹਰ

0: ਸੁਣਾਇਆ
1: ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ
0: ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੇ ਕਰੇ ਨਾ ਪਾਇਆ
1: ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ
0: ਵਿਤ ਹੋਏ ਛੇ ਜਨਾ ਜਿਨੀ ਹਰਿ ਧਿਆਇਆ
1: ਵਿਤ ਹੋਏ ਗੁਰਮੁਖ ਜਿਨੀ ਧਿਆਇਆ
0: ਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਵਿਤ ਸੰਗਤ ਸਬਾਈਆ
1: ਕਰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ
1: ਕਰਮੀ ਸਹਿ ਨਾ ਉਪਜੈ ਬਿਨ

0: ਲੱਗਾ ਮਨ ਮਨੋਹ ਵਸਾਰਿਆ
1: ਵੇਦਾ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਦਾਲਿਆ
0: ਨਾਨਕ ਜਿਨ ਸਤਿ ਜਿਆ ਕੂੜੇ ਲਾਗੇ ਤਿੰਨ ਜਨ

0: ਉਠ ਨਾ ਉਠ ਕੋਈ ਪੁੱਛ ਵੇਖਿਆ ਜਾਏ
1: ਅਨੇਕ ਜੋਨੀ ਭਰਮ ਆਵੇ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਚਾਨੀ ਸਤਿਗੁਰੂ ਸਭ ਸੁਣਾਏ
1: ਕਹ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ।

0: ਸੀ ਅਗਨ ਉਧਰ ਮੈਂ ਤੈ ਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ
0: ਰਚਾਇਆ ਜੰਮਿਆ ਪਰਿਵਾਰ ਭਲਾ ਪਾਇਆ
1: ਲੈ ਵਿਛੜ ਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਵ ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੇ ਜਨਾ ਲਵ ਲਾਗੇ ਤੇਰੇ ਵਿੱਚੇ ਮਾਇਆ ਪਾਇਆ
0: ਹਰ ਆਪ ਅਮੁੱਲ ਕਾ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਚੋ ਰਹੇ ਲੋਕ ਮਿਲ ਲਾਏ
0: ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਿਸਦਾ ਜੀਓ ਸਿਰ ਮਿਲ ਰਹਾ ਹੈ ਹਰ ਵਸੈ ਮਨ ਆਏ
0: ਹਰ ਆਪ ਅਮੁੱਲ ਕਾ ਭਾਗ

0: ਜਾਣੀ
1: ਸਰਹਦ ਨਿਤ ਜਪਿਓ ਜੀਹੋ ਲਾਹਾ ਕੱਟਿਓ ਦਿਹਾੜੀ
0: ਇਹੋ ਧਨ ਦਿਨਾ ਮਿਲਿਆ ਜਨ ਹਰ ਆਪੇ ਪਾਣਾ
1: ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਹੇ ਰਤਨਾ ਤੂੰ ਅਦ ਰਦ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਕਿਤ ਜਿਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਦਿਸ ਨਾ ਲਾਗੇ ਆਏ
1: ਇਹੋ ਹਰ ਰਸ ਕਰਮੀ ਪਾਈਐ ਸਗ ਮਿਲੈ ਜਿਸ ਆਏ
0: ਕਹਾ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ
1: ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿਚ ਤਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਇ ਜਗ ਦਿਖਾਇਆ
0: ਗੁਰਪ੍ਰਸਾਦੀ ਬੁੱਝਿਆ ਤਾਂ ਚੱਲ ਸੋਆ ਚੱਲ ਨਦਰੀ ਆਇਆ
1: ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਖੀ

0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
0: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
1: ਕਰਮ ਕਮਾਇਆ ਤੁਧ ਸਰੀਰਾ ਜਾ ਤੋ ਜਗ ਮੈਂ ਆਇਆ
0: ਜਿਨ੍ਹਾਂ ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹੋ ਵਿੱਚ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਪ੍ਰਸਾਦੀ ਪੂਜਾ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ

0: ਸੁਣੀ
1: ਮਨ ਤਨ ਹਰਿਆ ਹੋਆ ਰਸਾ ਰਸ ਸੁਮਾਣੀ
0: ਰਾਜਾ ਲਖ ਵਿਡਾਣੇ ਤਾਂ ਕੀ ਗੱਲ ਕਹੀ ਨਾ ਜਾਏ
1: ਕਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਏ
0: ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਵਣ ਵਜਾਇਆ
1: ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
0: ਗੁਰਦੁਆਰਾ ਲਾਏ ਭਾਵਨੇ ਇਤਨਾ ਦਸਵਾ ਦੁਆਰ ਦਿਖਾਇਆ
1: ਅਨੇਕ ਰੂਪ ਨਵ ਨਵਨਿਤ ਇਸਦਾ

0: ਗੁਰਮੁਖ ਜਨਾ ਪਜਾਵੇ
1: ਔਰ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ
0: ਨਾਨਕ ਸੱਚ ਸੋਹਿਲਾ ਸੱਚ।

ਆਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨੋ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ, ਆਪ ਜੀ ਦੀਆਂ ਰਹਿਮਤਾਂ ਸਦਕਾ

ਗਿਆਨ ਦੇ ਪਾਠ ਸੰਗਤੀ ਰੂਪ ਵਿੱਚ ਹੋਏ। ਗਰੀਬ ਨਿਵਾਜ ਆਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀਆਂ ਨੇ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ। ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ, ਸਤਿਗੁਰੂ ਜੀ ਉਹ ਰਹਿਮਤਾਂ ਕਰਨੀ ਆ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ, ਭੇਟਾ ਮਾਇਆ ਅਰਪਣ ਕੀਤੀ, ਰਹਿਮਤ ਕਰਨੀ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਕਬੂਲ ਕਰ ਲੈਣੀਆਂ। ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ, ਰਹਿਮਤ

ਕਿਰਪਾ ਕਰਨੀਆ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ ਮੀਡੀਏ ਦੇ ਮਾਧਿਅਮ ਰਾਹੀਂ ਜੁੜੀਆਂ ਸਭਨਾਂ ਨੇ ਆਪ ਜੀ ਨੂੰ ਪਾਵਨ ਪਵਿੱਤਰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਭੇਟਾ ਅਰਪਣ ਕੀਤੀ। ਹਾਜ਼ਰੀਆਂ ਭਰੀਆਂ ਆਪ ਜੀਆਂ ਨੇ ਸਮੂਹ ਸੰਗਤ ਦੀ ਮਾਇਆ ਤਨ ਮਨ ਧਨ ਨਾਲ ਕੀਤੀ ਹੋਈ ਸਫਲਿਆ ਕਰਨੀਆਂ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਗੁਰੂ ਕੇ ਲੰਗਰਾਂ ਵਿੱਚ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੇ ਸਮੂਹ ਸੰਗਤ ਦੀ ਸੇਵਾ ਦਰ ਤੇ ਕਬੂਲ ਕਰ ਲੈਣੀ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ। ਆਪ ਜੀ ਕੇ ਟਹਿਲੀਆਂ ਕੀ ਅਰਦਾਸ, ਆਪ ਜੀ ਕੇ ਚਰਨ ਕਮਲਾਂ ਪਾਸ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰਨਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਗਰੀਬ ਨਿਵਾਜ, ਆਪ ਜੀ ਦੀ ਰਹਿਮਤ ਸਦਕਾ ਚਾਰ ਪੈ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਰਹਿਮਤ ਕਰੋ। ਦਰ ਆਈ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ। ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸਜੇ ਗੁਰੂ ਦਰਬਾਰਾਂ ਅੰਦਰ ਬਹੁਤ ਹੀ ਪਿਆਰ ਸਤਿਕਾਰ ਅਦਬ ਸਹਿਤ ਜੁੜ ਬੈਠੇ ਹੋ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤਮਈ ਬਾਣੀਆਂ ਦੇ ਪਾਠ ਸਰਵਣ ਕੀਤੇ, ਅਰਦਾਸ ਵਿੱਚ ਸ਼ਾਮਲ ਹੋਏ। ਸਤਿਗੁਰਾਂ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ ਹੈ। ਬੈਰਾੜੀ ਰਾਗ ਅੰਦਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਕੰਠ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਰਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਸੇਵਕ ਜਨ ਉਸ ਦੀ ਵਾਰਤਾ ਕੀਤੀ ਹੈ ਕਿ ਹਰੀ ਦਾ ਸੇਵਕ ਵਾਹਿਗੁਰੂ ਦੇ ਪ੍ਰੇਮ ਅੰਦਰ, ਵਾਹਿਗੁਰੂ ਦੇ ਪਿਆਰ ਅੰਦਰ ਇੰਨਾ ਭਿੱਜ ਜਾਂਦਾ ਹੈ, ਇੰਨਾ ਮਸਤ ਹੋ ਜਾਂਦਾ ਹੈ, ਇੰਨਾ ਖੀਵਾ ਹੋ ਜਾਂਦਾ ਹੈ ਕਿ ਉਹਨੂੰ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਭਾਵੇਂ ਕੋਈ ਉਸਨੂੰ ਬੁਰਾ ਆਖੀ ਜਾਏ, ਭਾਵੇਂ ਉਸਨੂੰ ਕੋਈ ਭਲਾ ਆਖੀ ਜਾਏ, ਭਾਵੇਂ ਕੋਈ ਉਹਦੀ ਨਿੰਦਿਆ ਕਰੇ, ਭਾਵੇਂ ਕੋਈ ਉਹਦੀ ਉਸਤਤ ਕਰੇ, ਉਹ ਆਪਣਾ ਆਪਾ ਵਾਹਿਗੁਰੂ ਵਿੱਚ ਉਧੇਲ ਦਿੰਦਾ ਹੈ। ਉਸ ਤੋਂ ਬਾਅਦ ਉਸਨੂੰ ਕੋਈ ਨਿੰਦਾ ਉਪਮਾਨ ਮਾਨ ਨਾਲ ਫਰਕ ਨਹੀਂ ਪੈਂਦਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਨਾ, ਜਬ ਹਮ ਚਲੀ ਠਾਕੁਰ ਪਹਿਹਾਰ, ਕਿ ਅਸੀਂ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਆ ਗਏ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭਾਵ ਕਿ ਆਪਣਾ ਮਨ ਆਪਣਾ ਤਨ ਵਾਹਿਗੁਰੂ ਨੂੰ ਸਮਰਪਣ ਕਰ ਦਈਏ, ਫਿਰ ਨਿੰਦਾ ਉਸਤ ਤੋਂ ਮਨੁੱਖ ਉਪਰਾਮ ਹੋ ਜਾਂਦਾ ਹੈ। ਜਿੰਨਾ ਚਿਰ ਮਨ ਤਨ ਤੇ ਆਪਣੀ ਪਕੜ ਹੈ, ਫਿਰ ਨਿੰਦਾ ਉਸਤਤ ਮਾਣ ਅਪਮਾਨ ਬਹੁਤ ਸਤਾਉਂਦਾ ਹੈ। ਭਾਵੇਂ ਕਿ ਗੱਲਾਂ ਰਾਹੀਂ ਮਨੁੱਖ ਸੇਵਕ ਜਨ ਬਣਿਆ ਰਹਿੰਦਾ ਹੈ, ਪਰ ਉਹਨਾਂ ਚਿਰ ਝਗੜੇ ਨਹੀਂ ਮੁੱਕਦੇ ਜਿੰਨਾ ਚਿਰ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਨਹੀਂ ਕਰਦਾ। ਸੋ ਗੁਰੂ ਰਾਮਦਾਸ ਜੀ ਨੇ ਇਸ ਪਾਵਨ ਹੁਕਮ ਵਿੱਚ ਇਹ ਉਪਦੇਸ਼ ਦਿੱਤਾ। ਰੋਜ਼ ਦੇ ਹੁਕਮ ਦਾ ਮਤਲਬ ਇਹ ਹੈ ਕਿ ਜਿੰਨਾ ਹੋ ਸਕੇ ਅਸੀਂ ਆਪਣੇ ਜੀਵਨ ਵਿੱਚ ਢਾਲਣ ਦਾ, ਕਮਾਉਣ ਦਾ, ਸਮਝਣ ਦਾ ਯਤਨ ਕਰੀਏ। ਇਹੀ ਸਤਿਗੁਰਾਂ ਦਾ ਹੁਕਮ ਫਰਮਾਨ ਹੁੰਦਾ ਹੈ। ਜਿਵੇਂ ਕੋਈ ਬਾਦਸ਼ਾਹ ਆਪਣੇ ਤਖ਼ਤ ਤੇ ਬੈਠ ਕੇ ਹੁਕਮ ਸੁਣਾਉਂਦਾ ਹੈ ਤੇ ਪ੍ਰਜਾ ਦਾ ਧਰਮ ਬਣਦਾ ਕਿ ਉਸ ਹੁਕਮ ਦੀ ਤਾਮੀਲ ਕਰਨੀ, ਉਸ ਹੁਕਮ ਨੂੰ ਮੰਨਣਾ, ਉਸ ਹੁਕਮ ਤੇ ਚੱਲਣਾ, ਇਹ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦਾ ਸੱਚਾ ਤਖ਼ਤ ਹੈ ਤੇ ਅਸੀਂ ਉਹਦੀਆਂ ਪ੍ਰਜਾਵਾਂ ਹਾਂ, ਅਸੀਂ ਉਹਦੇ ਜੀਵ ਹਾਂ। ਸਾਡਾ ਫਰਜ਼ ਬਣਦਾ, ਧਰਮ ਬਣਦਾ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਹੁਕਮ ਦੇ ਉੱਪਰ ਚੱਲਦੇ ਰਹਿਣਾ, ਜਿੰਨਾ ਗੁਰੂ ਚਲਾਏ। ਗੁਰੂ ਕਿਰਪਾ ਕਰੇ, ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਦਰਬਾਰ ਸਜਣੇ ਹਨ। ਵਿਸ਼ੇਸ਼ ਕਰਕੇ ਸਾਡੇ ਪਾਸ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹ ਪਹੁੰਚੇ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਆਪ ਸੰਗਤ ਨੂੰ ਰਾਤਰੀ ਦੇ ਦੀਵਾਨਾਂ ਵਿੱਚ ਉਹ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਨਾਲ ਜੋੜ ਰਹੇ ਹਨ। ਅੱਜ ਤੀਸਰੇ ਤੇ ਇਸ ਸਮੇਂ ਦੇ ਉਹਨਾਂ ਦੇ ਇਹ ਆਖਰੀ ਦੀਵਾਨ ਹਨ। ਸੋ 11 ਵਜੇ ਤੋਂ ਲੈ ਕੇ ਤਕਰੀਬਨ 1:30-2 ਵਜੇ ਤੱਕ ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਨੇ ਹਨ। ਸੋ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਗੁਰੂ ਕਿਰਪਾ ਕਰੇ, ਆਓ ਹੁਣ ਆਸਾ ਕੀ ਵਾਰ ਦੀ ਕੀਰਤਨ ਦਾ ਸਮਾਂ ਹੋਇਆ। ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਸਮੂਹ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ।

ਦੱਸੋ ਵਡਭਾਗੇ ਹਾਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਸਿੱਖ ਪੜਤਿਆ ਮਾਲਕ ਦੀ ਗੋਦ ਦਾ ਆਨੰਦ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਪਰੀਜੈ ਜੀਓ। ਇਹ ਸੱਚ ਹੈ। ਸਾਹਿਬ ਜੀ ਨੇ ਇਸ ਜੀਵ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ। ਵਡਿਆਈ ਵਿਚਾਰਦੇ ਹਾਂ ਤੇ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਮਨੁੱਖ ਨੂੰ ਜਾਪਦਾ ਹੈ। ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨ ਹੈ ਬਸੇਰਾ। ਸਤਿਗੁਰੂ ਜੀ ਕਿਰਪਾ ਕਰਨ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੀ ਚਰਨਾਂ ਦਾ ਪਿਆਰ ਅੰਮ੍ਰਿਤ ਵੇਲਾ ਸੰਧਿਆ ਵੇਲਾ ਮਿਲਦਾ ਰਹੇ, ਜਿਹਦੇ ਕਰਕੇ ਇਹ ਮਿਲਿਆ ਹੋਇਆ ਹੀਰੇ ਵਰਗਾ ਜਨ ਸਾਡਾ ਸਪਨਾ ਹੋ ਸਕੇ। ਸੋ ਆਪ ਸਾਰਿਆਂ ਨੂੰ ਪਤਾ ਹੈ ਕਿ ਮਹਾਂਪੁਰਖ ਪਹੁੰਚੇ ਹੋਏ ਹਨ। ਤਿਨ੍ਹਾਂ ਦਾ ਦੀਵਾਨ 11 ਵਜੇ ਤੋਂ ਲੈ ਕਰਕੇ 2 ਵਜੇ ਤੱਕ ਹੈ। ਉਸ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਹਨ। ਸੰਤ ਰਣਜੀਤ ਸਿੰਘ ਜੀ ਢੱਡਰਿਆਂ ਵਾਲੇ ਪਹੁੰਚੇ ਹੋਏ ਹਨ। ਰਾਤ ਦੇ ਦੀਵਾਨ ਵਿੱਚ ਬੜੀ ਹੀ ਸੰਗਤਾਂ ਠਾਟਾ ਮਾਰਦਾ ਇਹ ਹਾਲ ਭਰਿਆ ਹੋਇਆ ਸੀ। ਬਾਣੀ ਨੂੰ ਪੜ੍ਹਨਾ ਸੁਣਨਾ ਤੇ ਉਹਨਾਂ ਨੇ ਇੱਕ ਗੱਲ ਆਖੀ ਹੈ, ਉਹ ਗੱਲ ਬੜੀ ਹੀ ਕੀਮਤੀ। ਗੱਲਾਂ ਬਹੁਤੀਆਂ ਨੇ ਪਰ ਕਹਿੰਦੇ ਨੇ ਜਦੋਂ ਵੀ ਮਾਲਕ ਦੀ ਗੋਦ ਵਿੱਚ ਬੈਠਣਾ ਹੈ ਨਾ ਤੇ ਹਿੱਲਣਾ ਚੁੱਲਣਾ ਨਹੀਂ, ਕੋਸ਼ਿਸ਼ ਕਰਿਆ ਕਰੋ ਟਿਕਾਓ ਕਰਕੇ। ਜੇ ਟਿਕ ਕਰਕੇ ਬੈਠਦੇ ਹਾਂ ਅੱਖਾਂ ਨੂੰ ਵੀ ਭਾਵੇਂ ਮੁੰਦੋ ਭਾਵੇਂ ਨਾ ਮੁੰਦੋ ਵੱਖਰੀ ਗੱਲ ਹੈ, ਪਰ ਉਹਨਾਂ ਨੂੰ ਵੀ ਇੱਕ ਟਿਕਾਓ ਪ੍ਰਾਪਤ ਹੋ ਜਾਏ, ਇੱਧਰ ਉੱਧਰ ਝਾਤੀ ਨਾ ਮਾਰੇ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਹੈ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਫਿਰ ਬੰਦਗੀ ਜਿਹੜੀ ਹੈ ਉਹੀ ਹੈ ਟਿਕਾ ਦੇ ਨਾਲ, ਕਰਕੇ ਵੇਖੋ ਤੇ ਪਤਾ ਲੱਗਦਾ ਹੈ ਵਾਕਿਆ ਹੀ ਇੱਕ ਮਿੱਕ ਹੋ ਕਰਕੇ ਬੈਠਣਾ ਕੁਝ ਸਮੇਂ ਲਈ, ਭਾਵੇਂ ਪਲ ਦੋ ਪਲ ਘੜੀਆਂ ਦੋ ਪਲ ਘੜੀਆਂ, ਉਹਨਾਂ ਦੇ ਵਿੱਚੋਂ ਕੋਈ ਵੀ ਸਮਾਂ ਕੀਮਤੀ ਆ ਸਕਦਾ ਹੈ। ਆਓ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈਏ।

ਕਹਿੰਦੇ ਕੋਈ ਨ ਜਾਣੇ ਤੂੰ ਮੇਰਾ ਅੰਤ ਉੱਚੇ ਤੇ ਉੱਚਾ ਭਗਵਾਨ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਠੀ ਬੋਲੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਟ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸਮ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੂੰ ਦਿਆ ਵਰਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤਹਿਨ ਤਰਕੇ ਹਰ ਸਸ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਜਪੀਆਂ ਜਿਹੜਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹਿ ਦੇ ਕੇ ਦਿਲ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤੇ ਬੰਦ ਬੰਦ ਚੜਾਏ ਗੋਬਰੀਆਂ ਲਵਾਈਆਂ ਚਰਖੀਆਂ ਤੇ ਚੜੇ ਆ ਰਹੇ ਨਚਰਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਿੰਘ ਨਿਭਾਇਆ ਜਿੰਨਾ ਨੀ ਕਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪੰਜਾਂ ਦਸ ਚਾਂਸ ਵਾਲ ਗੁਰਦੁਆਰਾ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾਸਤ ਕਾਸਤ ਨੂੰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਇਤ ਦੇਖ ਦੇਖ ਕੇ ਫਤਿਹ ਬਿਰਦਗੀ ਪਹਿਜ ਪਤਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਰਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਵਿਰਵਾਜ ਪੰਦੇ ਸਦਾ ਸਿਆਹੀ ਦਤਾਰ ਜੀ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਆਪ ਦੇ ਪੰਥ ਨੂੰ ਚੋੜਿਆ ਗਿਆ ਨੇ ਦਰਸ਼ਨ ਰਾਤ ਤੁਸੀਂ ਆਤਮਾ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਤਾਰ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਸੀਂ ਭਾਵੇ ਤਾਂ ਰਾਤ ਇਹ ਕੀ ਮਨਵਾਜ ਆਪ ਜੀ ਦੇ ਚੰਨ ਕਾਉਣਾ ਅਰਦਾਸ ਦਰਦਾਰ ਪਿਤਾ ਜੀ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਿਹਾਰ ਦਤਾਰ ਜੀ ਬੇਅੰਤ ਪਾਣੀਆਂ ਦੇ ਪਾਠ ਐਸ ਵੀ ਰਾਗੀ ਸਿੰਘ ਨੇ ਆਪਦੇ ਚੰਨ ਹਜ਼ਾਰ ਸਾਹਿਬ ਦੇ ਕੀਰਤਨ ਕੀਤੇ ਨੇ ਜੇ ਬੜੀਆਂ ਨੰਦ ਸਾਹਿਬ ਦੇ ਕੀਰਤਨ ਦਾਰ ਕਿਰਪਾ ਕਰੋ ਕੋਈ ਅਹਾਂ ਭੁੱਲਣਾ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਥਾਨਕ ਬਾਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਤੁਹਾਡੇ ਬਲਬੁਦ ਦੀ ਬਖਸ਼ਿਸ਼ ਕਰੋ ਕੀ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਜਾਦੇ ਦੇ ਗਿਆ ਤਿਆਰ ਕਰਕੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾ ਹੋਵੇ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀਵਨ ਬਾਜ ਆਪ ਜੀ ਦਰ ਕੇ ਸਿਵਾ ਦਾ ਸਮੂਹ ਪਰਿਵਾਰਾਂ ਵੱਲੋਂ ਦਤਾਰ ਪਿਤਾ ਜੀ ਪਰਿਵਾਰਾਂ ਦੀ ਤੰਦਰੁਸਤੀ ਸੁਰੱਖਿਆ ਦੀ ਚੜ੍ਹ ਕਰਾ ਵਾਸਤੇ ਦਤਾਰ ਜੀ ਮਿਲ ਕੇ ਕੱਲ੍ਹ ਰੋਜ਼ ਤੋਂ ਪਰਸੋਂ ਰੋਜ਼ ਤੋਂ ਆਪ ਜੀ ਪੱਤਰਕਾਲੀ ਤੁਰਕੀ ਬਾਣੀ ਦੇ ਖੰਡ ਪਾਠ ਸਾਹਿਬ ਰਲਮਤ ਆਰੰਭ ਕਰਵਾਏ ਦਤਾਰ ਆਪਨੇ ਬਖਸ਼ਿਸ਼ ਕੀਤੀ ਹੈ ਪਰਸੋਂ ਰੋਜ਼ ਲੈ ਕੇ ਦਤਾਰ ਜੀ ਆਪਣੇ ਸੇਵਕ ਪਰਿਵਾਰਾਂ ਤੋਂ ਸੇਵਾ ਲੈ ਰਹੇ ਹੋ ਸੇਵਾ ਕਰਵਾ ਰਹੇ ਹੋ ਬਖਸ਼ਿਸ਼ ਕਰੇ ਦਤਾਰ ਜੀ ਮੇਰੇ ਪ੍ਰਾਰਥੀ ਨਾਲ ਸਿਰ ਤੇ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜ ਨੂੰ ਵਿਗਲਤਾ ਸਾਹਿਬ ਸੰਪੂਰਨ ਕਰੋ ਦਤਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਰਾਜਪਾਲ ਰੱਖੋ ਜੀ ਗੁਰੂ ਗਰੀਬ ਨਿਵਾਜ ਇਹਨਾਂ ਸਾਰੇ ਪਰਿਵਾਰਾਂ ਦਾ ਏਕਤਾ ਵਿਭਾਗ ਪਿਆਜ ਬਖਸ਼ਿਸ਼ ਕਰਕੇ ਇਸ ਤਰ੍ਹਾਂ ਸੇਵਾ ਕਰਨ ਦੀ ਭਾਵਨਾ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਚਾਦੀ ਕਰਾ ਕਰੋ ਹਰ ਪ੍ਰਕਾਰ ਦੀ ਰੱਖਿਆ ਬਖਸ਼ਿਸ਼ ਕਰੋ ਦਤਾਰ ਜੀ ਮਿਹਰ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਰੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਚਨ ਕਿਰਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਾਫ਼ ਸੰਗਤਾਂ ਜਹਾਜ਼ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਸਿਰ ਫਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਲੋਕ ਦਾਲ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਾ ਦੀ ਬਾਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਜ ਘਰਾਂ ਬੈਠੀਆਂ ਲਾਈਵ ਕਿਰਤਾ ਕੀਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋ ਘੜੀਆਂ ਲਿਖ ਕੇ ਲਾਓ ਜਦੋਂ ਆਪ ਨੇ ਬਖਸ਼ਿਸ਼ ਦਿੱਤੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਗਰੀਬ ਨਿਵਾਜ ਬੇਅੰਤ ਮਾਇਆ ਆਨਲਾਈਨ ਗੁਰੂ ਕਰ ਲਈ ਗੁਰੂ ਘਰ ਸੇਵਾ ਸਿੰਘਾਂ ਉਤਾਰ ਸੰਗਤਾਂ ਮਾਇਆ ਭੇਟਾ ਕਰ ਰਹੇ ਚਰਨਾਂ ਪ੍ਰਵਾਨ ਕਰੋ
ਪਾਤਸ਼ਾਹ ਸਾਹਿਬ ਦੇ ਕਮਾਈਆਂ ਸਫਲ ਕਰੋ, ਘਰ ਚ ਵੱਧ ਵਧਾਰ, ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਤਲਬ ਪੂਰੀਆਂ ਕਰੋ ਜੀ। ਮੇਰਾ ਨਾ ਕਰਿਆ ਆਓ, ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ, ਵਿਦਰ ਗੁਨਾਮੀ ਬਖਸ਼ ਕਰ ਬਰੰ ਅੱਜ ਦੇ ਐਤਵਾਰ ਦੇ ਹਫ਼ਤਾ ਵਾਰੀ ਕਸਕ ਬਾਰੇ ਹਫ਼ਤਾ ਵਾਸਤੇ ਅੱਗ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚਾਨਾ ਤੁਰਵਾਦੀ ਬਣਾਓ। ਸਹੀ ਪਿਆਰੇ ਮੇਰੇ ਦਿਲ ਆਪ ਦਾ ਨਾਮ ਦਿਤਾ, ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ।

ਹੈ ਗੋਡ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਾਰੀ ਰਚਿਆ ਕਰ ਗੁਰੂ ਕਰ ਗੀ ਤਾਰ ਜਗਦੀਸ਼ ਬੋਲੇ ਸੁਨਿਹਾਰ ਸਤਰੀਆ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ

दर्शन देख जीवा गुर तेरा पूर्ण कर्म होए प्रभ मेरा तन तन साहब गुरु ग्रंथ साहब जी पावन पुत्र लाही दरबार दियां हाजरियां भर के लाही बाणी दे पाठ भाव हुक्मनामा सरवण करके कथा कीर्तन सरवण करके साहबां दी बख्शां लारी परम सत्कार जो सत्संग जीओ वाहिगुरु जी का खालसा वाहिगुरु जी की फतेह। आप जी बटपाग जो अरदास उपरंत आप जी ने बड़ा सुंदर हुक्मनामा सरवण किया है, हर जन राम नाम गुण गावै जे कोई निंद करे हर जन की अपना गुण न गवावै। बैराड़ी राग सी तन तन गुरु रामदास साहब जी की बख्शिश हुई सी ते बड़ा सुंदर इत्थे सानू उपदेश है सारिआं नूं कि जिहड़े परमात्मा दे नाल जुड़े ने उन्हां नूं बाकी लोकां ने कहना कुछ ना कुछ कहना उन्हां दी निंदिया करनी जां उन्हां नूं माड़ा कहना इत्थों तक कि उन्हां ने तां गुरु नानक साहब जी नूं नहीं भी बख्शिया सी ते कहता सी कोई आखे भूतना कोई कहे बैताला कोई आखे आदमी नानक बेचारा ते असीं आपां कौन आ। फिर भाव इत्थे ये सिख्या कि आपां परमात्मा दे नाल नाल जिहड़े जुड़े हैं उन्हां नूं आसे पासे तो जो भी कुछ हुंदा माड़ा चंगा थोड़ा उन्हूं त्याग के गुरु वाले पासे लगे रहण दी लोड़ हैगी है ताकि गुरु दे नाल जुड़े रहन एकाग्रता बनी रहे। सूचनावां हुण सूचनावां तो पहलां अज दा प्रोग्राम अज जिवें आप जी नूं पता है साडे पास परसों तो आ के संत रणजीत सिंह जी खालसा ढंडियां वाले आ के दीवान ला रहे ने ਸ਼ਾਮਾਂ ਦੇ ਦੀਵਾਨ ਦੋ ਦਿਨ ਸਜੇ ਨੇ ਕੱਲ੍ਹ ਅਤੇ ਪਰਸੋਂ ਜੋ ਬੀਤੇ ਅੱਜ ਉਹਨਾਂ ਦਾ ਦੀਵਾਨ ਦਾ ਸਮਾਂ ਹੈ ਜੀ 11 ਤੋਂ 2 ਅਤੇ ਰਾਤੀਂ ਉਹਨਾਂ ਨੇ ਕਿਹਾ ਸੀ ਸ਼ਾਇਦ 11 ਤੋਂ ਪਹਿਲਾਂ ਸਮਾਪਤੀ ਕਰ ਦੇਣ ਸੋ ਜਥਿਆਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਤਿਆਰ ਰਹਿਣ ਸਾਡੇ ਜਿਹੜੇ ਬਾਕੀ ਜਥੇ ਹੈਗੇ ਆ ਅਤੇ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਦੱਸ ਦਿਆਂਗਾ। ਅਤੇ ਹੁਣ ਸੂਚਨਾਵਾਂ ਸੂਚਨਾਵਾਂ ਦੇ ਵਿੱਚ ਉਹਨਾਂ ਦੋਨਾਂ ਨੇ ਜਿਹੜੀਆਂ ਪਹਿਲੀਆਂ ਮੇਰੀਆਂ ਦੋ ਨੇ ਉਹਨਾਂ ਨਾਲ ਰਲਦੀਆਂ ਨੇ ਜਿਹੜੀਆਂ ਉਹਨਾਂ ਨੇ ਵਿਰਾਸਤੀ ਵੀ ਕੀਤੀਆਂ ਸੀਗੀਆਂ ਨੌਰਥ ਅਤੇ ਸਾਊਥ ਥਾਲ ਵਾਸਤੇ ਆਪਾਂ ਨੇ ਵੱਧ ਤੋਂ ਵੱਧ ਸੰਬੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਇਹ ਪਹਿਲੀ ਸੀ ਉਹਨਾਂ ਦੀ ਅਤੇ ਮੈਂ ਮੇਰੀ ਵੀ ਪਹਿਲੀ ਆ ਇਹ ਹਮੇਸ਼ਾ ਹੁੰਦੀ ਗੁਰੂ ਦੀ ਕਿਰਪਾ ਨਾਲ ਅਤੇ ਦੂਸਰੀ ਜੋ ਹੈ ਉਹ ਆਪਾਂ ਹਮੇਸ਼ਾ ਕਰਦੇ ਹਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ ਲੈਂਦੇ ਹਾਂ ਕਿਵੇਂ ਸਰਬੱਤ ਦੇ ਭਲੇ ਲਈ ਸਹਿਜ ਪਾਠ ਘਰੀ ਰੱਖ ਕੇ ਜਿਸ ਦੇ ਭੋਗ ਫਿਰ ਆਪਾਂ ਸੰਗਤੀ ਰੂਪ ਵਿੱਚ ਇੱਥੇ ਗੁਰੂ ਘਰ ਪਾਉਂਦੇ ਹਾਂ। ਸੋ ਉਹ ਚੱਲ ਰਿਹਾ ਪ੍ਰੋਗਰਾਮ ਚੱਲੀ ਜਾਣ ਦਈਏ ਆਪਾਂ ਗੁਰੂ ਦੀ ਕਿਰਪਾ ਨਾਲ ਬਖਸ਼ ਲਈਏ ਅਤੇ ਜਿਨ੍ਹਾਂ ਨੇ ਹਾਲੇ ਨਹੀਂ ਆਰੰਭ ਕੀਤੇ ਕਾਫੀ ਸਮਾਂ ਹੈ ਆਪਾਂ ਹਾਲੇ ਛੇਤੀ ਨਹੀਂ ਭੋਗ ਪਾਵਾਂਗੇ ਅਤੇ ਆਪਾਂ ਕੋਸ਼ਿਸ਼ ਕਰੀਏ ਕਿ ਜਿਨ੍ਹਾਂ ਨੇ ਨਹੀਂ ਰੱਖੇ ਉਹ ਰੱਖ ਲੈਣ ਤਾਂ ਕਿ ਉਹ ਵੀ ਸ਼ਾਮਿਲ ਹੋ ਜਾਣ ਅਤੇ ਨਾਲ ਮੇਰੇ ਪਾਸ ਇਨਫੋਰਮੇਸ਼ਨ ਭੇਜ ਦੇਣ ਉਹ 408-712-4145 'ਤੇ 408-712-4145 'ਤੇ ਟੈਕਸਟ ਕਰਕੇ ਆਪਣਾ ਨਾਂ ਅਤੇ ਫੋਨ ਨੰਬਰ। ਸੋਲ੍ਹਾਂ ਤਰੀਕ ਨੂੰ ਆਉਂਦੇ ਐਤਵਾਰ ਵਿਸ਼ੇਸ਼ ਕੰਮ ਕੀਤਾ ਹੈ ਸਾਡੀ ਗੁਰੂ ਘਰ ਦੀ ਕਮੇਟੀ ਨੇ, ਹੈਲਥ ਫੇਅਰ ਲੱਗ ਰਿਹਾ ਜੀ, ਸਾਰਾ ਫਰੀ ਹੈ ਸਾਰਾ ਕੁਛ। ਸਮਾਂ ਉਸਦਾ ਹੈ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ, ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਉਸ ਤੋਂ ਲਾਭ ਉਠਾਈਏ ਆਪਾਂ ਉਸ ਦਿਨ, ਜਿਸ ਵਿੱਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੋਰ ਕਾਫੀ ਕੁਛ ਚੈੱਕ ਹੋਣਾ ਹੈਗਾ। ਸੋ ਸਾਰਾ ਕੁਛ ਫਰੀ ਹੋ ਜਾਣਾ ਸਾਡਾ, ਨਾਲ ਸਾਡਾ ਟਾਈਮ ਵੀ ਬਚ ਜਾਣਾ, ਕੰਮ ਤੋਂ ਸਮਾਂ ਨਹੀਂ ਲੈਣਾ ਪੈਣਾ ਅਤੇ ਇੱਥੇ ਕਿਉਂ ਨਾ ਕਰ ਲਿਆ ਜਾਵੇ ਜਿੰਨਾ ਕੁ ਹੋ ਸਕਦਾ, ਸਿਵਾਏ ਜਿਹੜੇ ਐਕਸਰੇ ਵਗੈਰਾ ਜਾਂ ਹੋਰ ਉਹ ਬਲੱਡ ਟੈਸਟ ਉਹ ਨਹੀਂ ਹੋਣਗੇ, ਬਾਕੀ ਸਾਰਾ ਕੁਛ ਹੋ ਜਾਣਾ। ਸੋ ਸੰਗਰਾਂਦ 17 ਅਗਸਤ ਨੂੰ, ਸਿੱਖ ਹੈਰੀਟੇਜ ਨਾਈਟ 22 ਅਗਸਤ ਨੂੰ ਮਨਾਈ ਜਾ ਰਹੀ ਹੈ ਸੌਕਰ ਦੀ ਗੇਮ ਦੇ ਵਿੱਚ ਅਰਥਕੁਏਕ ਜੀ ਦੇ, 7:30 ਵਜੇ ਸ਼ਾਮ ਨੂੰ ਨਿਰਜ ਸਾਹਿਬ ਬਾਹਰ ਟਿਕਟਾਂ ਦੇ ਰਹੇ ਹੋਣਗੇ ਟੇਬਲ ਲਾ ਕੇ ਅੱਜ, ਅਤੇ ਆਪ ਜੀ ਨੇ ਲੈ ਕੇ ਜਾਣ ਦੀ ਖੇਚਲ ਕਰਨੀ, ਬਹੁਤੀ ਮਹਿੰਗੀ ਨਹੀਂ ਟਿਕਟ, ਥੋੜ੍ਹੀ ਹੁੰਦੀ ਹੈ ਜੀ ਇਹਦੀ, ਸਾਨੂੰ ਡਿਸਕਾਊਂਟ 'ਤੇ ਮਿਲਦੀ ਨਹੀਂ ਬਹੁਤ ਕਾਫੀ 50% ਤੋਂ ਵੀ ਜ਼ਿਆਦਾ ਡਿਸਕਾਊਂਟ ਕਈ ਵਾਰੀ ਹੁੰਦਾ ਜੀ। ਅਤੇ ਅਗਸਤ 30 ਨੂੰ ਆ ਰਿਹਾ ਜੀ ਸੰਪੂਰਨਤਾ ਦਿਵਸ ਸਾਡੇ ਗੁਰੂ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, 7 ਨੂੰ ਹੈ ਜੀ ਲੇਬਰ ਡੇ, ਉਹ ਇਤਿਹਾਸਿਕ ਦਿਨ 'ਤੇ ਨਹੀਂ ਪਰ ਮੈਂ ਸੋਚਿਆ ਉਹ ਵੀ ਵਿੱਚ ਅਨਾਊਂਸਮੈਂਟ ਦੇ ਪਾ ਦਿਆਂ, ਛੁੱਟੀ ਆ ਸਾਰਿਆਂ ਨੂੰ ਲੀਗਲ ਉਸ ਦਿਨ।
ਸਤੰਬਰ 11, 12, 13 ਨੂੰ ਇਕੱਤੀ ਰਾਗ ਦਰਬਾਰ ਆਪਾਂ 8ਵਾਂ ਕਰਨ ਜਾ ਰਹੇ ਹਾਂ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਕੱਤੀ ਰਾਗਾਂ ਨੂੰ ਆਪਾਂ ਨੇ ਸਾਡੀ ਉਹ ਵਿਰਸਾ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤੀ ਰਾਗਾਂ 'ਚ ਹੈਗੀ ਆ, ਆਪਾਂ ਨੇ ਸੰਭਾਲਣਾ ਹੈ। ਇਸ ਤਰ੍ਹਾਂ ਸੰਭਾਲਿਆ ਜਾਂਦਾ ਕਿ ਉਹਨਾਂ ਨੂੰ ਫਿਰ ਹਰ ਸਾਲ ਆਪਾਂ ਉਹਨਾਂ ਦੇ ਰਾਹੀਂ ਕੀਰਤਨ ਸਰਵਣ ਕਰੀਏ। ਇਕੱਤੀ ਰਾਗਾਂ ਤਾਂ ਸਾਨੂੰ ਚੇਤਾ ਰਹਿੰਦਾ ਫਿਰ, ਅਤੇ ਵਿਰਸਾ ਸੰਭਾਲਿਆ ਜਾਂਦਾ। 12 ਸਤੰਬਰ ਨੂੰ ਉਸਦੇ ਵਿਚਕਾਰ ਹੀ ਆ ਰਿਹਾ ਤੰਤਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ, ਜਦੋਂ ਹਾਲੇ ਸੰਪੂਰਨਤਾ ਨਹੀਂ ਸੀ ਹੋਈ। ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਜੋ ਗੁਰਬਾਣੀ ਸੀ ਦਰਜ ਹੋਈ, ਉਹਨੀ ਦੀ ਉਸਦੇ ਉਦੋਂ ਪਹਿਲਾ ਪ੍ਰਕਾਸ਼ ਹੋਇਆ ਸੀ। ਬਾਕੀ ਸੂਚਨਾਵਾਂ ਮੈਂ ਛੱਡਦਿਆਂ ਵਾਂ, ਇੱਕ ਬੇਨਤੀ ਕਰਦਿਆਂ ਕਿ ਸਾਨੂੰ ਪਰਮਨੈਂਟ ਜਿਹੜਾ ਹੈਗਾ ਪਾਰਕਿੰਗ ਦਾ, ਅੱਜ ਤੱਕ ਗੁਰਦੁਆਰਾ ਐਵੇਨਿਊ ਦੇ ਨਾਲ ਨਾਲ ਆਪਾਂ ਪਾਰਕ ਕਰ ਸਕਦੇ ਹਾਂ। ਅੱਜ ਵੀ ਜੋ ਸੰਗਤਾਂ ਘਰ ਬੈਠੀਆਂ ਸਰਵਨ ਕਰ ਰਹੀਆਂ, ਉਹਨਾਂ ਨੇ ਆਉਣਾ ਅਤੇ ਉਹਨਾਂ ਨੂੰ ਸੌਖਾ ਹੋਏਗਾ ਕਿ ਉੱਥੇ ਪਾਰਕ ਕਰਕੇ ਗੁਰਦੁਆਰਾ ਐਵੇਨਿਊ ਦੇ ਦੋਨਾਂ ਪਾਸਿਆਂ 'ਤੇ ਉਹ ਆ ਕੇ ਦਰਬਾਰ ਦੀਆਂ ਹਾਜ਼ਰੀ ਭਰ ਕੇ ਬਖਸ਼ਾ ਲੈਣ ਜੀ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਪਰਮਜੀਤ ਸਿੰਘ ਜੀ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਠੀਕ 10 ਵਜੇ ਤੱਕ ਸਰਵਨ ਕਰਾਉਣਗੇ ਜੀ। ਉਸ ਤੋਂ ਬਾਅਦ ਕੀਰਤਨ ਅਤੇ ਬਾਕੀ ਪ੍ਰੋਗਰਾਮ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵਾ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ
अपना गुण ना गवावा रहाओ, जो किश करे सो आपे स्वामी, हरे आपे कार कमावा, हर आपे ही मत देवा स्वामी, हरे आपे बोल बुलावा, हर आपे पांच तत् बिस्थारा, विच धातु पंच आप पावा, जन नानक सतगुर मेले आपे, हरे आपे झगर चुकावा, हरे आपे पंच तत् बिस्थारा, विच धातु पंच आप पावा, जन नानक सतगुर मेले आपे, हरे आपे झगर चुकावा। वाहिगुरु जी का खालसा, वाहिगुरु जी की फतेह। जुगो जुग अटल, तन तन साहिब श्री गुरु ग्रंथ साहिब महाराज जी की पावन हजूरी अंदर जुड़ बैठे अति सत्कारयोग साध संगत जीओ, वड्डियां भागां वाले हो, रोजाना अमृत वेले अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानूं सारिआं नूं सतसंगत विच जुड़न दा नसीब होया। हुण आप जी ने गुरु घर दे हाजूरी कीर्तनी सत्कारयोग भाई साहब भाई लाखन सिंह जी उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु तन तन साहिब श्री गुरु ग्रंथ साहिब महाराज जिया ने इस पावन अस्थान ते प्रकाशमान होके जो सानू हुक्म दी दात बख्शिश कीती है, वो पावन हुक्म तन गुरु रामदास महाराज दीन दुनिया दे मालिक सचे पातशाह सोडी पातशाह उन्हां दी रसना तो उचारण कीता होया ये पावन शब्द राग बैराड़ी धन गुरु ग्रंथ साहिब महाराज जी के 719 ते 20 अंग ते सबायमान है। आओ गुरमुखो अज मेरे सतगुरां ने इस पावन हुक्म दे विच की बख्शिश रहमता कीतियां ने विचार दी आरंभता तो पहला एक वारी मन बिरतियां जरूर एकाग्र कर लईए। रसना की पवित्रता वास्ते मन की एकाग्रता वास्ते एक वारी करो कृपा दिओ असीस ते आखो जी सतनाम श्री वाहिगुरु साहिब जी, फिर बख्शिश करो ते आखो जी सतनाम श्री वाहिगुरु साहिब जी। अज 9 अगस्त है, 7 अगस्त नूं बड़ा महान पवित्र दिहाड़ा जो आप सिख संगतां ने इस पावन अस्थान ते बड़े प्रेम श्रद्धा भावना नाल मनाए, वो पावन दिहाड़ा सी मेरे सतगुरु तन तन साहिब श्री गुरु हरकृष्ण साहिब महाराज बाला प्रीतम 8वें पातशाह उन्हां दा प्रकाश दिहाड़ा सी। उस दिन भी थोड़ी जी विचार कीती सी,
ਪਰ ਐਤਵਾਰ ਵਾਲੇ ਦਿਨ ਤੁਸੀਂ ਉੱਚੇ ਤੌਰ ਤੇ ਵੱਡੀ ਗਿਣਤੀ ਵਿੱਚ ਘਰਾਂ ਵਿੱਚ ਵੀ ਬੈਠ ਕੇ ਸਰਵਣ ਕਰਦੇ, ਗੁਰੂ ਘਰ ਦੇ ਵਿੱਚ ਵੀ ਹਾਜ਼ਰੀਆਂ ਭਰਦੇ। ਥੋੜਾ ਜਿਹਾ ਸਮਾਂ ਉਸ ਬਾਲਾ ਪ੍ਰੀਤਮ ਦੇ ਜੀਵਨ ਦੇ ਵਾਸਤੇ ਆਪਾਂ ਚਾਤੀ ਜ਼ਰੂਰ ਮਾਰ ਲਈਏ, ਪਰਤ ਕੇ ਹੁਕਮਨਾਮੇ ਦੀ ਵਿਚਾਰ ਕਰਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਉਹਨਾਂ ਦੇ ਸਪੁੱਤਰ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਤਵੇਂ ਪਾਤਸ਼ਾਹ, ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤਾਂ ਦਾ ਜਨਮ ਹੁੰਦਾ, ਦੋ ਪੁੱਤਰਾਂ ਦਾ। ਉਹ ਵੱਡੇ ਸਨ ਸਤਿਕਾਰਯੋਗ ਬਾਬਾ ਰਾਮ ਰਾਏ ਜੀ, ਉਹਨਾਂ ਤੋਂ ਛੋਟੇ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਨ 1656 ਈਸਵੀ ਨੂੰ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਸਤਿਕਾਰਯੋਗ ਮਾਤ ਕ੍ਰਿਸ਼ਨ ਕੌਰ ਜੀ ਦੀ ਕੁੱਖ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ, ਅੱਜ ਉਹ ਅਸਥਾਨ ਹੈ ਸ਼ੀਸ਼ ਮਹਿਲ, ਜਿਸ ਪਾਵਨ ਅਸਥਾਨ ਤੇ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਜਿਸ ਵੇਲੇ ਮਹਾਰਾਜ ਜੀ ਦੇ ਘਰ ਦੇ ਵਿੱਚ ਸਪੁੱਤਰ ਦਾ ਪ੍ਰਕਾਸ਼ ਹੋਇਆ, ਬੇਅੰਤ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਮਹਾਰਾਜ ਜੀ ਨੂੰ ਆਣ ਕੇ ਵਧਾਈਆਂ ਦਿੱਤੀਆਂ। ਗੁਰਮੁਖੋ, ਸਮਾਂ ਲੰਘਦਾ ਗਿਆ, ਮਹਾਰਾਜ ਜੀ ਨੇ ਇਸ ਬੱਚੇ ਦੀ ਪਰਵਰਿਸ਼, ਦੋਨਾਂ ਪੁੱਤਰਾਂ ਦੀ ਪਰਵਰਿਸ਼ ਆਪਣੀ ਨਿਗਰਾਨੀ ਹੇਠ ਕੀਤੀ। ਸਮਾਂ ਅੱਜ ਆਇਆ, ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚੋਂ ਸਦੜਾ ਆਇਆ ਵੀ ਮਹਾਰਾਜ ਤੁਸੀਂ ਦਿੱਲੀ ਵਿੱਚ ਆਣ ਕੇ ਜਿੱਥੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਣੇ ਨੇ ਉੱਥੇ ਸਾਨੂੰ ਵੀ ਬਖਸ਼ੋ, ਕੁਝ ਸਾਡੇ ਸਵਾਲ ਨੇ ਜਿਹੜੇ ਅਸੀਂ ਤੁਹਾਡੇ ਨਾਲ ਕਰਨੇ ਚਾਹੁੰਦੇ। ਅਸਲ ਵਿੱਚ ਸਵਾਲ ਨਹੀਂ ਸੀ, ਉਹਨੇ ਬਹੁਤ ਇੱਕ ਵੱਡਾ ਮਹਾਰਾਜ ਦੇ ਘਰ ਦੇ ਉੱਤੇ ਇੰਝ ਕਹਿ ਲਈਏ ਵੀ ਉਂਗਲ ਚੁੱਕੀ ਸੀ ਵੀ ਤੁਸੀਂ ਮੇਰੇ ਵੱਡੇ ਭਰਾ ਦਾਰਾ ਸ਼ਕੋ ਦੀ ਮਦਦ ਕੀਤੀ। ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਜਾਣ ਦੀ ਬਜਾਏ ਆਪਣੇ ਸਪੁੱਤਰ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਸਾਡੇ ਸਿੱਖ ਵਿਦਵਾਨਾਂ ਨੇ ਉਹਨਾਂ ਦੀ ਉਮਰ ਦਾ ਜ਼ਿਕਰ 16 ਤੋਂ 18 ਸਾਲ ਤੱਕ ਦਾ ਕੀਤਾ। ਇੰਨੀ ਉਮਰ ਸੀ ਬਾਬਾ ਰਾਮ ਰਾਏ ਦੀ। ਬਹੁਤ ਲਤੀਫ ਬੁੱਧੀ ਵਾਲੇ, ਬਹੁਤ ਸਿਆਣੇ ਸੂਝਵਾਨ ਪੁੱਤਰ ਸਨ ਮਹਾਰਾਜ। ਜਿਸ ਵੇਲੇ ਦਿੱਲੀ ਨੂੰ ਤੋਰਨ ਲੱਗੇ ਨੇ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਥਾਪੜਾ ਦਿੱਤਾ ਸੀ ਤੇ ਕਹਿਣ ਲੱਗੇ ਸੀ, ਪੁੱਤ ਉਸ ਬਾਦਸ਼ਾਹ ਦੇ ਘਰ ਦੇ ਵਿੱਚ ਤੁਸੀਂ ਜਾ ਰਹੇ ਹੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਤੁਹਾਡੇ ਉੱਤੇ ਵਰਤਣਗੀਆਂ, ਜੋ ਆਪਣੀ ਰਸਨਾ ਤੋਂ ਬੋਲ ਕਹੋਗੇ ਸੱਚ ਹੋਏਗਾ। ਪਰ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕਦੀ ਨਾ ਭੁੱਲਿਆ ਜੀ, ਇਸ ਘਰ ਦੀ ਮਰਿਆਦਾ ਨੂੰ ਕਦੀ ਅੱਖਾਂ ਤੋਂ ਓਹਲੇ ਨਾ ਕਰਿਆ ਜੀ, ਹਰੇਕ ਗੱਲ ਦਾ ਜਵਾਬ ਤੁਸੀਂ ਉਸ ਬਾਦਸ਼ਾਹ ਦੇ ਘਰ ਦੇ ਵਿੱਚ ਜਾ ਕੇ ਬਖਸ਼ਿਸ਼ ਕਰਨਾ। ਖੈਰ, ਬਾਬਾ ਰਾਮ ਰਾਏ ਜੀ ਗਏ ਨੇ ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਜਾਣ ਤੋਂ ਪਹਿਲਾਂ, ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਪੁੱਤਰ ਆ ਰਿਹਾ, ਉਹਨੂੰ ਪਤਾ ਸੀ ਵੀ ਇਹ ਗੁਰੂ ਨਾਨਕ ਦਾ ਘਰ ਹੈ, ਕਰਾ ਮਾਤਾਂ ਨਾਲ ਭਰਪੂਰ ਹੈ, ਕਰੇ ਮਾਤਾ ਘਰ। ਉਹਨੇ ਉਸ ਵੇਲੇ ਵੇਖਣਾ ਚਾਹਿਆ ਵੀ ਗੁਰੂ ਕੋਲ ਤੇ ਕਰਾ ਮਾਤਾਂ ਹੈ ਨੇ, ਗੁਰੂ ਦੇ ਪੁੱਤਰਾਂ ਦੇ ਕੋਲ ਵੀ ਕੋਈ ਸ਼ਕਤੀਆਂ ਕਰਾ ਮਾਤਾਂ ਹੈ ਨੇ ਕਿ ਨਹੀਂ। ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਵੀ ਗੁਰੂ ਪੁੱਤਰ ਆ ਰਿਹਾ, ਉਹਦੀ ਆਓ ਭਗਤ ਕਰਨ ਵਾਸਤੇ ਤੁਸੀਂ ਅੱਗੇ ਜਾਓ ਤੇ ਆਹ ਜਿਹੜਾ ਅਸਥਾਨ ਹੈ ਨਾ ਮਜਨੂੰ ਟਿੱਲਾ, ਉਸ ਅਸਥਾਨ ਤੇ ਗੁਰੂ ਪੁੱਤਰ ਦਾ ਟਿਕਾਣਾ ਕਰਾਓ। ਮਜਨੂੰ ਟਿੱਲਾ ਉਹ ਅਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨੇ। ਅੱਜ ਵੀ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਉਸ ਅਸਥਾਨ ਦੇ ਦਰਸ਼ਨ ਕਰਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਛੇਵੇਂ ਪਾਤਸ਼ਾਹ, ਮੇਰੀ ਪੀੜ੍ਹੀ ਦੇ ਮਾਲ, ਉਹਨਾਂ ਨੇ ਵੀ ਉਸ ਅਸਥਾਨ ਤੇ ਚਰਨ ਪਏ।
ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਅਹਿਲਕਾਰਾਂ ਨੂੰ ਕਿਹਾ ਵੀ ਇੱਥੇ ਗੁਰੂ ਪੁੱਤਰ ਦਾ ਨਿਵਾਸ ਕਰਾਓ, ਟਿਕਾਣਾ ਗਾ, ਤੇ ਉਹਨੇ ਵੇਖਿਆ ਵੀ ਚਲੋ ਮੈਂ ਵੇਖਾਂ ਤੇ ਸਹੀ, ਗੁਰੂ ਪੁੱਤਰ ਆ ਰਿਹਾ, ਕੁੱਕਰਾਂ ਮਾਂ ਤਾਕਤਾਂ ਹੈ ਨੀ ਕਿ ਨਹੀਂ। ਉਹਨੇ ਪਤਾ ਕੀ ਕੀਤਾ, ਕਿਉਂਕਿ ਐਸੇ ਸੀ ਉਹਦੇ ਸੁਭਾਅ, ਉਹ ਕਹਿਣ ਲੱਗਾ ਵੀ ਗੁਰੂ ਪੁੱਤਰ ਦਾ ਨਿਵਾਸ ਤੁਸੀਂ ਪਤਾ ਕਿੱਥੇ ਕਰਾਉਣਾ, ਪੁੱਛਿਆ ਜੀ ਕਿੱਥੇ, ਕਹਿਣ ਲੱਗੇ ਖੂਹ ਹੈ, ਅੱਜ ਵੀ ਤੁਸੀਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ, ਉਹ ਖੂਹ ਅੱਜ ਵੀ ਮੌਜੂਦ। ਕਹਿਣ ਲੱਗੇ ਖੂਹ ਦੇ ਉੱਤੇ ਚਿੱਟੀ ਚਾਦਰ ਕੱਸ ਕੇ ਵਿਛਾ ਦਿਓ, ਬੰਨ ਦਿਓ ਕਿਸੇ ਢੰਗ ਦੇ ਨਾਲ, ਤੇ ਗੁਰੂ ਪੁੱਤਰ ਆਏਗਾ ਉਹਨੂੰ ਕਹਿ ਦੇ ਵੀ ਆਹ ਤੇਰੇ ਵਾਸਤੇ ਅਸੀਂ ਅਸਥਾਨ ਤਿਆਰ ਕੀਤਾ, ਇੱਥੇ ਤੁਸੀਂ ਬਿਰਾਜਮਾਨ ਹੋ ਜਾਓ। ਖੂਹ ਦੇ ਉੱਤੇ ਚਾਦਰ, ਪਤਾ ਨਹੀਂ ਸੀ ਲੱਗਦਾ ਵੀ ਥੱਲੇ ਖੂਹ ਉੱਤੇ ਚਾਦਰ ਵਿਛਾਏ। ਉਹਨੇ ਕਿਹਾ ਵੀ ਜੇ ਤੇ ਕੋਈ ਤਾਕਤ ਆਉਣਗੇ ਤੇ ਬਚ ਜਾਏਗਾ, ਜੇ ਨਾ ਤਾਕਤ ਆਈਆਂ ਖੂਹ ਵੀ ਡਿੱਗ ਕੇ ਮਰ ਜਾਏਗਾ, ਚਲੋ ਤਹੀਨ ਤੇ ਹੋਏਗੀ। ਇਸ ਤਰ੍ਹਾਂ ਉਸ ਬਾਦਸ਼ਾਹ ਨੇ ਗੁਰੂ ਪੁੱਤਰ ਦਾ ਸਵਾਗਤ ਕਰਨ ਵਾਸਤੇ ਆਪਣੇ ਅਹਿਲਕਾਰ ਨੂੰ ਭੇਜਿਆ। ਪਰ ਉਸ ਔਰੰਗਜ਼ੇਬ ਬਾਦਸ਼ਾਹ ਮੂਰਖ ਨੂੰ ਇਹ ਨਹੀਂ ਸੀ ਪਤਾ, ਅਰੇ ਬਾਦਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਦੇ ਤੇ ਚਰਨਾਂ ਵਿੱਚ ਰਿਧੀਆਂ ਸਿੱਧੀਆਂ ਤਾਕਤਾਂ ਜਿਹੜੀਆਂ ਨੇ ਹੱਥ ਜੋੜ ਕੇ ਖਲੋਤੀਆਂ ਨੇ। ਪਰ ਸੱਚ ਜਾਣੀ ਜੇ ਗੁਰੂ ਦੇ ਚਰਨਾਂ ਵਿੱਚ ਨੇ ਨਾ, ਤੇ ਗੁਰੂ ਦੇ ਪੁੱਤਰਾਂ ਦੇ ਵਿੱਚ ਵੀ ਕੋਈ ਘਾਟ ਨਹੀਂ। ਜਿਸ ਵੇਲੇ ਬਾਬਾ ਰਾਮ ਰਾਏ ਜੀ ਪਹੁੰਚੇ, ਬਾਦਸ਼ਾਹ ਦੇ ਅਹਿਲਕਾਰ ਅੱਗੇ ਗਏ, ਸਵਾਗਤ ਕੀਤਾ ਤੇ ਕਹਿਣ ਲੱਗੇ ਮਹਾਰਾਜ ਆਹ ਤੁਹਾਡੇ ਵਾਸਤੇ ਆਸਣ ਤਿਆਰ ਕੀਤਾ, ਇਹਤੇ ਤੁਸੀਂ ਬਿਰਾਜਮਾਨ। ਇਤਿਹਾਸਕਾਰ ਲਿਖਦੇ ਨੇ ਬਾਬਾ ਰਾਮ ਰਾਏ ਜੀ ਨੇ ਆਪਣੇ ਕਦਮ ਉਸ ਚਾਦਰ ਤੇ ਟਿਕਾਏ, ਚਾਦਰ ਇਸ ਤਰ੍ਹਾਂ ਬਿਲਕੁਲ ਕੱਸੀ ਗਈ ਵੀ ਜਿਵੇਂ ਕਿਤੇ ਫਰਸ਼ ਦੇ ਉੱਤੇ ਵਿਛਾਏ। ਉਸ ਚਾਦਰ ਦੇ ਉੱਤੇ ਚੌਂਕੜਾ ਮਾਰ ਕੇ ਬਿਰਾਜਮਾਨ ਹੋਏ ਸੀ। ਆ ਕੌਤਕ ਵੇਖ ਕੇ ਉਹਦੇ ਅਹਿਲਕਾਰ ਥਰ ਥਰ ਕੰਬ ਉੱਠੇ। ਉਸੇ ਵੇਲੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਸਾਰੀ ਘਟਨਾ ਦੱਸੀ ਵੀ ਆਹ ਜਿਹੜਾ ਤੂੰ ਸਾਡੇ ਕੋਲ ਕਰਮ ਕਰਵਾਇਆ ਈ, ਸੱਚ ਜਾਣੀ ਬਹੁਤ ਵੱਡਾ ਪਾਪ, ਗੁਰੂ ਦੇ ਪੁੱਤਰ ਦੀ ਪ੍ਰੀਖਿਆ ਲਈ ਹੋ, ਪਰ ਉਸ ਗੁਰੂ ਦੇ ਪੁੱਤਰ ਦਾ ਖੂਹ ਕੁਝ ਨਹੀਂ ਉਹ ਵਿਗਾੜ ਸਕਿਆ, ਬੜੇ ਆਰਾਮ ਦੇ ਨਾਲ ਚੌਂਕੜਾ ਮਾਰ ਕੇ ਬਹਿ ਗਏ। ਇਹ ਪਹਿਲੀ ਤਾਕਤ ਵੇਖ ਕੇ ਬਾਦਸ਼ਾਹ ਵੀ ਹੈਰਾਨ ਹੋ ਗਿਆ ਸੀ। ਉਸ ਤੋਂ ਬਾਅਦ ਉਹਦੇ ਦਰਬਾਰ ਦੇ ਵਿੱਚ ਆਉਣਾ ਜਾਣਾ ਹੋਇਆ, ਇੰਨੇ ਕੁਝ ਉਹਨਾਂ ਦੇ ਇੱਕ ਪਾਸੇ ਬਾਬਾ ਰਾਮ ਰਾਏ ਜੀ ਦਾ ਆਸਣ, ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਦਾ, ਬਾਕੀ ਸਾਰਿਆਂ ਦਾ, ਵਜ਼ੀਰਾਂ ਫਕੀਰਾਂ ਮੁਲਾਣਿਆਂ ਕਾਜ਼ੀਆਂ ਦਾ ਆਸਣ ਹੋਣਾ, ਤੇ ਜਦਾਂ ਵੀ ਔਰੰਗਜ਼ੇਬ ਬਾਦਸ਼ਾਹ ਨੇ ਪੁੱਛਣਾ, ਉਸੇ ਵੇਲੇ ਇਹੋ ਜਿਹੇ ਸੋਹਣੇ ਢੰਗ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਜਵਾਬ ਦੇਣਾ, ਔਰੰਗਜ਼ੇਬ ਬਾਦਸ਼ਾਹ ਆਸ਼ਸ਼ ਕਰ ਉੱਠਿਆ। ਜਿਸ ਵੇਲੇ ਕਾਜ਼ੀਆਂ ਨੇ ਵੇਖਿਆ, ਮੁਲਾਣਿਆਂ ਨੇ ਵੇਖਿਆ ਵੀ ਇੰਨਾ ਅਦਬ ਸਾਡਾ ਨਹੀਂ ਜਿੰਨਾ ਗੁਰੂ ਪੁੱਤਰ ਦਾ ਅਦਬ ਹੁੰਦਾ ਪਿਆ, ਸਾਡੀ ਤੁਹੀਨ ਹੁੰਦੀ ਪਈ। ਇੱਕ ਕਾਜ਼ੀ ਨੇ ਉਸ ਵੇਲੇ ਫਿਰ ਉਸ ਸਵਾਲ ਉਠਾਇਆ, ਕਹਿਣ ਲੱਗੇ ਬਾਬਾ ਰਾਮ ਰਾਏ ਜੀ ਨੂੰ ਅਸੀਂ ਤੁਹਾਨੂੰ ਇੱਕ ਸਵਾਲ ਕਰਨਾ, ਉਹਦਾ ਜਵਾਬ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਜੀ ਦੱਸੋ। ਕਹਿਣ ਲੱਗੇ ਤੁਸੀਂ ਸਾਡੀ ਮੁਸਲਮਾਨਾਂ ਦੀ ਤੁਹੀਨ ਕੀਤੀ। ਕਹਿਣ ਲੱਗੇ ਵੀ ਕਿਹੜੀ ਤੁਹੀਨ? ਕਹਿਣ ਲੱਗੇ ਵੀ ਜਿਹੜੀ ਬਾਣੀ ਤੁਸੀਂ ਉਚਾਰਨ ਕੀਤੀ ਨਾ ਵੱਡੇ ਗੁਰੂ ਸਾਹਿਬਾਨਾਂ, ਉਹਦੇ ਵਿੱਚ ਮੁਸਲਮਾਨਾਂ ਦੀ ਤੁਹੀਨ ਹੈ? ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਬਿਲਕੁਲ ਨਹੀਂ, ਉੱਥੇ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ, ਉੱਥੇ ਤੇ 15 ਭਗਤਾਂ ਦੀ ਬਾਣੀ, ਉੱਥੇ ਹੋਰ ਨੀਵੀਂ ਜਾਤ ਵਾਲਿਆਂ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ, ਉੱਚੀ ਜਾਤ ਵਾਲਿਆਂ ਦੀ, ਮੁਸਲਮਾਨਾਂ ਦੀ, ਸਾਰਿਆਂ ਦੀ ਬਾਣੀ ਦਰਜ ਹੈ। ਇੰਨਾ ਮਾਣ ਸਨਮਾਨ ਕੀਤਾ ਸਾਡੇ ਵੱਡੇ ਗੁਰੂ ਸਾਹਿਬਾਨਾਂ, ਕਿਸੇ ਦੀ ਤੁਹੀਨ ਨਹੀਂ, ਗੁਰੂ ਘਰ ਦੇ ਵਿੱਚ ਕਿਸੇ ਦੀ ਤੁਹੀਨ ਨਹੀਂ। ਇੱਥੇ ਤੇ ਅਦਬ ਕੀਤਾ ਜਾਂਦਾ, ਹਰੇਕ ਦਾ ਸਤਿਕਾਰ ਕੀਤਾ ਜਾਂਦਾ। ਕਹਿਣ ਲੱਗੇ ਇੱਕ ਜਗ੍ਹਾ ਤੇ ਤੁਸੀਂ ਬਿਲਕੁਲ ਤੁਹੀਨ ਕੀਤੀ, ਪੁੱਛਿਆ ਜੀ ਕਿਹੜੀ? ਤੇ ਆਸਾ ਕੀ ਵਾਰ ਦੀ ਪੰਕਤੀ ਪੜ੍ਹ। ਉਸ ਵੇਲੇ ਕਾਜ਼ੀ ਨੇ ਸਵਾਲ ਕੀਤਾ ਸੀ ਬਾਬਾ ਰਾਮ ਰਾਏ ਜੀ ਨੂੰ, ਕਹਿਣ ਲੱਗੇ ਆਹ ਪੰਕਤੀ ਜਿਹੜੀ ਤੁਸੀਂ ਲਿਖੀ ਏ ਵੀ ਮਿੱਟੀ ਮੁਸਲਮਾਨ ਕੀ ਪੇੜੇ ਪਏ ਕੁਮਿਹਾਰ, ਘੜ ਭਾਂਡੇ ਇੱਟਾ ਕੀਆ ਜਲ ਦੀ ਕਰੇ ਪੁਕਾਰ, ਮਿੱਟੀ ਮੁਸਲਮਾਨ ਦੀ ਤੁਹੀਨ ਨਹੀਂ ਕੀਤੀ, ਕਿਉਂ ਕੀਤੀ? ਬਾਬਾ ਰਾਮ ਰਾਏ ਜੀ ਹਾਲਾਂਕਿ ਸਮਝਾਉਣਾ ਚਾਹੁੰਦੇ ਤੇ ਬਹੁਤ ਸੋਹਣੇ ਢੰਗ ਦੇ ਨਾਲ ਇਹਦੇ ਅਰਥ ਕਰ ਸਕੇ, ਸਮਝਾ ਸਕਦੇ, ਪਰ ਉਸ ਵੇਲੇ ਥੋੜਾ ਜਿਹਾ ਪੈਰ ਥਿੜਕ ਗਿਆ। ਕਹਿਣ ਲੱਗੇ ਵੀ ਅੱਜ ਬਾਦਸ਼ਾਹ ਦੇ ਘਰ ਦੇ ਵਿੱਚ ਇੰਨਾ ਮਾਣ ਸਨਮਾਨ, ਇੰਨਾ ਅਦਬ, ਇੰਨਾ ਸਤਿਕਾਰ, ਜੇ ਕਿਤੇ ਮੈਂ ਕਹਿ ਦਿੱਤਾ ਵੀ ਵਾਕਿਆ ਮਿੱਟੀ ਮੁਸਲਮਾਨ ਕੀ ਲਿਖੀਏ ਤੇ ਕਿਤੇ ਨਾਰਾਜ਼ ਹੀ ਨਾ ਜਾਏ, ਕਿਉਂਕਿ ਜਿਹੜੀ ਦੁਨੀਆਂ ਦੀ ਲਿਸ਼ਕ ਪੁਸ਼ਕ ਹੈ ਨਾ, ਮਾਇਆ ਦੀ ਖਿੱਚ, ਇਹ ਬਹੁਤ ਬੰਦੇ ਨੂੰ ਪ੍ਰਭਾਵਿਤ ਕਰਦੇ।
ਕਹਿ ਲੱਗੇ ਇੰਨਾ ਮਾਣ ਸਨਮਾਨ ਮਿਲਦਾ ਪਿਆ, ਕਾਜ਼ੀਆਂ ਨਾਲ ਉੱਚਾ ਮੇਰਾ ਨਿਵਾਸ ਅਸਥਾਨ ਕਰਾਇਆ ਹੈ, ਆਪ ਬਾਦਸ਼ਾਹ ਮੈਨੂੰ ਸਲਾਮ ਕਰਦਾ, ਜੇ ਮੈਂ ਕਹਿ ਦਿੱਤਾ ਤੇ ਸਭ ਕੁਝ ਫਨਾ ਹੋ ਜਾਏਗਾ। ਉਸ ਵੇਲੇ ਐਸੇ ਥਿੜਕੇ ਬਾਬਾ ਰਾਮ ਰਾਏ ਜੀ ਐਸੇ ਥਿੜਕੇ ਭਰੇ ਦਰਬਾਰ ਦੇ ਵਿੱਚ ਬਚਨ ਕਹਿ ਦਿੱਤੇ ਸੀ। ਕਹਿਣ ਲੱਗੇ ਨਹੀਂ ਕਾਜ਼ੀ ਜੀ, ਇਹ ਜਿਹੜੀ ਪੰਕਤੀ ਤੁਸੀਂ ਪੜ੍ਹ ਕੇ ਸੁਣਾਈ ਹੈ ਮਿੱਟੀ ਮੁਸਲਮਾਨ ਕੀ ਨਹੀਂ, ਇਹ ਤੇ ਲਿਖਾਰੀ ਨੇ ਲਿਖਣ ਲੱਗਿਆ ਉਹਦੇ ਕੋਲ ਭੁੱਲ ਹੋ ਗਈ, ਅਸਲ ਵਿੱਚ ਇਹ ਪੰਕਤੀ ਹੈ ਮਿੱਟੀ ਬੇਈਮਾਨ ਕੀ। ਬਸ ਆਹ ਬਚਨ ਕਹਿਣ ਦੀ ਦੇਰ ਸੀ ਗੁਰਮੁਖ, ਦਿੱਲੀ ਦੀਆਂ ਸਿੱਖ ਸੰਗਤਾਂ ਉਹਨਾਂ ਨੂੰ ਪਤਾ ਲੱਗ ਗਿਆ। ਉਸੇ ਵੇਲੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਪੱਤਰਿਕਾ ਭੇਜ ਦਿੱਤੀ, ਮਹਾਰਾਜ ਤੁਹਾਡੇ ਪੁੱਤਰ ਨੇ ਬਹੁਤ ਵੱਡੀ ਭੁੱਲ ਕਰ ਦਿੱਤੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲਾਂ ਦੇ ਉੱਤੇ ਕਿੰਤੇ ਪ੍ਰੰਤੂ ਕਰ ਦਿੱਤਾ, ਆਹ ਬਚਨ ਕਹਿ ਦਿੱਤੇ ਨੇ ਪਰੇ ਦਰਬਾਰ ਦੇ ਵਿੱਚ। ਮੇਰੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਸ ਵੇਲੇ ਆਪਣੇ ਪੁੱਤਰ ਨੂੰ ਸੁਨੇਹਾ ਭੇਜਿਆ ਉਹਨਾਂ ਦੇ ਹੱਥ ਵਿੱਚ, ਕਹਿਣ ਲੱਗੇ ਕਹਿ ਦਿਓ ਰਾਮ ਰਾਏ ਨੂੰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ, ਨਾ ਸਾਡੇ ਘਰ ਦੇ ਵਿੱਚ ਆਏ, ਤੇ ਸਿੱਖਾਂ ਨੂੰ ਕਹਿ ਦਿੱਤਾ ਨਾ ਤੁਸੀਂ ਉਹਦੇ ਮੱਥੇ ਲੱਗਣਾ। ਆਹ ਬਚਨ ਕਹਿ ਕੇ ਜਦੋਂ ਤੋਰਿਆ ਸਭ ਭਾਣਾ ਵਾਪਰ ਗਿਆ। ਸਮਾਂ ਆਇਆ ਹੈ ਅੱਜ ਸੰਨ 1661 ਦਾ, ਸੰਨ 1656 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। 1661 ਸਮਾਂ ਆਇਆ, 5 ਸਾਲ ਤੇ 3 ਮਹੀਨੇ ਦੀ ਉਮਰ ਸੀ ਸ਼ਿਰਦੇਵ ਸੁਪੁੱਤਰ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਮੈਂ ਇਸ ਕਰਕੇ ਥੋੜ੍ਹਾ ਜਿਹਾ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ ਕਿਉਂਕਿ 2 ਦਿਨ ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ। ਤੁਸੀਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿੰਦੀਆਂ ਮਨਾਇਆ। ਅੱਜ ਸਮਾਂ ਆਇਆ ਜਿਸ ਵੇਲੇ ਮਹਾਰਾਜ ਜੀ ਨੇ ਪ੍ਰਭਪੁਰ ਪਿਆਨਾ ਕਰਨਾ ਸੀ, ਉਸੇ ਵੇਲੇ ਅੱਜ ਭਾਰੀ ਇਕੱਠ ਹੋਇਆ। ਆਪਣੇ ਸਪੁੱਤਰ ਨੂੰ ਮਹਾਰਾਜ ਜੀ ਨੇ ਕੋਲ ਬਿਠਾਇਆ ਤੇ ਭਰੀ ਸਭਾ ਦੇ ਵਿੱਚ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਮਹਾਰਾਜ ਜੀ ਨੇ ਅੱਜ 3 ਪਰਿਕਰਮਾ ਕੀਤੀਆਂ ਨੇ ਤੇ 5 ਸਾਲ ਤੇ 3 ਮਹੀਨੇ ਦੀ ਉਮਰ ਸੀ ਅੱਜ ਆਪਣੇ ਛੋਟੇ ਸਪੁੱਤਰ ਦੇ ਸਨਮੁਖ ਆਪਣਾ ਸਿਰ ਨਵਾ ਦਿੱਤਾ, ਸੀਸ ਨਵਾ ਦਿੱਤਾ, ਮੱਥਾ ਟੇਕ ਦਿੱਤਾ ਤੇ ਸਾਰਿਆਂ ਨੂੰ ਕਹਿ ਦਿੱਤਾ। ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸਿੰਘਾਸਨ ਦੇ ਮਾਲਕ ਮੈਂ ਨਹੀਂ, ਮੇਰਾ ਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ।

ਭਾਵੇਂ 5 ਸਾਲ ਹੋਵੇ ਉਮਰ, ਭਾਵੇਂ 94 ਸਾਲ ਬਾਪੂ ਅਮਰਦਾਸ ਮਹਾਰਾਜ ਜੀ ਹੋਣ, ਜਦੋਂ ਗੁਰੂ ਨਾਨਕ ਦੀਆਂ ਰਹਿਮਤਾਂ ਵਰਤਦੀਆਂ ਨੇ, ਜਦੋਂ ਗੁਰੂ ਜੋਤ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ, ਉਦੋਂ ਉਮਰ ਦਾ ਕੋਈ ਤਕਾਜਾ ਨਹੀਂ ਜੇ ਰਹਿ ਜਾਂਦਾ, ਕੋਈ ਮੈਨੇ ਨਹੀਂ ਰੱਖਦੀ। 5 ਸਾਲ ਦਾ ਗੁਰੂ ਵੀ ਹੋ ਸਕਦਾ। ਸਾਡੇ ਸਿੱਖ ਵਿਦਵਾਨਾਂ ਨੇ ਬੜਾ ਸੋਹਣਾ ਦਾ ਜਵਾਬ ਦਿੱਤਾ। ਕਹਿਣ ਲੱਗੇ, ਬਾਣੀ ਪੜ੍ਹਨ ਵਾਲਿਓ ਨਾ ਡੋਲਿਆ ਕਰੋ, ਬਾਣੀ ਪੜ੍ਹਦੇ ਹੋ ਨਾ ਤੇ ਬਾਣੀ ਦੇ ਬੋਲ ਯਾਦ ਰੱਖਿਆ ਕਰੋ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੋ। ਧਰੂ ਤੇ ਪ੍ਰਹਿਲਾਦ ਦਾ ਤੁਹਾਨੂੰ ਇਤਿਹਾਸ ਪੜ੍ਹਨ ਨੂੰ ਮਿਲੇ, ਇਹ ਭਗਤ ਹੋਏ ਨੇ। ਇਹਨਾਂ ਦੀ ਉਮਰ ਪਤਾ ਕਿੰਨੀ ਸੀ? 5-5 ਸਾਲ, 5.5 ਸਾਲ, 6 ਸਾਲ, ਬਸ ਇੰਨੀ ਉਮਰ ਦੇ ਵਿੱਚ ਉਹ ਭਗਤ ਬਣ ਗਏ ਨੇ। ਵਿਦਵਾਨ ਸਿੱਖ ਸੱਜਣ ਕਹਿੰਦੇ ਨੇ, ਜੇ 5 ਸਾਲ ਦਾ ਭਗਤ ਹੋ ਸਕਦਾ ਹੈ, 6 ਸਾਲ ਦੇ ਬਾਬਾ ਫਰੀਦ ਸਾਹਿਬ ਜੀ ਅੱਲਾ ਖੁਦਾ ਦੀ ਬੰਦਗੀ ਵਿੱਚ ਲਵਰੇਜ ਹੋ ਸਕਦੇ ਨੇ, ਤੇ ਕਿ 5 ਸਾਲ ਦਾ ਗੁਰੂ ਨਹੀਂ ਹੋ ਸਕਦਾ? ਹੋ ਸਕਦਾ ਹੈ ਨਾ? ਤਰਕਵਾਦੀ ਉਸ ਸਵਾਲ ਉਠਾਓ। ਗੁਰੂ ਸਭ ਰਹਿਮਤਾਂ ਨਾਲ ਕਰਾਮਾਤਾਂ ਨਾਲ ਭਰਪੂਰਨ। ਖੈਰ, ਕਈਆਂ ਦੇ ਭਾਵਨਾ ਦੇ ਅੰਦਰ ਜਾਗੀ, ਭਾਵਨਾ ਜਾਗੀ, ਪਰ ਕਈ ਐਸੇ ਤਰਕਵਾਦੀ ਸਨ, ਉਹਨਾਂ ਨੇ ਕਹਿ ਦਿੱਤਾ ਅਸੀਂ ਨਹੀਂ ਮੰਨਾਂਗੇ। ਕੁਝ ਕੁ ਉਦਾਹਰਣਾਂ ਸਿੱਖ ਸੰਗਤਾਂ ਨੇ ਅੱਜ ਸਾਂਭ ਕੇ ਰੱਖੀਆਂ ਨੇ। ਪਹਿਲੀ ਕਰਾਮਾਤ ਜਿਹੜੀ ਇਹਨਾਂ ਤਰਕਵਾਦੀਆਂ ਨੇ ਵੇਖੀ, ਉਹ ਕਹਿਣ ਲੱਗੇ ਵੀ ਅੰਮ੍ਰਿਤ ਵੇਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਜਾਂਦੇ ਨੇ, ਪਾਲਕੀ ਵਿੱਚ ਸਵਾਰ ਹੋ ਜਾਂਦੇ ਨੇ, ਤੇ ਕੁਝ ਐਸੇ ਬ੍ਰਾਹਮਣ ਲੋਕ ਸਨ, ਉਹਨਾਂ ਨੇ ਇੱਕ ਗਰੀਬ ਬ੍ਰਾਹਮਣ ਜਿਹਨੂੰ ਕੋਹੜ ਦਾ ਰੋਗ ਹੋਇਆ ਸੀ, ਕਹਿਣ ਲੱਗੇ ਵੀ ਇੰਜ ਕਰਦੇ ਹਾਂ, ਅੱਜ ਗੁਰੂ ਸਾਹਿਬ ਨੇ ਲੰਘਣਾ ਤੇ ਗੁਰੂ ਸਾਹਿਬ ਦੇ ਅੱਗੇ ਇਸ ਕੋਹੜੀ ਨੂੰ ਬਿਠਾ ਦਾਂਗੇ। ਇਹਨੂੰ ਸਿਖਾ ਦਿੱਤਾ ਵੀ ਜਦੋਂ ਗੁਰੂ ਹਰਿਰਾਜ ਸਾਹਿਬ ਦੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇਰੇ ਕੋਲ ਆਉਣ, ਉੱਚੀ ਉੱਚੀ ਪੁਕਾਰ ਕਰੀ ਤੇ ਕਹਿਣ ਲੱਗੇ ਵੀ ਜੇ ਕਿਤੇ ਇਸ ਰੋਗੀ ਦਾ ਰੋਗ ਦੂਰ ਹੋ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਤੇ ਫਿਰ ਤੇ ਅਸੀਂ ਵੀ ਗੁਰੂ ਮੰਨ ਲਵਾਂਗੇ, ਨਹੀਂ ਤੇ ਕਹਿ ਦਾਂਗੇ ਵੀ ਨਹੀਂ, ਇਹ 5 ਸਾਲ ਦਾ ਗੁਰੂ ਨਹੀਂ ਹੋ ਸਕਦਾ। ਅੱਜ ਜਿਸ ਵੇਲੇ ਐਸਾ ਭਾਣਾ ਵਾਪਰਿਆ, ਉਹਨਾਂ ਲੋਕਾਂ ਨੇ ਇੱਕ ਕੋਹੜ ਦੇ ਰੋਗੀ ਨੂੰ ਉਸ ਰਾਹ ਵਿੱਚ ਬਿਠਾਇਆ, ਉਧਰੋਂ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਛੋਟੀ ਉਮਰ ਪਾਲਕੀ ਵਿੱਚ ਸਵਾਰ ਜਦੋਂ ਕੋਲ ਆਏ, ਉੱਚੀ ਉੱਚੀ ਬ੍ਰਾਹਮਣ ਕਰਲਾਉਣ ਲੱਗ ਪਿਆ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਤਨ ਨੂੰ ਕੋਹੜ ਦਾ ਰੋਗ ਹੋ ਗਿਆ ਹੈ, ਨਾ ਦਿਨ ਵੇਲੇ ਚੈਨ ਨਾ ਰਾਤ ਵੇਲੇ ਚੈਨ, ਗੁਰੂ ਨਾਨਕ ਦੇ ਘਰ ਦੇ ਵਾਰਸਾ ਅੱਜ ਕਰੋ ਕਿਰਪਾ ਮੇਰੇ ਤੇ। ਜਿਸ ਵੇਲੇ ਐਸੇ ਬੋਲ ਸਤਿਗੁਰਾਂ ਦੇ ਕੰਨੀ ਪਏ, ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ, ਪਾਲਕੀ ਥੱਲੇ ਰਖਾਈ, ਉਸੇ ਵੇਲੇ ਆਪਣੇ ਕੋਲੋਂ ਰੁਮਾਲ ਦਿੱਤਾ, ਸਿੱਖਾਂ ਨੂੰ ਕਹਿਣ ਲੱਗੇ ਦੇ ਤਨ ਨੂੰ ਛੁਆਓ। ਜਿਸ ਵੇਲੇ ਸਿੱਖਾਂ ਨੇ ਮਹਾਰਾਜ ਜੀ ਦੇ ਉਹ ਕਰ ਕਮਲਾਂ ਵਿੱਚੋਂ ਰੁਮਾਲ ਲਿਆ, ਉਹਦੇ ਤਨ ਨੂੰ ਛੁਹਾਇਆ, ਉਸ ਵੇਲੇ ਸਿੱਖ ਵਿਦਵਾਨ ਕਹਿੰਦੇ ਨੇ ਉਸ ਕੋਹੜ ਦੇ ਰੋਗੀ ਨੂੰ ਮਹਾਰਾਜ ਜੀ ਦੀ ਪਹਿਲੀ ਦ੍ਰਿਸ਼ਟੀ ਮੜੀ, ਉਹਦੇ ਕੋਹੜ ਦਾ ਰੋਗ ਜਿਹੜਾ ਸੀ ਦੂਰ ਹੋਣਾ ਸ਼ੁਰੂ ਹੋ ਗਿਆ। ਇਹ ਗੁਰਮੁਖੋ ਕਹਿਣ ਦੀਆਂ ਗੱਲਾਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹ। ਜਦੋਂ ਆਪਾਂ ਅਰਦਾਸ ਦੀ ਸ਼ੁਰੂਆਤ ਕਰਦੇ ਹਾਂ ਨਾ, ਤੇ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਚਨ ਸ਼ੁਰੂ ਕੀਤੇ ਨੇ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਅਗਲੀ ਪੰਕਤੀ ਕਦੀ ਨਾ ਭੁੱਲਿਆ ਜੇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਨੂੰ ਵੇਖਣ ਦੇ ਨਾਲ, ਗੁਰੂ ਦੇ ਦਰਸ਼ਨ ਕਰਨ ਦੇ ਨਾਲ, ਉਹ ਬੰਦਿਆ ਸਾਰੇ ਰੋਗ ਜਿਹੜੇ ਨੇ, ਤਨ ਦੇ ਵੀ ਰੋਗ ਤੇ ਮਨ ਦੇ ਵੀ ਰੋਗ ਜਿਹੜੇ ਨੇ ਨਾ, ਉਹ ਵੀ ਸੜ ਕੇ ਸਵਾ ਹੋ ਜਾਂਦੇ। ਵੇਖੋ ਗੁਰਮੁਖੋ, ਅੱਜ ਵੀ ਬਾਲਾ ਪ੍ਰੀਤਮ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਦਿੱਲੀ ਦੇ ਅਸਥਾਨ ਤੇ ਵਾਪਰ ਰਹੀ ਹੈ, ਦਿੱਲੀ ਦੇ ਅਸਥਾਨ। ਵੇਖੋ ਸੰਸਾਰ ਵਿੱਚ ਕਈ ਵਾਰੀ ਭਾਣਾ ਹੀ ਐਸਾ ਵਾਪਰ ਜਾਂਦਾ, ਪਰਮਾਤਮਾ ਕਲਾ ਹੀ ਐਸੀ ਵਰਤਾ ਦਿੰਦੇ ਨੇ। ਅੱਜ ਗੁਰਦੁਆਰਾ ਸਾਹਿਬ ਦੀ, ਬੰਗਲਾ ਸਾਹਿਬ ਦੀ ਵੇਖੋ, ਜਿੱਥੇ ਸਿੱਖ ਜਗਤ ਜੈ ਜੈਕਾਰ ਤੇ ਹਰ ਵੇਲੇ ਕਰਦਾ, ਸਿੱਖ ਤੇ ਹਰ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ, ਬਾਲਾ ਪ੍ਰੀਤਮ ਦੀ ਜੈ ਜੈਕਾਰ ਕਰਦਾ ਹੈ। ਪਰ ਅੱਜ ਦਿੱਲੀ ਦੇ ਵਿੱਚ ਹਿੰਦੂ ਲੋਕ ਵੀ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਨੇ। ਕਿਉਂ ਕਰ ਰਹੇ ਨੇ? ਪਿਛਲੇ ਦਿਨੀ ਭਾਣਾ ਵਾਪਰਿਆ ਸਟੂਡੈਂਟਾਂ ਦੇ ਉੱਤੇ, ਬੱਚਿਆਂ ਦੇ ਉੱਤੇ ਇੰਨਾ ਤਸ਼ੱਦਦ ਹੋਇਆ,

0: ਹਿੰਦੂਆਂ ਦੇ ਬੱਚੇ ਹਿੰਦੂ ਤਸ਼ੱਦਦ ਕਰਨ ਵਾਲੇ ਨੇ, ਕਿਤੇ ਉਹਨਾਂ ਨੂੰ ਥਾਂ ਨਹੀਂ ਜੇ ਮਿਲੀ ਗੁਰਮੁਖੋ। ਭੱਜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੇ ਘਰ ਦੇ ਵਿੱਚ ਆਏ ਨੇ, ਦਰਵਾਜ਼ੇ ਖੁੱਲ ਗਏ ਨੇ, ਕੱਲੇ ਦਰਵਾਜ਼ੇ ਨੇ ਖੁੱਲੇ, ਲੰਗਰ ਵੀ ਖੁੱਲ ਗਏ ਨੇ, ਕੱਲੇ ਲੰਗਰ ਨੇ ਖੁੱਲੇ ਜਿੱਥੇ ਉਹਨਾਂ ਨੂੰ ਸੱਟਾਂ ਵੱਜੀਆਂ ਸੀ, ਉਹਨਾਂ ਦੀ ਦਵਾ ਦਾਰੂ ਵੀ ਬਾਲਾ ਪ੍ਰੀਤਮ ਦੇ ਘਰ ਦੇ ਵਿੱਚ ਹੋਈ। ਇਹ ਉਹ ਗੁਰੂ ਸਾਹਿਬ ਨੇ ਜਿਨ੍ਹਾਂ ਦਾ ਆਪਾਂ 2 ਦਿਨ ਪਹਿਲਾਂ ਪ੍ਰਕਾਸ਼ ਪੁਰਬ ਮਨਾਇਆ। ਐਸੇ ਗੁਰੂ ਤੋਂ ਬਲਹਾਰ ਜਾਈਏ, ਸਦਕੇ ਜਾਈਏ, ਜਿਹੜੇ ਸਤਿਗੁਰੂ ਅੱਜ ਵੀ ਦੁਖੀਆਂ ਦੇ ਦੁੱਖ ਦੂਰ ਕਰਦੇ ਪਏ ਨੇ, ਅੱਜ ਵੀ ਰਹਿਮਤਾਂ ਦਾ ਮੀਂਹ ਵਰਸਾਉਂਦੇ ਪਏ ਨੇ, ਅੱਜ ਵੀ ਉਹਨਾਂ ਦੇ ਦਰ ਤੇ ਆਉਂਦਾ ਹੈ ਤੇ ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਸਭ ਕੁਝ ਭਾਣਾ ਵਰਤਾ ਦੇਣ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰੂ ਦੀ ਦ੍ਰਿਸ਼ਟੀ ਦੀ ਗੱਲ ਕਰਦੇ ਨੇ ਨਾ, ਤੇ ਸੁਖਮਣੀ ਸਾਹਿਬ ਦਾ ਇੱਕ ਪਤਾ ਜ਼ਰੂਰ ਯਾਦ ਕਰ ਲਿਆ ਕਰੋ। ਵੈਸੇ ਸਤਿਗੁਰਾਂ ਦੀਆਂ ਬਖਸ਼ਾਂ, ਗੁਰੂ ਕੀ ਕੁਝ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹੀਰੈ, ਗੁਰ ਬਚਨੀ ਹਰ ਨਾਮ ਉਚਰਾਏ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਜਿਸ ਗੁਰੂ ਦਾ ਆਪਾਂ ਪੁਰਬ ਮਨਾਇਆ ਨਾ, ਉਸ ਗੁਰੂ ਦੀ ਕਿਤੇ ਕਿਰਪਾ ਦ੍ਰਿਸ਼ਟੀ ਪੈ ਜਾਏ ਤੇ ਬੰਦੇ ਦੇ ਦੁੱਖ ਕੱਟੇ ਜਾਂਦੇ, ਬੰਦੇ ਦੇ 84 ਦੇ ਗੇੜ ਕੱਟੇ ਜਾਂਦੇ। 3 ਢੰਗ ਦੇ ਨਾਲ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ। ਇੱਕ ਤੇ ਸ਼ਬਦ ਸੁਣਾ ਕੇ ਤੀਰ ਮਾਰ ਕੇ ਬੰਦੇ ਦਾ ਜੀਵਨ ਬਦਲ ਦਿੰਦੇ ਨੇ, ਇੱਕ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਬੰਦੇ ਦਾ ਜੀਵਨ ਬਦਲ ਦਿੰਦੇ ਨੇ, ਤੇ ਜੇ ਭਾਵਨਾ ਵਾਲਾ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ ਤੇ ਗੁਰੂ ਦੇ ਚਰਨਾਂ ਦੀ ਸਪਰਸ਼ ਦਾ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ। ਇੱਕ ਹੋਰ ਸੁਖਮਣੀ ਸਾਹਿਬ ਦਾ ਪਤਾ ਮੈਂ ਆਪ ਸੰਗਤਾਂ ਨਾਲ ਸਾਂਝਾ ਕਰ ਲਿਆ, ਕਿਉਂਕਿ ਗੁਰੂ ਦਾ ਪੁਰਬ ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਸਾਡੇ ਤੇ ਕਰਦੇ ਨੇ। ਸਫਲ ਦਰਸ਼ਨ ਪੇਖੁਤ ਪਨੀਰ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਨ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤਿਆਨੈ, ਪੂਰਾ ਗੁਰ ਅਖਿਆਉ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ। ਕਿਤੇ ਪੰਜੋਖੜਾ ਸਾਹਿਬ ਦੀ ਧਰਤੀ ਤੇ ਜਾਓ, ਨਜ਼ਰਾਂ ਲੈ ਕੇ ਉਸ ਛੱਜੂ ਝੀਵਲ ਦੇ ਉੱਤੇ ਨਜ਼ਰੇ ਕੀਤੀ ਸੀ ਨਾ, ਛੜੀ ਸਿਰ ਤੇ ਰੱਖੀ ਸੀ ਨਾ, ਉਸੇ ਵੇਲੇ ਕਹਿ ਦਿੱਤਾ ਸੀ, ਲਾਲ ਚੰਦ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ, ਗੁਰੂ ਦੀ ਕਿਰਪਾ ਦ੍ਰਿਸ਼ਟੀ ਵਾਪਰੀਏ। ਤੇ ਉਸ ਵੇਲੇ ਫਿਰ ਜਦੋਂ ਪੰਡਿਤ ਨੇ ਬਚਨ ਕਹਿ, ਮਹਾਰਾਜ ਬਸ ਗੀਤਾ ਦੇ ਅਰਥ ਸੁਣਨੇ ਚਾਹੁੰਦੇ। ਮਹਾਰਾਜ ਕਹਿਣ ਲੱਗੇ, ਸਾਡੇ ਕੋਲੋਂ ਨਹੀਂ, ਜੇ ਸਾਡੇ ਕੋਲੋਂ ਸੁਣੇਗਾ ਨਾ ਤੇ ਤੇਰੀ ਤਸੱਲੀ ਨਹੀਂ ਹੋਣੀ। ਤੂੰ ਕਹਿਣਾ ਵੀ ਗੁਰੂ ਘਰ ਦੇ ਵਿੱਚ ਵਿਦਵਾਨ ਆਉਂਦੇ ਰਹੇ, ਘਰ ਦੇ ਵਿੱਚ ਵਿਦਵਾਨ ਸੀ, ਕਿਤੇ 4 ਕੁ ਪੰਕਤੀਆਂ ਦੇ ਅਰਥ ਸਿੱਖ ਲਿਆਉਣਗੇ ਗੁਰੂ ਦੇ ਪੁੱਤਰਾਂ ਦੇ ਵੀ। ਕਹਿਣ ਲੱਗੇ, ਨਹੀਂ ਤੇਰਾ ਸ਼ੰਕਾ ਦੂਰ ਨਹੀਂ ਹੋਣਾ, ਜਿਹਦੇ ਕੋਲ ਕਹੇਗਾ ਅਰਥ ਕਰਵਾ ਦਾ। ਕਹਿਣ ਲੱਗੇ, ਫਿਰ ਐਸ ਮਨੁੱਖ ਕੋਲੋਂ, ਛੱਜੂ ਝੀਵਰ ਕੋਲੋਂ ਅਰਥ ਕਰਵਾ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਤੱਕਿਆ, ਸਿਰ ਤੇ ਛੜੀ ਰੱਖੀ। ਮਹਾਰਾਜ ਕਹਿਣ ਲੱਗੇ, ਸੱਜਣਾ ਫਿਰ ਸੁਣਾ ਅਰਥ, ਇਹਦੇ ਅਤੇ ਸ਼ੰਕੇ ਨਿਵਰਤ ਕਰ। ਬਸ ਜਿਸ ਵੇਲੇ ਛੱਜੂ ਝੀਵਰ ਬੋਲਿਆ, ਕਿਉਂਕਿ ਇਹਦਾ ਜੀਵਨ ਪੜ੍ਹ ਕੇ ਵੇਖੋ, ਇਹ ਵਿਚਾਰਾ ਜਨਮ ਵਧਿਆ ਸਾਰੀ ਗੁੰਗਾ ਵੀ ਸੀ ਤੇ ਬੋਲਾ ਵੀ ਸੀ, ਨਾ ਬੋਲ ਸਕਦਾ ਸੀ ਨਾ ਸੁਣ ਸਕਦਾ। ਇਹਨੂੰ ਪਤਾ ਸੀ ਛੱਜੂ ਝੀਵਰ ਦੇ ਬਾਰੇ, ਇਸੇ ਪਿੰਡ ਦੇ ਰਹਿਣ ਵਾਲਾ ਸੀ। ਜਦੋਂ ਛੱਜੂ ਝੀਵਰ ਬੋਲਿਆ, ਉਹਦੇ ਬੋਲਣ ਦੀ ਦੇਰ ਸੀ, ਉਸੇ ਵੇਲੇ ਪੰਡਿਤ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਜਿਸ ਵੇਲੇ ਇਹਨੇ ਅਰਥ ਸੁਣੇ, ਫਿਰ ਸਭ ਤੋਂ ਪਹਿਲਾਂ ਉਹਨੇ ਪੰਡਿਤ ਨੇ ਪਤਾ ਕੀਤਾ ਕੀ ਸੀ, ਆਪਣੇ ਗਲ ਦਾ ਜਨੇਊ ਲਾਇਆ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਰੱਖ ਦਿੱਤਾ। ਕਹਿਣ ਲੱਗੇ, ਦਾਤੇ ਆਪ ਅੱਜ ਪਤਾ ਲੱਗ ਗਿਆ ਹੈ, ਉਮਰ ਭਾਵੇਂ ਛੋਟੀ ਹੋਵੇ ਪਰ ਜਦੋਂ ਗੁਰੂ ਨਾਨਕ ਦੀਆਂ ਰਹਿਮਤਾਂ ਵਾਪਰਦੀਆਂ ਨੇ ਨਾ, ਉਦੋਂ ਉਹਦੀ ਬਰਾਬਰੀ ਕੋਈ ਨਹੀਂ ਜੇ ਕਰ ਸਕਦਾ। ਮੇਰੇ ਕਹਿਣ ਇਸ ਕਰਕੇ ਮੈਂ ਥੋੜਾ ਜਿਹਾ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ, ਕਿਉਂਕਿ 7 ਅਗਸਤ ਸੰਨ 1656 ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ। ਤੇ ਜਿਸ ਗੁਰੂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਗੁਰਮੁਖੋ, ਅੱਜ ਵੀ ਗੁਰੂ ਦੀਆਂ ਰਹਿਮਤਾਂ ਵਾਪਰਦੀਆਂ ਪਈਆਂ ਨੇ। ਜਦੋਂ ਅਰਦਾਸ ਕਰਦੇ ਹਾਂ, ਅੱਜ ਵੀ ਸਤਿਗੁਰਾਂ ਦੀ ਕਿਰਪਾ ਨਾਲ ਦੁੱਖ ਕੱਟੇ ਜਾਂਦੇ ਨੇ। ਆਓ ਅੱਜ ਦੇ ਹੁਕਮਨਾਮਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋ ਹਰੀ ਦਾ ਜਨ ਰਾਮ ਦੇ ਨਾਮ ਦੇ ਪਰਮਾਤਮਾ ਦੇ ਗੁਣ ਗਾਉਂਦਾ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ। ਕਹਿਣ ਲੱਗੇ ਜੇ ਕੋ ਉਹਦੀ ਨਿੰਦਿਆ ਵੀ ਕਰਦਾ ਉਹ ਆਪਣਾ ਗੁਣ ਨਹੀਂ ਗਵਾਉਂਦਾ, ਗੁਣ ਦੇ ਅਰਥ ਨੇ ਸੁਭਾਅ ਨਹੀਂ ਬਦਲਦਾ। ਇਹ ਨਹੀਂ ਵੀ ਮੇਰੀ ਨਿੰਦਿਆ ਹੁੰਦੀ ਪਈ ਤੇ ਮੈਂ ਜਿਹੜੇ ਬੰਦਗੀ ਕਰਨੀ ਛੱਡ ਦੇ। ਜਿਹੜਾ ਹਰੀ ਦਾ ਜਾਣੇ ਨਾ ਉਹਦੀ ਵਿਆਖਿਆ ਕਰਨੀ ਹੋਵੇ ਤੇ ਮੈਂ ਇੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪੰਗਤੀ ਆਪ ਸੰਗਤਾਂ ਸੁਣ। ਹਰੀ ਦਾ ਜਨ ਉਹ ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਮਹਾਨ। ਮਹਾਰਾਜ ਨੇ ਕਿਸੇ ਨਾਲ ਉਦਾਹਰਣ ਦਿੱਤੀ, ਪਰਮਾਤਮਾ ਨਾਲ ਉਦਾਹਰਣ ਦਿੱਤੀ। ਕਹਿਣ ਲੱਗੇ ਹਰੀ ਦਾ ਜਨ ਉਹ ਹੈ ਜਿਸ ਜਨ ਵਿੱਚ ਤੇ ਹਰੀ ਵਿੱਚ ਕੋਈ ਫਰਕ ਨਹੀਂ। ਹਰੀ ਦਾ ਜਨ ਪਰਮਾਤਮਾ ਦਾ ਰੂਪ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਕਹਿਣ ਲੱਗੇ ਹਰੀ ਦਾ ਜਨ ਓਏ ਜਿਹੜਾ ਹਰੀ ਵਰਗਾ, ਜਿਹੜਾ ਪਰਮਾਤਮਾ ਵਰਗਾ। ਤੇ ਜਿਹੜਾ ਪਰਮਾਤਮਾ ਵਰਗਾ ਬਣ ਗਿਆ ਨਾ, ਜੇ ਕੋਈ ਉਹਦੀ ਨਿੰਦਿਆ ਕਰਦਾ ਸੱਚ ਜਾਣੇ ਜੇ ਉਹਦਾ ਤੇ ਕੋਈ ਵਿਗੜਦਾ ਨਹੀਂ, ਜੇ ਨਿੰਦਿਆ ਕਰਨ ਵਾਲੇ ਦਾ ਕੁਝ ਰਹਿੰਦਾ ਕੁਝ ਨਹੀਂ। ਉਹ ਐਸੀਆਂ ਮਹਾਨ ਬਖਸ਼ਿਸ਼ਾਂ ਦਾ ਮਾਲਕ ਅੱਜ ਸਾਡਾ ਸੁਭਾਅ ਬਣ ਗਿਆ। ਵੇਖੋ ਗੁਰਮੁਖੋ, ਜੇ ਤੇ ਬੰਦਾ ਚੰਗੇ ਪਾਸੇ ਤੁਰਦਾ ਤੇ ਤਾਂ ਵੀ ਬੰਦਾ ਨੂੰ ਟਿਕਣ ਨਹੀਂ ਦਿੰਦਾ, ਜੇ ਨਹੀਂ ਟਿਕਦਾ ਜਾਂਦਾ ਚੰਗੇ ਪਾਸੇ ਤੇ ਤਾਂ ਵੀ ਬੰਦਾ ਗੱਲਾਂ ਕਰ ਕਰਕੇ ਉਹਨੂੰ ਮਾਰ। ਪਿੰਡਾਂ ਦੇ ਵਿੱਚ ਆਮ ਕਹਾਵਤ ਹੁੰਦੀ ਸੀ ਵੀ ਜੇ ਕਿਸੇ ਬੰਦੇ ਨੇ ਸਾਰੀ ਉਮਰ ਕਿਤੇ ਗੁਰਦੁਆਰੇ ਨਹੀਂ ਗਿਆ, ਕਿਤੇ ਅੰਮ੍ਰਿਤ ਨਹੀਂ ਛਕਿਆ, ਜੇ ਕਿਤੇ 50-60 ਸਾਲ ਦੀ ਉਮਰ ਹੋ ਗਈ ਅੰਮ੍ਰਿਤ ਛਕ ਲਿਆ ਗੁਰੂ ਵਾਲਾ ਬਣ ਗਿਆ, ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਨਾ, ਜਦੋਂ ਨਹੀਂ ਸੀ ਜਾਂਦਾ ਉਦੋਂ ਲੋਕ ਕਹਿੰਦੇ ਸੀ ਵੀ ਇਹਨੂੰ ਵਕਲ ਹੀ ਨਹੀਂ, ਕਦੀ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਿਆ। ਤੇ ਜੇ ਵਿਚਾਰਾ ਅੱਜ ਜਾਣਾ ਸ਼ੁਰੂ ਕਰਦੇ ਨਾ ਤੇ ਕਹਿੰਦੇ ਨੇ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਤੁਰ ਪਈ, ਵੀ ਸਾਰੀ ਉਮਰ ਕੰਮ ਕੋਈ ਨੀ ਚੰਗਾ ਕੀਤਾ, ਹੁਣ ਬੁੱਢੇ ਵਾਰੇ ਨੂੰ ਗੁਰਦੁਆਰਾ ਯਾਦ ਆ ਗਿਆ। ਨਹੀਂ ਗੁਰਮੁਖੋ, ਜੇ ਬੁੱਢੇ ਵਾਰੇ ਵੀ ਗੁਰੂ ਘਰ ਯਾਦ ਆ ਜੇ, ਗੁਰੂ ਚੇਤੇ ਆਵੇ, ਉਹਦੇ ਵਰਗਾ ਬੰਦਾ ਹੀ ਕੋਈ ਨਹੀਂ। ਉਹ ਤੇ ਮਹਾਨ ਹੈ, ਕਿਉਂਕਿ ਮਹਾਰਾਜ ਜੀ ਦੇ ਇੱਥੋਂ ਤੱਕ ਬਚਨ ਕਹਿੰਦੇ ਉਹ ਅੰਤਲੇ ਸਮੇਂ ਅਖੀਰ ਵਿੱਚ ਵੀ ਤੇਰੀ ਰਸਨਾ ਤੇ ਕਿਤੇ ਗੁਰੂ ਸ਼ਬਦ ਆ ਜਾਏ ਉਹ ਬੰਦਿਆ ਅੰਤਲੇ ਵੇਲੇ ਵੀ ਤੇਰਾ ਭਲਾ ਹੋ ਜਾਏਗਾ। ਜਿਹੜਾ ਨਾਮ ਜਪਣ ਵਾਲਾ ਉਹ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਰ ਨਾਮ ਗਵਾਵੇ। ਆਪਣਾ ਸੁਭਾਅ ਨਹੀਂ ਛੱਡਦਾ, ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਰ ਕਮਾਵੇ। ਉਹਨੂੰ ਪਤਾ ਹੈ ਇਹਦੇ ਵਿੱਚ ਵੀ ਪਰਮਾਤਮਾ ਬੋਲ ਰਿਹਾ, ਹਰ ਆਪੇ ਹਿੰਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ। ਨੂੰ ਪਤਾ ਹੈ ਕਿ ਦਿਨ ਵਾਹਿਗੁਰੂ ਸਮਰਥ ਬਖਸ਼ੇਗਾ, ਗੁਰੂ ਸਮਰਥ ਬਖਸ਼ੇਗਾ, ਆਪਣੇ ਆਪ ਹੀ ਚੰਗੇ ਪਾਸੇ ਤੁਰ ਪਏਗਾ। ਜਨ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ। ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ, ਜਨ ਨਾਨਕ ਸਤਿਗੁਰੂ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ। ਆਪ ਹੀ ਪਰਮਾਤਮਾ ਦੇ ਅੰਦਰ ਝਗੜੇ ਨਿੰਦਿਆ ਵਾਲਾ ਸੁਭਾਅ ਇੱਕ ਦਿਨ ਤੋਂ ਬਚਾ ਕੇ ਉਹਨੂੰ ਚੰਗੇ ਪਾਸੇ ਲਾ ਲੈਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅਗਲਾ ਪ੍ਰੋਗਰਾਮ ਆਣ ਜੋ ਸਕੱਤਰ ਸਾਹਿਬ ਉਹਨਾਂ ਕੋਲੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇ ਤਰ ਸਮੁੰਦ ਸਾਗਰ ਨੀਰ ਭਰਿਆ ਤੇਸੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਓ ਹੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਿੱਤਰ ਤੇ ਲਾਹਿਤ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਅਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਰਜਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਫਤਿਹ ਕਰਨ ਲੱਗੇ, ਪਤਾ ਨਹੀਂ ਕੀ ਗੱਲ ਹੋ ਜਾਂਦੀ, ਮੈਨੂੰ ਮਹਿਸੂਸ ਹੁੰਦਾ, ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿੰਦੇ ਹਾਂ ਕਿ ਫਤਿਹ ਸਾਂਝੀ ਕਰਨੀ ਵੀ ਕਈਆਂ ਨੂੰ ਲੱਗਦਾ ਕਿ ਪਤਾ ਨਹੀਂ ਗੌਰਮੈਂਟ ਨੇ ਸਾਨੂੰ ਫੜ ਲੈਣਾ। ਹਾਂਜੀ, ਹੱਦ ਹੋ ਗਈ ਹੈ। ਇਹ ਤਾਂ ਮੇਰੇ ਗੁਰੂ ਦੀ ਫਤਿਹ ਹੈ, ਫਤਿਹ ਹੈਗੀ। ਜੇ ਗੁਰੂ ਦੀ ਫਤਿਹ ਤਾਂ ਮੇਰੀ ਵੀ ਫਤਿਹ ਹੋਊਗੀ ਇਸ ਜੀਵਨ 'ਚ, ਗੁਰੂ ਕਿਰਪਾ ਕਰੇ ਤਾਂ। ਇਹ ਵੀ ਸੋਚੀਏ, ਆਓ ਫਿਰ ਫਤਿਹ ਮੈਨੂੰ ਦੁਬਾਰਾ ਕਿਉਂ ਕਹਿਣਾ ਪੈਂਦਾ, ਮੈਨੂੰ ਪਤਾ ਨਹੀਂ ਮੇਰੀ ਗਲਤੀ ਹੈ ਜਾਂ ਤਾਂ ਫਿਰ ਇਹ ਮੈਂ ਹਟਦਾ ਨਹੀਂ ਕਹਿਣਾ। ਇਹ ਦੁਬਾਰਾ ਵੀ ਕਰੀਏ ਤੇ ਕਰਿਓ ਕਿਰਪਾ ਇਸ ਨਿਮਾਣੇ ਤੇ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸੂਚਨਾਵਾਂ ਸਵੇਰੇ ਵੀ ਕੀਤੀਆਂ, ਫਿਰ ਦੁਬਾਰਾ ਦੁਹਰਾ ਰਹੇ ਹਾਂ। ਮੰਦਰ ਦੀ ਨੌਰਥ ਤੇ ਸਾਊਥ ਹਾਲ ਵਾਸਤੇ ਆਪਾਂ ਨੂੰ ਮਾਇਆ ਚਾਹੀਦੀ ਆ, ਵੱਧ ਤੋਂ ਵੱਧ ਸੰਬੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲਓ ਜੀ। ਦੂਸਰੀ, ਸਹਿਜ ਪਾਠ ਕਰੀ ਰੱਖ ਕੇ ਅੱਗੇ ਨਹੀਂ ਰੱਖੇ ਤਾਂ ਰੱਖ ਲਓ, ਗੁਰੂ ਦੀ ਬਖਸ਼ ਲੈ ਲਓ। ਇਹ ਬਖਸ਼ਾ ਉਹਦੀ ਕਿਰਪਾ ਨਾਲ ਮਿਲ ਜਾਣੀ ਆ, ਪਰ ਆਪਾਂ ਵੀ ਕੋਸ਼ਿਸ਼ ਕਰੀਏ, ਅਰਦਾਸ ਕਰੀਏ। ਸੋ ਰੱਖ ਕੇ ਤੇ ਨਾਲ ਸੂਚਨਾ ਮੈਨੂੰ ਦੇ ਦਿਓ, ਅੱਗੇ ਚੱਲੀਏ ਜੀ। ਅੱਜ ਦੀ ਗੱਲ ਕਰ ਲਈਏ, ਔਰ ਸਾਡੇ ਪਾਸ ਸੰਤ ਰਣਜੀਤ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਆਏ ਨੇ ਟਾਂਟੀਆਂ ਵਾਲੇ ਅਤੇ ਅੱਧੇ ਮਿੰਟ ਲਈ ਮੈਂ ਆਪ ਨਾਲ ਸਾਂਝੀ ਕਰਨਾ ਚਾਹੁੰਦਾ ਗੱਲ। ਇਹ ਕੋਈ ਪ੍ਰਸ਼ੰਸਾ ਨਹੀਂ, ਕਿਸੇ ਦੀ ਵਡਿਆਈ ਜਾਣ ਕੇ ਨਹੀਂ ਕਰਨ ਲੱਗਾ। ਉਹਨਾਂ ਨੇ ਰਾਤ ਜੋ ਪ੍ਰਸੰਗ ਸੁਣਾਇਆ ਸਾਨੂੰ ਸਾਰਾ ਕੁਛ, ਮੈਨੂੰ ਬਹੁਤ ਹੀ ਚੰਗਾ ਲੱਗਾ ਕਿਸ ਤਰ੍ਹਾਂ ਨਾਲ ਆਪਣੇ ਮਨ ਨੂੰ ਗੁਰੂ ਨਾਲ ਜੋੜਨਾ। ਕਮਾਲ ਦੀ ਗੱਲ ਸੀ, ਕਮਾਲ ਦੀ ਗੱਲ ਸੀ। ਕੋਈ ਵੀ ਹਿੱਲਿਆ ਨਹੀਂ ਇੱਥੋਂ, ਜਿਹੜਾ ਬੈਠ ਗਿਆ ਉਹ ਬੈਠਾ ਹੀ ਰਹਿ ਗਿਆ ਅਤੇ ਇਕਾਗਰਤਾ ਬਖਸ਼ ਦਿੱਤੀ ਗੁਰੂ ਨੇ ਅਤੇ ਉਹਦੇ ਨਾਲ ਗੁਰੂ ਦਾ ਜੋ ਚੱਲ ਰਿਹਾ ਸੀ ਸ਼ਬਦ ਵੀ ਉਹਦੇ ਨਾਲ ਮਨ ਜੁੜ ਜਾਂਦਾ ਅਤੇ ਬੜੀ ਬਖਸ਼ ਹੋ ਜਾਂਦੀ ਗੁਰੂ ਦੀ। ਕੋਸ਼ਿਸ਼ ਕਰੀਏ ਆਪਾਂ ਵੀ ਇਸ ਤਰ੍ਹਾਂ ਬੈਠ ਕੇ, ਇਹ ਨਹੀਂ ਕਿ ਆਏ ਮੱਥਾ ਟੇਕ ਲਿਆ ਅਤੇ ਪ੍ਰਸ਼ਾਦ ਲੈ ਲਿਆ ਅਤੇ ਲੰਗਰ ਛਕ ਲਿਆ ਅਤੇ ਘਰ ਨੂੰ ਚਲੇ ਗਏ। ਬੜੇ ਕਿਸੇ ਦੇ ਖਿਲਾਫ਼ ਨਹੀਂ ਮੈਂ ਕਹਿ ਰਿਹਾ, ਮੈਂ ਵੀ ਇੱਦਾਂ ਹੀ ਹਾਂ ਜੀ। ਆਪਾਂ ਇੱਦਾਂ ਨਾ ਕਰੀਏ, ਬੈਠੀਏ, ਸੁਣੀਏ। ਸੁਣੇ ਦੀਆਂ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਹੈਗੀਆਂ ਜੀ ਚਾਰ, ਆਪਾਂ ਉਹਨਾਂ ਦਾ ਹੀ ਧਿਆਨ ਕਰ ਲਈਏ। ਹੁਣ ਅੱਗੇ ਚੱਲੀਏ ਜੀ। 17 ਅਗਸਤ ਨੂੰ ਸੰਗਰਾਂਦ ਹੈਗੀ ਆ, ਹਾਂ 16 ਨੂੰ ਹੈਲਥ ਫੇਅਰ ਲੱਗ ਰਿਹਾ ਜੀ ਫਰੀ ਗੁਰੂ ਘਰ ਸਿਆਣੂ ਦੇ। ਹਾਰਦਿਕ ਧੰਨਵਾਦ ਸਾਡੀ ਸਾਰੀ ਕਮੇਟੀ ਦਾ ਜਿਹੜਾ ਕਰ ਰਹੇ ਨੇ ਪ੍ਰਬੰਧ। ਅਤੇ ਮੈਂ ਕਾਫ਼ੀ ਦੂਰ ਦੀ ਗੱਲ ਕਰ ਲਵਾਂ, ਹੁਣ 11, 12, 13 ਨੂੰ ਪੱਤੀ ਰਾਗ ਦਰਬਾਰ ਹੋਣ ਜਾ ਰਿਹਾ ਜੀ। ਸੋ ਉਸ ਲਈ ਵੀ ਆਪਾਂ ਕੈਲੰਡਰ ਰਾਖਵਾਂ ਰੱਖੀਏ। ਬਾਕੀ ਸੂਚਨਾਵਾਂ ਛੱਡ ਜਾਣੀਆਂ, ਪਰ ਪਾਰਕਿੰਗ ਦੀ ਗੱਲ ਕਰ ਲਵਾਂ। ਜਿਹੜਾ ਸਿੱਖ ਗੁਰਦੁਆਰਾ ਐਵੇਨਿਊ ਹੈਗੀ ਆ ਜਾਂ ਗੁਰਦੁਆਰਾ ਐਵੇਨਿਊ ਆਪਣੀ ਆ, ਉਹਦੇ ਨਾਲ ਨਾਲ ਆਪਾਂ ਪਾਰਕ ਕਰ ਸਕਦੇ ਹਾਂ। ਅੱਜ ਦਾ ਦਿਨ ਤੱਕ ਪਰਮਿਟ ਹੈਗਾ ਸਾਡੇ ਕੋਲ। ਆਹ ਹੁਣ ਸਾਡੇ 2 ਜੱਥੇ ਇਸ ਵੇਲੇ ਆਤਮ ਰਸ ਕੀਰਤਨ ਕਰਨਗੇ ਜਦ ਤੱਕ ਸੰਤ ਰਣਜੀਤ ਸਿੰਘ ਜੀ ਖਾਲਸਾ ਨਹੀਂ ਆਉਂਦੇ। ਉਹ ਹਨ ਜੀ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਭਾਈ ਸਾਹਿਬ ਹਰਸਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮਹਾਨ ਅਵਤਾਰ ਦਿਹਾੜਾ ਮਨਾਉਂਦੇ ਹੋਇਆਂ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਸ਼ਬਦ ਪੜ੍ਹਦਿਆਂ ਗੁਣ ਗਾਉਂਦਿਆਂ ਦਾਸਾਂ ਦੇ ਜਥੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਜੀ ਬਖਸ਼ ਲੈਣ, ਸਾਰੀਆਂ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰਨ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾ

ਭਾਈ ਸਾਹਿਬ ਜੀ ਵੱਲੋਂ ਰੱਖੇ ਗਏ ਪ੍ਰਕਰਨ ਨੂੰ ਆਪਾਂ ਅੱਗੇ ਲੜੀਵਾਰ ਤੋਰਨ ਦਾ ਯਤਨ ਕਰਾਂਗੇ। ਆਓ ਪਿਆਰ ਸਾਹਿਤ ਸਾਰੀ ਸੰਗਤ ਕਰੋ ਕਿਰਪਾ। ਬੜੇ ਪਿਆਰ ਦੇ ਨਾਲ ਸੰਗਤਾਂ ਹੁਮ ਹੁਮ ਆ ਕੇ ਗੁਰੂ ਘਰ ਵਿਖੇ ਪਹੁੰਚ ਰਹੀਆਂ ਨੇ। ਜਿਵੇਂ ਆਪ ਜੀਆਂ ਨੂੰ ਸਟੇਜ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੋ ਕਿ ਹੁਣੇ ਥੋੜੇ ਸਮੇਂ ਤੱਕ ਗੁਰੂ ਦਰਬਾਰ ਵਿਖੇ ਪਹੁੰਚ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਸੰਗਤਾਂ ਦੇ ਨਾਲ ਮਿਲ ਕਰਕੇ ਕਰਨਗੇ। ਸੋ ਆਓ ਪਿਆਰ ਦੇ ਨਾਲ ਸਾਰੀ ਸੰਗਤ ਮਿਲ ਕਰਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ, ਜਿੰਨਾ ਚਿਰ ਭਾਈ ਸਾਹਿਬ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਕੀਰਤਨ ਕਰਨਾ ਹੈ। ਆਓ ਪਿਆਰ ਦੇ ਨਾਲ ਜਪਣਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਸੁਰਜੀਤ ਸਿੰਘ ਜੀ ਦੇ ਸੀਲਾ ਬੰਗਲਾ ਸਾਹਿਬ ਵਾਲੇ, ਜਿਨ੍ਹਾਂ ਨੂੰ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਦੋਨਾਂ ਹੀ ਜਥਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਰਣਜੀਤ ਸਿੰਘ ਜੀ ਅਤੇ ਉਹਨਾਂ ਦਾ ਅਗਾਹੋਂ ਜੱਥਾ ਇਸ ਟਾਈਮ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਬੇ ਏਰੀਆ ਇੰਡੀਅਨ ਨਰਸਿਸ ਐਸੋਸੀਏਸ਼ਨ ਦੇ ਜਿਹੜੇ ਨਰਸਿਸ ਹੈਗੇ ਆ, ਉਹ ਸਾਡੇ ਨਾਲ ਆਪ ਜੀ ਦੇ ਨਾਲ ਇੱਕ ਹੈਲਥ ਫੇਅਰ ਲਗਾਉਣ ਜਾ ਰਹੇ ਹੈ, ਜਿਹਦੇ ਵਿੱਚ ਬਲੱਡ ਪ੍ਰੈਸ਼ਰ ਸਕਰੀਨਿੰਗ, ਡਾਇਟ ਔਰ ਨਿਊਟ੍ਰੀਸ਼ਨ ਦੇ ਉੱਤੇ ਇਨਫੋਰਮੇਸ਼ਨ, ਸਟ੍ਰੋਕ ਇਨ ਐਜੂਕੇਸ਼ਨ, ਮੈਂਟਲ ਹੈਲਥ, ਕੋਲਨ ਸਕਰੀਨਿੰਗ ਐਂਡ ਇਨਫੈਕਸ਼ਨ ਕੰਟਰੋਲ, ਐਮਰਜੈਂਸੀ ਦੇ ਜਿਹੜੇ ਐਜੂਕੇਸ਼ਨ ਹੈ ਉਹਦੇ ਬਾਰੇ ਆਪ ਜੀ ਨਾਲ ਥੋੜੇ ਜਿਹੇ ਵਿਚਾਰ ਸਾਂਝੇ ਕਰਨਗੇ। ਸੋ ਉਹ 16 ਤਰੀਕ ਨੂੰ ਗੁਰੂ ਘਰ ਵਿੱਚ ਕੈਂਪ ਲਗਾਉਣ ਆ ਰਹੇ ਹੈ, ਤਾਂ ਆਪ ਜੀ ਜ਼ਰੂਰ ਉਸ ਨੂੰ ਅਟੈਂਡ ਕਰੋ। 17 ਤਰੀਕ ਨੂੰ ਪਾਦੋਂ ਦੀ ਸੰਗਰਾਂਦ ਹੈ ਅਤੇ 22 ਤਰੀਕ ਨੂੰ ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ ਅਰਥਕੁਏਕਸ ਦੇ ਨਾਲ 7:30 ਵਜੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਜ਼ਿਆਦਾ ਤੋਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਉੱਥੇ ਜਾ ਕੇ ਪਹੁੰਚੋ ਅਤੇ ਸਿੱਖੀ ਦਾ ਪ੍ਰਚਾਰ ਕਰੀਏ। 27 ਤਰੀਕ ਨੂੰ ਜਨਮਦਿਨ ਭਾਈ ਦਿਆ ਸਿੰਘ ਜੀ ਦਾ ਹੈ ਅਤੇ 31 ਤਰੀਕ ਨੂੰ ਸੰਪੂਰਨਤਾ ਦਿਵਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਸਤੰਬਰ 11 ਤੋਂ 13 ਤੱਕ ਰਾਗ ਕੀਰਤਨ ਦਰਬਾਰ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ ਅਤੇ ਸਤੰਬਰ 12 ਨੂੰ ਹੀ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਇੰਨੀਆਂ ਹੀ ਸੂਚਨਾ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਰੇ ਬੋਲੋ ਤਨ ਤਨ ਸਤਿਗੁਰ ਨਾਨਕ ਦੇ
1: ਸਤਿਗੁਰ ਨਾਨਕ ਦੇ
0: ਮਹਾਰਾਜ ਨੂੰ ਮਹਿਸੂਸ ਕਰਕੇ ਬੋਲਣਾ ਫੀਲ ਕਰਕੇ

ਦਿੱਤੀਆਂ ਦਾਤਾਂ ਨੂੰ ਧਿਆਨ ਵਿੱਚ ਲੈ ਆਵਾਂਗੇ ਤੇ ਬੜਾ ਆਨੰਦ ਬਣ ਜਾਂਦਾ। ਜਾਂ ਜਿਹੜੇ ਗੁਰਸਿੱਖੀ ਚ ਆ ਗਏ ਉਹ ਸ਼ੁਕਰ ਹੈ ਟੁੱਟੇ ਫਿਰਦੇ ਸੀ, ਦਰ ਦਰ ਤੇ ਫਿਰਨਾ ਸੀ, ਅਸੀਂ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ।

गुरु अहे गुरु अहे गुरु अहे गुरु। अखां बंद करके मन जोड़ के बैठो,

ਵਾਹੇ ਨਹੀਂ ਸੰਗਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਬਾਬਾ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਤਨ ਦਸ਼ਮੇਸ਼ ਪੈਦਾ ਤਨ ਕਲਗੀਆਂ ਵਾਲੇ ਆਹੇ

ਸਾਡੇ ਦਿਲ ਪਟਨੇ ਵਿੱਚ ਆਵੀ ਪਟਨੇ ਚ ਆਉਣ ਵਾਲਿਆ ਸਾਡੇ ਦਿਲ ਪਟਨੇ ਵਿੱਚ ਆਵੀ ਪਟਨੇ ਚ ਆਉਣ ਵਾਲਿਆ ਸਾਡੇ ਦਿਲ

0: ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਆਪ ਪਹੁੰਚੇ ਹੋ। ਬਹੁਤ ਵੱਡਾ ਇਕੱਠ ਹੈ ਗੁਰੂ ਜੀ ਕੀ ਸੰਗਤ ਦਾ। ਸਤਿਗੁਰ ਦੇ ਵੱਡੇ ਵੱਡੇ ਦਰਬਾਰ ਸੰਗਤਾਂ ਦੇ ਨਾਲ ਹੀ ਸੋਭਦੇ ਹਨ। ਘੋੜ ਬਿਨਾ ਨਾ ਹੀ ਅਸਵਾਰ, ਸਾਧੂ ਬਿਨਾ ਨਾ ਹੀ ਦਰਬਾਰ। ਗੁਰੂ ਦੇ ਪਿਆਰਿਆਂ ਨਾਲ ਹੀ ਦਰਬਾਰ ਸੋਹਣੇ ਲੱਗਦੇ ਹਨ। ਸੋ ਬੜੇ ਪਿਆਰ ਨਾਲ ਆਪ ਜੀ ਨੇ ਹਾਜ਼ਰੀ ਭਰੀ ਹੈ, ਭਰ ਰਹੇ ਹੋ। ਪ੍ਰਬੰਧਕਾਂ ਨੇ, ਇੱਥੋਂ ਦੀ ਕਮੇਟੀ ਨੇ, ਇੱਥੋਂ ਦੀ ਸੇਵਾਦਾਰਾਂ ਨੇ ਇਲਾਕੇ ਵਾਸਤੇ ਤੀਰਥ ਬਣਾ ਦਿੱਤਾ ਔਰ ਬਹੁਤ ਉਤਸ਼ਾਹ ਪਿਆਰ ਨਾਲ ਸੰਗਤਾਂ ਇੱਥੇ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਦੀਆਂ ਹਨ। ਇਹ ਪ੍ਰਬੰਧਕ ਅੱਜ ਵਧਾਈ ਦੇ ਪਾਤਰ ਨਹੀਂ ਹਨ, ਇਹ ਜਦੋਂ ਤੱਕ ਦੁਨੀਆ ਹੈ ਉਹਨਾਂ ਚਿਰ ਹੀ ਵਧਾਈ ਦੇ ਪਾਤਰ ਰਹਿਣਗੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇੰਨਾ ਸੁੰਦਰ ਸਥਾਨ ਇੱਥੇ ਬਣਾਇਆ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਆਪਾਂ ਤੀਸਰੇ ਔਰ ਸਾਡੇ ਜਥੇ ਦੀ ਜਿਹੜੀ ਸੇਵਾ ਤਿੰਨ ਦਿਨ ਦੀ ਸੀ, ਕੀਰਤਨ ਦੀ ਸੇਵਾ, ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਮਾਗਮ ਦੀਵਾਨ ਇੱਥੇ ਚੱਲਦੇ ਰਹੇ ਨੇ, ਚੱਲਦੇ ਰਹਿਣੇ, ਰੌਣਕਾਂ ਲੱਗ ਰਹੀਆਂ ਨੇ, ਰੋਜ਼ ਲੱਗਦੀਆਂ ਹੀ ਰਹਿਣੀਆਂ। ਸਾਡੇ ਵਰਗੇ ਬੜੇ ਆਏ, ਬੜੇ ਚਲੇ ਗਏ, ਚਲੇ ਜਾਣਾ ਹੈ ਸਭ ਨੇ, ਪਰ ਗੁਰੂ ਦੇ ਦਰਬਾਰ ਤੇ ਸਦਾ ਹੀ ਰੌਣਕਾਂ ਹੁੰਦੀਆਂ ਹੀ ਰਹੀਆਂ ਨੇ। ਬੜੇ ਕੀਰਤਨੀਏ ਆਏ, ਬੜੇ ਗਏ। ਸੋ ਜਿੰਨੀ ਕੁ ਸੇਵਾ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ, ਸਾਡੇ ਵੱਸ ਦੀ ਗੱਲ ਨਹੀਂ ਹੈ। ਬੰਦੇ ਭੁਲੇਖੇ ਵਿੱਚ ਹੀ ਤੁਰਿਆ ਫਿਰਦਾ ਹੈ, ਮੈਂ ਆ ਗਿਆ। ਸੱਚ ਇਹ ਗੁਰਮੁਖੋ ਆਏ ਨਹੀਂ ਹਾਂ, ਕੋਈ ਸਾਨੂੰ ਲੈ ਕੇ ਆਇਆ, ਅਸੀਂ ਨਹੀਂ ਆਏ। ਮੇਰਾ ਸਵਾਲ ਹੈ, ਬੋਲ ਕੇ ਜਵਾਬ ਦਿਓ। ਸਾਡੇ ਘਰ ਵਿੱਚ ਅਮਰੀਕਾ 'ਚ ਰਹਿੰਦੇ ਹੋ, ਇਹਨਾਂ ਦੇਸ਼ਾਂ 'ਚ ਦੱਸ ਦਿਓ, ਸਾਡੀ ਆਗਿਆ ਤੋਂ ਬਿਨਾਂ ਕੋਈ ਸਾਡੇ ਘਰ 'ਚ ਆ ਸਕਦਾ ਜੀ? ਗੱਜ ਕੇ ਦੱਸੋ, ਇਹ ਘਰ ਕਿਹਦਾ, ਸਾਡਾ ਕਿ ਗੁਰੂ ਦਾ ਹੈ? ਬੋਲੋ। ਅਤੇ ਗੁਰੂ ਜੀ ਦੀ ਘਰ ਦੇ ਵਿੱਚ ਜੇ ਆ ਗਏ ਹਾਂ ਤਾਂ ਗੁਰੂ ਦੀ ਆਗਿਆ ਹੋਈ ਹੈ, ਤਾਂ ਹੀ ਵੜੇ ਹਾਂ। ਜਿਨ੍ਹਾਂ ਨੂੰ ਆਗਿਆ ਨਹੀਂ ਹੈ, ਕੰਧ ਨਾਲ ਕੰਧ ਹੋਣੀ ਹੈ, ਮੱਥਾ ਹੀ ਨਹੀਂ ਕਦੀ ਟੇਕਿਆ, ਨੇੜੇ ਹੀ ਹੋਣਾ, ਕੋਈ ਨਹੀਂ ਕਦੇ ਆਏ। ਜੇ ਆਏ ਹੋ ਤੇ ਲਿਆਂਦੇ ਗਏ ਹੋ, ਜੇ ਆਏ ਹੋ ਤੇ ਬੂਹਾ ਖੋਲਿਆ, ਕਿਸੇ ਨੇ ਦਰਵਾਜ਼ਾ ਖੋਲਿਆ, ਆ ਜਾ, ਪ੍ਰੇਰਣਾ ਬਣਦੀ ਹੈ ਤੇ ਇਹ ਸਾਰਾ ਕੁਝ ਹੋ ਜਾਂਦਾ। ਬੰਦਾ ਪਹੁੰਚਦਾ ਪਹੁੰਚਦਾ ਪਹੁੰਚ ਜਾਂਦਾ, ਮੈਂ ਕੀਰਤਨ ਕਰ ਨਹੀਂ ਰਿਹਾ, ਉਹਨੇ ਕਰਵਾ ਲਿਆ। ਵੇਖੋ, ਮੈਂ ਇੰਡੀਆ ਤੋਂ, ਅਸੀਂ 8-10 ਜਣੇ ਆਏ, 5-6 ਜਣੇ ਕੈਨੇਡਾ ਆਏ, ਇੱਕ ਨਾਲ ਮੇਰੇ ਸਿੰਘ ਇੰਡੀਆ ਤੋਂ ਆਇਆ, ਮੈਂ ਇੱਥੇ ਅਮਰੀਕਾ ਇਕੱਲਾ, ਮੇਰੇ ਨਾਲ ਇੱਕ ਸਿੰਘ ਆਇਆ। ਪਰ ਤੁਸੀਂ ਹਿਸਾਬ ਲਾ ਲਓ, ਜਦੋਂ ਬੀਬੀ ਜੀ ਨੇ ਅੱਜ ਅਨਾਊਂਸ ਕੀਤਾ ਕਿ ਭਾਈ ਰਣਜੀਤ ਸਿੰਘ ਹੋਣਾ ਦਾ ਜਥਾ ਕੀਰਤਨ ਕਰੇਗਾ, ਮੈਂ ਆਖਿਆ ਮੈਂ ਤੇ ਇਕੱਲਾ ਹੀ ਆਇਆ ਸੀ, ਜੇ ਜਥਾ ਬਣਾਇਆ ਤੇ ਇਹ ਗੁਰੂ ਸਾਹਿਬ ਨੇ ਆਪੇ ਹੀ ਬਣਾ ਦਿੱਤਾ, ਮੈਂ ਨਹੀਂ ਬਣਾਇਆ, ਮੈਂ ਤੇ ਇਕੱਲਾ ਹੀ ਹਾਂ, ਮੇਰੇ ਨਾਲ ਇੱਕ ਹੀ ਸਿੰਘ ਆਇਆ। ਪਰ ਕਿਧਰੋਂ ਕੋਈ ਢੋਲਕ ਵਜਾਉਣ ਵਾਲਾ ਸਿੰਘ ਹੈ, ਉਹ ਟੈਕਸੀ ਚਲਾਉਂਦਾ ਤੇ ਉਹ ਮੇਰੇ ਨਾਲ ਢੋਲਕ ਵਜਾ ਰਿਹਾ, ਵੀ ਗੁਲਾਬ ਸਿੰਘ। ਜਤਿੰਦਰ ਸਿੰਘ ਮੇਰੇ ਨਾਲ ਰਹਿੰਦਾ ਰਿਹਾ, ਉਹ ਆ ਗਿਆ ਚਿਮਟੇ ਤੇ, ਮੈਂ ਬਹਿੰਦਾ। ਪਰਮਿੰਦਰ ਸਿੰਘ ਇੱਥੇ ਆਇਆ ਟਰੱਕ ਚਲਾਉਂਦਾ, ਮੈਂ ਨਾਲ ਲੱਗ ਜਾਂਦਾ। ਆ ਇੰਨਾ ਸੋਹਣਾ ਗਾ ਰਿਹਾ ਅੰਗਰੇਜ਼ ਸਿੰਘ, ਉਹ ਵੀ ਟਰੱਕ ਚਲਾਉਂਦਾ ਤੇ ਉਹ ਵੀ ਕਹਿੰਦਾ ਮੈਂ ਨਾਲ ਲੱਗ ਜਾਂਦਾ। ਆ ਗੁਰਪ੍ਰੀਤ ਸਿੰਘ ਮਾਈਕ 'ਚ ਬੋਲ ਰਿਹਾ, ਜਸ਼ਨ ਸਿੰਘ ਹੈ, ਸਾਰੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜੰਮੇ ਪਲੇ ਇੱਥੋਂ ਤੇ ਸਾਰੇ ਹੀ ਆ ਗਏ, ਇਕੱਠੇ ਹੋ ਗਏ, ਬਹਿ ਗਏ, ਆਪੇ ਹੀ ਗੁਰੂ ਜੀ ਸਾਨੂੰ ਸੱਦ ਕੇ ਬਿਠਾ ਲਿਆ, ਆਪੇ ਹੀ ਗੁਰੂ ਜੀ ਜਸ ਆਪਣਾ ਕਰਾ ਲਿਆ, ਅਸੀਂ ਕੀ ਕਰ ਸਕਦੇ ਹਾਂ? ਸੋਚੀ ਜਾਈਦਾ ਜਥਾ ਸਿੰਘ ਸਾਜੀ, ਇਹਨਾਂ ਬਿਨਾਂ ਕਿੱਥੇ ਗੱਲ ਬਣਨੀ ਹੈ? ਪਰ ਜਦੋਂ ਜਦੋਂ ਕਰਾਉਣ ਵਾਲਾ ਕੋਈ ਹੋਵੇ ਫਿਰ ਸਾਡੇ ਬਸ ਦੀ ਗੱਲ ਨਹੀਂ ਰਹਿੰਦੀ, ਵਿੱਧ ਬਣ ਜਾਂਦੀ, ਬਹਾਨੇ ਬਣ ਜਾਂਦੇ। ਇਸੇ ਤਰ੍ਹਾਂ ਤੁਸੀਂ ਸਾਰੇ, ਆਪਾਂ ਸਾਰੇ ਜਿੱਥੋਂ ਕਿਤੋਂ ਵੀ, ਇਹ ਵਿੱਧ ਬਣਦੀ ਹੈ। ਆਪੇ ਹੀ ਪ੍ਰੇਰਣਾ ਅੰਦਰ, ਕਿਸੇ ਦੇ ਅੰਦਰ ਪ੍ਰੇਰਣਾ ਹੀ ਬਣਦੀ ਹੈ ਵੀ ਆ ਜਾ ਕਰ ਲੈ, ਚੱਲ ਨਾਲ ਚੱਲੀਏ, ਚੱਲ ਲੱਗੀਏ, ਚੱਲ ਗਾਈਏ। ਤੇ ਜਿੱਦਣ ਹੁਕਮ ਨਾ ਹੋਇਆ ਤੁਸੀਂ ਜ਼ੋਰ ਲਾਈ ਜਾਣਾ, ਤੁਹਾਡਾ ਗਲਾ ਹੀ ਨਹੀਂ ਚੱਲਣਾ, ਜ਼ੋਰ ਲਾਈ ਜਾਣਾ, ਤੁਹਾਡੇ ਹੱਥ ਹੀ ਨਹੀਂ ਚੱਲਣੇ, ਤੁਸੀਂ ਜ਼ੋਰ ਲਾਈ ਜਾਣਾ, ਤੁਹਾਡੇ ਤੋਂ ਗੱਡੀ ਇੱਧਰ ਮੁੜਨੀ ਹੀ ਨਹੀਂ। ਬਸ ਸਾਨੂੰ ਇਹ ਭਾਵਨਾ ਬਣਾ ਕੇ ਰੱਖਣੀ ਹੈ। ਤੁਸੀਂ ਕਹੋਗੇ ਭਾਈ ਰਣਜੀਤ ਸਿੰਘ ਜੀ ਜਮਾਂ ਹੀ ਥੱਲੇ ਆਪਾਂ ਗਿਰ ਜਾਂਦੇ ਹਾਂ, ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਨਹੀਂ ਭਾਈ, ਇਹ ਇਸ ਲਈ ਕਰਦੇ ਹਾਂ ਵੀ ਕਿਨਕਾ ਵੀ ਮਾਣ ਨਾ ਸਾਡੇ ਮਨ 'ਚ ਆਵੇ ਵੀ ਮੈਂ ਆ ਗਿਆ ਇੱਥੇ, ਮੈਂ ਸੇਵਾ ਕਰਦਾ, ਮੈਂ ਕੀਰਤਨ ਕਰਦਾ, ਮੈਂ ਗੁਰਦੁਆਰੇ ਜਾਂਦਾ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਹਰ ਐਤਵਾਰ ਜਾਂਦਾ, ਮੈਂ ਹਰ ਰੋਜ਼ ਮੱਥਾ ਟੇਕ ਲੈਂਦਾ। ਕਦੇ ਵੀ ਨਾ ਆਖਿਆ ਕਰੋ ਤੂੰ ਲੈ ਆਉਂਦਾ ਮੈਂ ਆ ਜਾਂਦਾ। ਮੈਂ ਇੱਕ ਦਿਨ ਬੰਜੀ 'ਤੇ ਬੈਠੇ ਨੇ ਸੋਚਣਾ ਮੈਂ ਜਾਵਾਂ, ਮੇਰੇ ਤੋਂ ਉੱਦਣ ਨਹੀਂ ਜਾਇਆ ਜਾਣਾ, ਇਹ ਤੂੰ ਲਿਆ ਰਿਹਾ ਅਤੇ ਆ ਜਾਂਦੇ, ਇਹ ਸਭ ਤੇਰੀ ਕਿਰਪਾ ਹੈ, ਇਹ ਸਾਨੂੰ ਰੱਖਣਾ ਹੀ ਪੈਣਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਹੈ ਮੇਰਾ, ਇਹ ਸਭ ਤੇਰਾ। ਇਹ ਸਾਨੂੰ ਭਾਵਨਾ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਭਾਵਨਾ ਨਾਲ ਅਸੀਂ ਹੰਕਾਰ ਤੋਂ ਬਚਦੇ ਹਾਂ, ਅਸੀਂ ਈਗੋ ਤੋਂ ਬਚਦੇ ਹਾਂ। ਨਹੀਂ ਤਾਂ ਬੜੀ ਛੇਤੀ ਮਾਨ ਮੁਨੀ ਮੁਨਿਵਰ ਗਲੇ, ਵੱਡੇ ਵੱਡੇ ਮੁਨੀ ਗਲ ਗਏ, ਮਾਨ ਸਭੇ ਕੋ ਖਾਏ, ਵੱਡਿਆਂ ਵੱਡਿਆਂ ਨੂੰ ਮਾਨ ਖਾ ਜਾਂਦਾ, ਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਆ ਸ਼ਬਦ ਸੁਣਦੇ ਹਾਂ ਨਾਲ ਨਾਲ, ਚਲੋ ਕਥਾ ਤੇ ਕਰ ਹੀ ਰਿਹਾ। ਸੱਚ ਤੇ ਇਹ ਹੈ ਕਿ ਮੈਂ ਰਾਤ ਵੀ ਬੋਲਿਆ, ਸਾਨੂੰ ਮੈਨੂੰ ਕਥਾ ਕਰਨੀ ਪੈਂਦੀ ਹੈ। ਸੱਚੀ ਦੱਸਾਂ ਬੋਲਣ ਦਾ ਮਨ ਨਹੀਂ ਹੁੰਦਾ, ਜਦੋਂ ਇੱਦਾਂ ਕੀਰਤਨ ਦਾ ਰਸ ਬਣਿਆ ਹੋਵੇ ਦਿਲ ਕਰਦਾ, ਇੱਦਾਂ ਹੀ ਘੰਟਾ ਲੰਘ ਗਿਆ, ਘੰਟਾ ਬੋਲ ਲੰਘਾ, ਗੱਲ ਕਰਨ ਦਾ ਦਿਲ ਹੀ ਨਹੀਂ ਕਰਦਾ। ਪਰ ਚਲੋ ਗੱਲ ਵੀ ਕਰਨੀ ਪੈਂਦੀ ਹੈ, ਬੋਲਣਾ ਵੀ ਪੈਂਦਾ, ਵਿਚਾਰ ਕਰਨੀ ਪੈਂਦੀ ਹੈ, ਨਹੀਂ ਤੇ ਮਨ ਨਹੀਂ ਕਰਦਾ। ਕੀਰਤਨ ਕਰ ਰਹੇ ਹਾਂ ਤੇ ਕੀਰਤਨ ਕਰੀ ਚੱਲੀਏ। ਇੱਕ ਟਾਈਮ ਆਉਂਦਾ ਜਦੋਂ ਵਿਚਾਰਾਂ ਦੀ ਲੋੜ ਨਹੀਂ ਪੈਂਦੀ ਗੁਰਮੁਖੋ, ਜਦੋਂ ਬੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ, ਬਸ ਫਿਰ ਜਦੋਂ ਸਭ ਸਮਝਾਂ ਆ ਗਈਆਂ, ਜੀਵਨ ਬਦਲ ਜਾਂਦਾ, ਫਿਰ ਕੀਰਤਨ ਹੀ ਸਭ ਕੁਛ ਹੋ ਜਾਂਦਾ। ਫਿਰ ਸਮਝਾਉਣ ਸਮਝਣ ਸਮਝਾਉਣ ਦੀ ਗੱਲ ਨਹੀਂ ਰਹਿੰਦੀ, ਪਤਾ ਲੱਗ ਜਾਂਦਾ, ਬਸ ਫਿਰ ਰਸ ਹੀ ਬਣਿਆ ਰਹਿੰਦਾ, ਫਿਰ ਕੀਰਤਨ ਦੀ ਲੋੜ ਪੈਂਦੀ। ਗੱਲਾਂ ਬਾਤਾਂ ਸਭ ਖਤਮ ਹੋ ਜਾਂਦੀਆਂ ਨੇ, ਕਿਉਂਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨਹੋਂ ਸੁੱਧਾ ਕਾਲੀਆਂ ਬਾਹਰ ਚਿੱਟਗੀਆਂ ਹਾਂ। ਇਸ ਕਰਕੇ ਮਿੱਟੀ ਦੇ ਪੁਤਲੇ ਹਾਂ ਤੇ ਨੱਚਦੇ ਫਿਰਦੇ, ਮਿੱਟੀ ਦਾ ਬਣਾਇਆ ਪੁਤਲਾ ਵੇਖੋ ਕਿਵੇਂ ਕਿਵੇਂ ਫਿਰੇ ਨੱਚਦਾ। ਇਹ ਮਿੱਟੀ ਦਾ ਪੁਤਲਾ ਹੈ। ਭਗਤ ਜੀ ਦਾ ਬਚਨ ਆਪਾਂ ਸਾਰੇ ਇੱਕ ਵਾਰੀ ਗਾ ਕੇ ਪੜ੍ਹ ਲੈਂਦੇ ਹਾਂ, ਫਿਰ ਥੋੜਾ ਜਿਹਾ ਆਨੰਦ ਬਣ ਜਾਂਦਾ ਸ਼ਬਦ ਦਾ। ਲਓ ਇੱਕ ਵਾਰੀ ਸਾਰੇ ਗਾਓ ਜਰਾ।
1: ਮਾਟੀ ਕੋ ਪੁੱਤਰਾ ਕੈਸੇ ਨਚਤ
0: ਹੈ, ਕੀ ਆ ਜਰਾ ਕੁ ਵੇਖੋ, ਵੇਖੋ ਵੀਰੋ, ਮਿੱਟੀ ਹੈ, ਮਿੱਟੀ ਹੈ ਆ ਸਰੀਰ। ਜਿੱਦਣ ਮਰ ਗਏ 48 ਘੰਟਿਆਂ ਚ ਬੰਦਾ ਕਾਲਾ ਹੋ ਜਾਂਦਾ। ਸਾਡੇ ਅੰਦਰਲੇ ਜਿਹੜੇ ਅੰਦਰਲੇ ਕੀੜੇ ਨੇ, ਜਿਹੜੇ ਅੰਦਰ ਹੀ ਨੇ, ਉਹਨਾਂ ਨੂੰ ਜਦੋਂ ਬਾਹਰੋਂ ਖੁਰਾਕ ਮਿਲਣੋਂ ਬੰਦ ਹੋ ਜਾਂਦੀ, ਫਿਰ ਬਾਡੀ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਆ ਰੰਗ ਰੂਪ ਚਮਕ ਸਭ ਖਤਮ ਹੋ ਜਾਂਦੀ ਹੈ। ਕਿਵੇਂ ਨੱਚਦਾ ਫਿਰਦਾ ਕਹਿੰਦੇ ਮਿੱਟੀ ਦਾ ਪੁਤਲਾ, ਦੇਖੇ ਦੇਖੇ ਸੁਣੈ ਬੋਲੈ, ਦੌੜੇ ਉਹ ਫਿਰਤ ਹੈ, ਦੌੜਿਆ ਹੀ ਫਿਰਦਾ ਦਿਨ ਰਾਤ। ਮਾਇਆ ਦੇ ਚੱਕਰਾਂ ਚ ਪਿਆ, ਪਹਿਲਾਂ ਪੈਸਾ ਲੱਭਦਾ ਰਹਿੰਦਾ, ਮੁੜ ਕੇ ਨੇਮ ਤੇ ਫੇਮ ਦੇ ਮਗਰ ਲੱਗਾ ਰਹਿੰਦਾ। ਪਹਿਲਾਂ ਪੈਸਾ ਪੈਸਾ ਪੈਸਾ ਪੈਸਾ, ਜਦੋਂ ਪੈਸੇ ਆ ਜਾਣ ਚਾਰ, ਫਿਰ ਹੁਣ ਮੇਰਾ ਨਾਮ ਤੇ ਬਣੇ, ਲੋਕੀ ਜਾਣ ਤੇ ਲੈਣ ਮੈਨੂੰ, ਫਿਰ ਨੇਮ ਤੇ ਫੇਮ ਦਾ ਚੱਕਰ ਪੈ ਜਾਂਦਾ ਹੈ। ਸਾਰੀ ਜ਼ਿੰਦਗੀ ਇਹਦੇ 'ਚ ਹੀ ਲੱਗਾ ਰਹਿੰਦਾ ਹੈ। ਗੁਰੂ ਜੀ ਨਹੀਂ ਝੂਠ ਬੋਲਦੇ, ਅਸੀਂ ਝੂਠੇ ਆ ਜਿਹੜੇ ਸੱਚ ਨਹੀਂ ਸਮਝ ਸਕੇ, ਤੇ ਸੱਚ ਇਹੋ ਹੀ ਹੈ। ਇਹ ਸ਼ਬਦ ਕਿਤੇ ਸਾਡੇ ਰੋਮ ਰੋਮ ਵਿੱਚ, ਸਾਡੇ ਰੂਹੇ ਰੂਹੇ ਵਿੱਚ ਵਸੇ ਤੇ ਸਾਡੀ ਜ਼ਿੰਦਗੀ ਬਦਲੇ। ਵੇਖੋ ਜਰਾ ਬਚਨ ਪੜ੍ਹ ਕੇ। ਹਾਂਜੀ,
1: ਮਾ

0: ਬੱਲੇ ਬੱਲੇ ਬੱਲੇ ਮੈਂ 10,000 ਕਮਾਉਣ ਲੱਗ ਗਿਆ, ਇੰਡੀਆ ਦਾ 9 ਲੱਖ ਬਣ ਗਿਆ। ਇੰਡੀਆ ਵਿੱਚ 10,000 ਨਹੀਂ ਸੀ ਬਣਦਾ, ਇੱਥੇ 10 ਲੱਖ ਕਮਾ ਲੈਂਦਾ ਮਹੀਨੇ ਦਾ। ਮੈਂ 20,000 ਕਮਾਉਣਾ, ਮੈਂ 18 ਲੱਖ ਕਮਾ ਲੈਂਦਾ ਮਹੀਨੇ ਦਾ। ਜਦੋਂ ਕੁਝ ਮਿਲ ਜਾਂਦਾ ਫਿਰ ਬੜਾ ਮਾਣ ਕਰਦਾ, ਚੌੜਾ ਹੋ ਹੋ ਕੇ ਫੋਨ ਕਰ ਕਰ ਦੱਸਦਾ, ਆਹ ਕਮਾ ਲਿਆ, ਆਹ ਬਣਾ ਲਿਆ, ਆਹ ਬਣਾ ਲਿਆ। ਤੇ ਜਿੱਦਣ ਕੁਝ ਘਾਟਾ ਪੈ ਜਾਵੇ ਫਿਰ ਰੋਣ ਬਹਿ ਜਾਂਦਾ, ਫਿਰ ਰੋਂਦਾ, ਹਾਏ ਘਾਟੇ ਪੈ ਗਏ, ਹਾਏ ਹੁਣ ਉਨੀ ਕਮਾਈ ਨਹੀਂ ਰਹੀ, ਹੁਣ ਡਾਊਨ ਹੋ ਗਿਆ ਕੰਮ। ਆਹੀ ਚੱਲਦਾ, ਥੋੜਾ ਜਿਹਾ ਮਿਲ ਗਿਆ ਤੇ ਚੌੜਾ ਹੋ ਜਾਂਦਾ, ਫੁੱਲ ਜਾਂਦਾ। ਜਦੋਂ ਕੋਈ ਮਾੜਾ ਜਿਹਾ ਢਿੱਲਾ ਪੈ ਜੇ ਕੰਮ ਥੱਲੇ ਨੂੰ ਡਿੱਗ ਪੈਂਦਾ, ਰੋਣ ਬਹਿ ਜਾਂਦਾ। ਹਾਂਜੀ,
1: ਮਾਇਆ ਗਈ ਤਬ ਰੋਵਣ ਲਗਤ ਹੈ।
0: ਦੋਨੇ ਪੰਕਤੀਆਂ ਫੇਰ ਇਕੱਠੀਆਂ ਪੜੋ।

मन करके वचन करके कर्म करके रसां च ही फसिया रहिंदा। मन करके भी सोचता है तां वी मटीरियल नेम ते फेम, जीव तो बोलता है तां वी मन बच कर्म बच वचन ते कर्म कम रसां दे विच ही फसिया रहिंदा सारी जिंदगी, लोभ च ही फसिया रहिंदा। ਕਿਵੇਂ ਦਿਨ ਰਾਤ ਮਿੱਟੀ ਦਾ ਪੁਤਲਾ ਦੌੜਿਆ ਰਹਿੰਦਾ ਹੈ ਤੇ ਬਾਜ਼ੀਆਂ ਨਾਲ ਨਹੀਂ, ਬਾਜ਼ੀਆਂ ਪਾਉਣ ਵਾਲੇ ਨਾਲ ਕਹਿੰਦੇ ਮੇਰਾ ਤੇ ਪਿਆਰ ਪੈ ਗਿਆ। ਲੋਕ ਭਗਤ ਜੀ ਕਹਿੰਦੇ ਹੈ ਲੋਕ ਬਾਜ਼ੀ ਨਾਲ ਜੁੜੇ ਹੈ, ਖੇਡ ਨਾਲ ਜੁੜੇ ਹੈ, ਪਰ ਮੈਂ ਬਾਜ਼ੀਆਂ ਪਾਉਣ ਵਾਲੇ ਨਾਲ ਜੁੜਿਆ, ਮੈਂ ਖਿਡਾਰੀ ਨਾਲ ਜੁੜਿਆ, ਖੇਡ ਨਾਲ ਨਹੀਂ, ਜਿਹੜਾ ਖੇਡ ਰਿਹਾ, ਜਿਹੜਾ ਬਾਜ਼ੀਗਰ ਹੈ, ਜਿਹੜਾ ਬਾਜ਼ੀਆਂ ਪਾ ਰਿਹਾ, ਜਿਹੜਾ ਇਹ ਖੇਡਾਂ ਖੇਡ ਰਿਹਾ ਹੈ। ਭਗਤ ਜੀ ਕਹਿੰਦੇ ਮੈਂ ਤੇ ਉਹਦੇ ਨਾਲ ਜੁੜਿਆ ਹੋਇਆ। ਇਸ ਕਰਕੇ ਮੈਂ ਕੱਲ ਵੀ ਆਖਿਆ, ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਗੁਰਮੁਖੋ ਪਰਿਵਾਰ ਪਾਲਣਾ ਹੈ ਆਪਾਂ, ਬੱਚੇ ਪਾਲਣੇ ਨੇ, ਭੱਜ ਭੱਜ ਕੰਮ ਕਰਿਆ ਕਰੋ, ਪਰ ਮਨ ਆਪਣਾ ਗੁਰੂ ਦੇ ਚਰਨਾਂ 'ਚ ਟਿਕਾ ਕੇ ਰੱਖੀਏ, ਕੰਮ ਨਹੀਂ ਛੱਡਣੇ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੇਵਾ ਦਾਸ ਆਇਆ, ਲੰਬੇ ਸਫ਼ਰ ਕੀਤੇ, ਲੰਮੇ ਸਫ਼ਰ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਮਨ ਬੇਚੈਨ ਸੀ ਜਿਵੇਂ ਅੱਜ ਕੱਲ੍ਹ ਸਾਡਾ ਰਹਿੰਦਾ ਹੀ ਹੈ। ਗੁਰੂ ਜੀ ਕਹਿੰਦੇ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਸਿਆਣੇ ਕਹਿੰਦੇ ਨੇ ਜਿੱਡਾ ਵੱਡਾ ਸਿਰ ਓਡੀ ਵੱਡੀ ਪੀੜ। ਸਾਨੂੰ ਲੱਗਦਾ ਬੰਦਾ ਵੱਡਾ ਹੈ, ਬੰਦਾ ਵੱਡਾ ਹੈ, ਵੱਡੇ ਬੰਦਿਆਂ ਦੀਆਂ ਪ੍ਰੋਬਲਮਾਂ ਵੀ ਤਾਂ ਵੱਡੀਆਂ ਹੁੰਦੀਆਂ ਨੇ, ਮੁਸ਼ਕਲਾਂ ਵੀ ਤਾਂ ਵੱਡੀਆਂ ਹੁੰਦੀਆਂ ਨੇ। ਮੈਂ ਇੰਡੀਆ ਵਿੱਚ ਗੱਲ ਕਰਦਾ ਹੁੰਦਾ ਕਈ ਵਾਰੀ, ਭਾਈ ਰਣਜੀਤ ਸਿੰਘ ਜੀ ਤੁਸੀਂ ਤੇ ਬੜੇ ਨਜ਼ਾਰੇ 'ਚ ਰਹਿੰਦੇ ਹੋ, ਮੈਂ ਕਹਿੰਦਾ ਤੇਰਾ 5,000 ਬਿੱਲ ਆਉਂਦਾ, ਮੈਨੂੰ 15 ਲੱਖ ਦਾ ਫਿਕਰ ਹੁੰਦਾ ਵੀ ਬਿੱਲ 15 ਲੱਖ ਭਰਨਾ ਪੈਣਾ, ਤੈਨੂੰ 5 ਦਾ ਫਿਕਰ ਹੈ, ਸਾਡਾ ਓਡਾ ਵੱਡਾ ਫਿਕਰ ਹੈ। ਇਹ ਲੱਗਦਾ ਹੀ ਹੁੰਦਾ ਹੈ ਕਿ ਬੜੀ ਜੀ ਆ ਜੀ ਬੜੀ ਮਤਲਬ ਵਧੀਆ ਹੈ, ਇਹ ਤੇ ਮਨ ਦੀ ਖੇਡ ਹੈ ਸਾਰੀ। ਤੁਸੀਂ ਕਿਸੇ ਦੀਆਂ ਚੜ੍ਹਾਈਆਂ ਨੂੰ ਉਹਨਾਂ ਦੀਆਂ ਗੱਡੀਆਂ ਨਾਲ ਨਹੀਂ ਵੇਖ ਸਕਦੇ, ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਜਾਇਦਾਦਾਂ ਨਾਲ ਨਹੀਂ ਵੇਖ ਸਕਦੇ। ਬੰਦਾ ਕਿੰਨਾ ਚੜ੍ਹਦੀ ਕਲਾ 'ਚ ਹੈ ਇਹ ਤੇ ਮਨ ਦੀ ਅਵਸਥਾ, ਦੂਜਾ ਬੰਦਾ ਕਦੇ ਨਹੀਂ ਜਾਣ ਸਕਦਾ। ਮਨ ਬੰਦੇ ਦਾ ਕਿੰਨਾ ਕੁ ਸ਼ਾਂਤ ਹੈ, ਪੀਸ ਆਫ ਮਾਈਂਡ ਹੈ ਜਿਹੜਾ, ਇਹ ਤੇ ਮਨ ਨੂੰ ਹੀ ਪਤਾ ਹੈ, ਦੂਜੇ ਨੂੰ ਕੀ ਪਤਾ ਹੈ, ਬਾਹਰ ਵਾਲੇ ਨੂੰ ਕਿਆ ਪਤਾ ਹੈ। ਚੜ੍ਹਦੀ ਕਲਾ ਕਿੰਨੀ ਕੁ ਹੈ ਇਹ ਪਰਸਨਲ ਮੈਟਰ ਹੈ, ਦੂਜਾ ਬੰਦਾ ਨਹੀਂ ਸਮਝ ਸਕਦਾ। ਕਿੰਨੀਆਂ ਗੱਲਾਂ ਨੂੰ ਚੜ੍ਹਦੀ ਕਲਾ ਸਮਝਣਾ ਹੈ, ਤੂੰ ਚੜ੍ਹਦੀ ਕਲਾ ਇਹਨੂੰ ਸਮਝਦਾ ਕਿ ਬੰਦਾ ਸੈਟਲ ਹੈ ਜੀ, ਇਹਦੇ ਕੋਲ 10 ਮਿਲੀਅਨ ਦੀ ਪ੍ਰੋਪਰਟੀ ਹੈ, ਇਹ ਸਿਟੀਜਨ ਹੋ ਗਿਆ, ਇਹ ਬੜਾ ਸੈਟਲ ਹੈ, ਇੱਥੋਂ ਕੋਈ ਨਹੀਂ ਪਤਾ ਲੱਗਦਾ ਬੰਦਾ ਸੈਟਲ ਹੈ, ਇੱਥੋਂ ਨਹੀਂ ਪਤਾ ਲੱਗਦਾ, ਇਹ ਤੇ ਮਟੀਰੀਅਲ ਹੈ, ਬਾਹਰਲਾ ਸਿਸਟਮ ਹੈ। ਬੋਲ ਕੇ ਦੱਸਣਾ ਹੈ ਆਪ ਜੀ ਨੇ, ਦੱਸਿਓ ਗੁਰਮੁਖੋ ਆਗਰੇ ਵਾਲਾ ਕਿਲਾ ਕਿੱਡਾ ਵੱਡਾ ਹੈ, ਘੋੜਿਆਂ ਦਾ ਕਮੀ ਕੋਈ ਨਹੀਂ ਔਰੰਗਜ਼ੇਬ ਦੇ ਕੋਲ, ਨਾ ਘੋੜਿਆਂ ਦੀ ਕਮੀ, ਨਾ ਹਾਥੀਆਂ ਦੀ ਕਮੀ, ਨਾ ਫੌਜਾਂ ਦੀ ਕਮੀ, ਨਾ ਪੈਸੇ ਦੀ ਕਮੀ, ਨਾ ਮਹਿਲਾਂ ਦੀ ਕਮੀ। ਅਗਲੇ ਦੀਆਂ ਇਹ ਵੱਡੇ ਵਡੇਰੇ ਇਹਨਾਂ ਦੇ ਸ਼ਾਹਜਹਾਨ ਵਰਗਿਆਂ ਦੀਆਂ ਰਾਣੀਆਂ ਦੀਆਂ ਕਬਰਾਂ ਨੇ, ਤਾਜ ਮਹਿਲ ਅਜੂਬਾ ਜਿਹਨੂੰ ਦੁਨੀਆਂ ਕਹਿੰਦੀ ਹੈ ਉਹ ਹੈ ਕੀ ਹੈ ਜੀ, ਇੱਕ ਕਬਰ। ਅਗਲੇ ਆਪਣੀਆਂ ਰਾਣੀਆਂ ਦੀਆਂ ਕਬਰਾਂ ਤਾਜ ਮਹਿਲ ਬਣਾਉਂਦੇ ਸੀ, ਐਡੇ ਪੈਸੇ ਵਾਲੇ ਸੀ। ਬੜੀ ਚੜ੍ਹਦੀ ਕਲਾ ਲੱਗਦਾ ਤੇ ਇੱਦਾਂ ਹੀ ਹੈ, ਪਰ ਚੜ੍ਹਦੀ ਕਲਾ ਮਨ ਦਾ ਵਿਸ਼ਾ। ਕਲਗੀਆਂ ਵਾਲੇ ਨਾ ਘੋੜਾ ਨਾ ਜੋੜਾ ਨਾ ਬੱਚੇ, ਕੰਡਿਆਂ ਦੀ ਸੇਜ ਵਿਛਾਈ ਪਈ ਹੈ, ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਚਰਨਾਂ ਦੇ ਵਿੱਚ ਕੰਡੇ ਵੱਜਦੇ ਹੈ, ਖੂਨ ਲੱਗਿਆ, ਖੂਨ ਚੱਲ ਰਿਹਾ ਹੈ, ਚਿੱਕੜ ਨਾਲ ਚਰਨ ਲਿਬੜੇ ਪਏ ਆ, ਆਨੰਦਪੁਰ ਗਿਆ, ਬੱਚੇ ਗਏ, ਪਰਿਵਾਰ ਗਿਆ, ਪਿਤਾ ਬਚਪਨ 'ਚ ਗਿਆ, ਇੱਦਾਂ ਪਏ ਹੈ। ਹੁਣ ਬੋਲ ਕੇ ਦੱਸੋ ਚੜ੍ਹਦੀ ਕਲਾ ਕੀ ਹੈ, ਕਿਹਦੀ ਇਹਨਾਂ ਦੋਨਾਂ ਦੇ ਵਿੱਚੋਂ? ਜੇ ਬਾਹਰਾ ਤੁਸੀਂ ਮਟੀਰੀਅਲ ਵੇਖਦੇ ਹੈ

0: ਬਾਹਰੀ ਤੁਸੀਂ ਚੜ੍ਹਦੀ ਕਲਾ ਵੇਖਦੇ ਹੋ ਤੁਹਾਨੂੰ ਲੱਗਣਾ ਔਰੰਗਜ਼ੇਬ ਚੜ੍ਹਦੀ ਕਲਾ ਚ ਹੈ, ਪਰ ਸੱਚ ਇਹ ਹੈ ਉਹ ਮਹਿਲਾਂ ਵਿੱਚ ਬੈਠਾ ਵੀ ਰੋਂਦਾ, ਕਲਗੀਆਂ ਵਾਲੇ ਕੰਡਿਆਂ ਦੀ ਸੇਜ ਤੇ ਵੀ ਹੱਸਦੇ ਨੇ, ਚੜ੍ਹਦੀ ਕਲਾ ਤੇ ਇਹਨੂੰ ਕਹਿੰਦੇ। ਕੀ ਆਖੋਗੇ ਜਹਾਂਗੀਰ ਬਾਦਸ਼ਾਹ ਨੂੰ, ਉਹ ਕਿੰਨੇ ਨਜ਼ਾਰੇ ਚ ਬੈਠਾ, ਪਰ ਮਹਿਲਾਂ ਦੇ ਵਿੱਚ ਆਰਾਮ ਨਾਲ ਸੁੱਤਾ ਹੈ, ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਹੈ, ਪਰ ਚੜ੍ਹਦੀ ਕਲਾ ਵਿੱਚ ਨੇ। ਚੜ੍ਹਦੀ ਕਲਾ ਦੇ ਮਨ ਦਾ ਵਿਸ਼ਾ ਹੈ, ਇਹ ਕਿੰਨੇ ਕਹਿਤਾ ਬਾਹਰ ਵੇਖ ਕੇ ਬੰਦੇ ਦੀ ਚੜ੍ਹਦੀ ਕਲਾ, ਚਮਕ ਦਮਕ ਤੋਂ ਪਤਾ ਲੱਗ ਜਾਂਦਾ ਬੰਦੇ ਦੀ ਚੜ੍ਹਦੀ ਕਲਾ। ਚੜ੍ਹਦੀ ਕਲਾ ਤੇ ਪਰਸਨਲ ਮੈਟਰ ਹੁੰਦਾ ਹੈ, ਇਹ ਤੇ ਮਨ ਦਾ ਵਿਸ਼ਾ ਹੁੰਦਾ ਹੈ। ਤੇ ਦੁਨੀਆਂ ਪੁੱਛਦੀ ਹੈ, ਮੈਨੂੰ ਕਈ ਪੁੱਛ ਲੈਣਗੇ, ਭਾਈ ਸਾਹਿਬ ਇਹ ਦੌੜ ਖਤਮ ਕਿੱਥੇ ਹੋਏਗੀ ਪੈਸੇ ਦੀ, ਬੰਦਾ ਰੱਜੇਗਾ ਕਿੱਥੇ, ਇਹਨਾਂ ਦੇਸ਼ਾਂ 'ਚ ਖਾਸ ਪੁੱਛ ਲੈਣਗੇ, ਬੰਦਾ ਇਹ ਗੱਲ ਖਤਮ ਕਿੱਥੇ ਹੋਣੀ ਹੈ। ਤੇ ਮੈਂ ਆਮ ਇਹ ਗੱਲ ਕਰਦਾ ਹੁੰਦਾ ਗੁਰਮੁਖਾ, ਲਾਈਫ ਕਿੱਥੇ ਸੈੱਟ ਹੈ, ਜਿੱਥੇ ਮਾਇੰਡ ਸੈੱਟ ਹੈ, ਜਿੱਥੇ ਮਾਇੰਡ ਸੈੱਟ ਕਰ ਲਏਗਾ ਲਾਈਫ ਉੱਥੇ ਹੀ ਸੈੱਟ ਹੋ ਜਾਏਗੀ, ਬਾਹਰ ਕੋਈ ਐਂਡ ਨਹੀਂ ਇਹਦਾ। ਮਾਇੰਡ ਸੈੱਟ ਕਰੋ, ਲਾਈਫ ਸੈੱਟ ਹੋ ਜਾਂਦੀ ਹੈ। ਰਜਾ ਲੈ ਲੱਖ ਤੇ ਰਜਾ ਲੈ, ਨਾ ਰਜਾਈ ਭਾਵੇਂ ਬਿਲੀਅਨ ਵੀ ਕਮਾ ਲੈ, ਤੂੰ ਰੱਜਿਆ ਹੀ ਨਹੀਂ ਤੇ ਫਿਰ ਉਹਦਾ ਕੀ ਬਣ ਕਰ ਸਕਦਾ ਕੋਈ। ਮਨ ਦਾ ਰੱਜਣਾ ਹੁੰਦਾ ਹੈ, ਮਨ ਦੀ ਚੜ੍ਹਦੀ ਕਲਾ ਹੁੰਦੀ ਹੈ। ਤੇ ਜਿਹੜੇ ਗੁਰੂਆਂ ਦੇ ਬੱਚੇ ਹਾਂ ਅਸੀਂ, ਜਿਨ੍ਹਾਂ ਦੇ ਪੁੱਤ ਪੋਤਾਂ ਅਸੀਂ, ਪੁੱਤ ਪੋਤੇ ਹਾਂ, ਉਹ ਅੰਦਰੋਂ ਰੱਜੀਆਂ ਰੂਹਾਂ ਸੀ। ਅਸੀਂ ਬਾਹਰਲਾ ਮਟੀਰੀਅਲ ਦਾ ਕੋਈ ਵਿਰੋਧ ਨਹੀਂ ਸਿੱਖਾਂ ਦੇ ਵਿੱਚ, ਵੀ ਸਿੱਖ ਕੋਈ ਮਟੀਰੀਅਲ ਦਾ ਵਿਰੋਧ ਕਰਦੇ ਨੇ, ਹੋਣਾ ਚਾਹੀਦਾ, ਰੱਜ ਰੱਜ ਕਮਾਓ, ਰੱਜ ਰੱਜ ਖਾਓ, ਪਰ ਚੜ੍ਹਦੀ ਕਲਾ ਮਨ ਦਾ ਵਿਸ਼ਾ ਹੈ, ਇਹ ਗੁਰੂ ਦਿੰਦਾ ਹੈ, ਇਹ ਗੁਰੂ ਜੀ ਬਖਸ਼ਿਸ਼ ਕਰਦੇ ਹੈ, ਇਹ ਗਿਆਨ ਤੋਂ ਆਉਂਦੀ ਹੈ। ਯਾਦ ਰੱਖਿਓ, ਬੰਦਾ ਕਹਿੰਦਾ ਮੈਂ ਦੁਖੀ ਹਾਂ, ਤੇ ਦੁਖੀ ਕਿਉਂ ਆ ਸੁਣਨਾ, ਮੈਂ ਦੁਖੀ ਤਾਂ ਆ ਮੇਰੇ ਕੋਲ ਪੈਸਾ ਹੈ ਨਹੀਂ, ਮੈਂ ਦੁਖੀ ਤਾਂ ਆ ਮੇਰੇ ਕੋਲ ਆਪਣਾ ਘਰ ਹੈ ਨਹੀਂ, ਮੈਂ ਦੁਖੀ ਤਾਂ ਆ ਮੇਰੇ ਕੋਲ ਗੱਡੀ ਹੈ ਨਹੀਂ, ਮੈਂ ਕੰਗਾਲ ਹਾਂ, ਮੈਂ ਦੁਖੀ ਹਾਂ, ਮੈਂ ਕੰਗਾਲ ਹਾਂ ਗਰੀਬੀ ਕਰਕੇ। ਪਰ ਸੱਚ ਇੱਥੋਂ ਪਤਾ ਲੱਗ ਗਿਆ, ਜੇ ਤੂੰ ਆਪਣੇ ਦੁੱਖ ਦਾ ਕਾਰਨ ਗਰੀਬੀ ਸਮਝਦਾ, ਆਪਣਿਆਂ ਦੁੱਖਾਂ ਦਾ ਕਾਰਨ ਜੇ ਤੂੰ ਗਰੀਬੀ ਸਮਝਦਾ, ਸੱਚ ਇਹ ਤੂੰ ਬੌਧਿਕ ਪੱਖੋਂ ਵੀ ਕੰਗਾਲੀ ਹੈ, ਅਕਲ ਵਾਲੇ ਪਾਸਿਓਂ ਵੀ ਤੂੰ ਕੰਗਾਲੀ ਹੈ, ਦਿਮਾਗ ਵਾਲਾ ਪਾਸਾ ਵੀ ਤੇਰਾ ਗਿਆ ਹੀ ਹੈ। ਜੇ ਤੂੰ ਸਮਝਦਾ ਵੀ ਗਰੀਬੀ ਕਾਰਨ ਹੈ ਮੈਂ ਤਾਂ ਦੁਖੀ ਹਾਂ, ਸਾਰਿਆਂ ਅਮੀਰਾਂ ਨੂੰ ਪੁੱਛ ਲਓ ਜਾ ਕੇ ਵੀ ਸੁਖੀ ਹੋ ਗਏ ਉਹ ਸਾਰੇ ਨਹੀਂ, ਵੱਡੇ ਵੱਡੇ ਜੋ ਬੋਲੋ, ਵੱਡੇ ਵੱਡੇ ਜੋ ਜਿਸ ਹੈ ਲੋਕ ਤਿੰਨ ਕੋ ਵਿਆਪੈ, ਕੌਣ ਵੱਡਾ ਮਾਇਆ ਵਡਿਆਈ, ਗੁਰੂ ਜੀ ਨੂੰ ਸਵਾਲ ਹੈ ਇਹ, ਕੌਣ ਵੱਡਾ ਮਾਇਆ ਵਡਿਆਈ, ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵ ਲਾਈ, ਉਹ ਨੇ ਵੱਡੇ ਜਿਨ੍ਹਾਂ ਦੀ ਲਿਵ ਲੱਗੀ ਕਿਤੇ, ਭੂਮੀਆਂ ਭੂਮ ਉੱਪਰ ਨਿਤ ਲੂਝਾ ਬੰਦਾ, ਜ਼ਮੀਨ ਪਿੱਛੇ ਮਰਦਾ ਰਹਿੰਦਾ, ਭੂਮੀ ਪਿੱਛੇ ਭੂਮੀਏ ਜ਼ਮੀਨਾਂ ਵਾਲੇ ਲੜਦੇ ਰਹਿੰਦੇ ਹੈ, ਭੂਮੀਆਂ ਭੂਮ ਉੱਪਰ ਨਿਤ ਲੂਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਰੱਜਦਾ ਹੀ ਨਹੀਂ। ਕਹੋ ਨਾਨਕੇ ਤੱਤ ਵਿਚਾਰਾ, ਤੱਤ ਕੱਢ ਕੇ ਦੱਸਦੇ ਹਾਂ, ਬਿਨ ਹਰ ਭਜਨ ਨਾਹੀ ਛੁਟਕਾਰਾ, ਭਜਨ ਬਿਨਾਂ ਛੁਟਕਾਰਾ ਨਹੀਂ ਬੰਦੇ ਦਾ, ਗੁਰੂ ਬਿਨਾਂ ਗਤ ਨਹੀਂ। ਮਨ ਦੀ ਸ਼ਾਂਤੀ ਗੁਰੂ ਜੀ ਤੋਂ ਮਿਲਦੀ ਹੈ। ਆ ਇੱਥੇ ਬੈਠੇ ਹਾਂ, ਥੋੜਾ ਚਿਰ ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਦੱਸ ਦਿਓ ਵੀਰੋ ਕਿੰਨੇ ਕੁ ਦੁੱਖ ਰਹਿ ਗਏ ਨੇ ਜ਼ਿੰਦਗੀ 'ਚ, ਆ ਹੁਣ ਘੰਟਾ ਤੇ ਦੁੱਖ ਨਹੀਂ ਨਾ ਕੋਈ ਆਇਆ ਨੇੜੇ, ਸਭ ਭੁੱਲ ਹੀ ਗਏ ਸੀ ਨਾ ਆਪਾਂ, ਆ ਘੰਟਾ ਦੋ ਘੰਟੇ ਪਤਾ ਹੀ ਨਹੀਂ ਲੱਗਾ ਕਿੱਧਰ ਲੰਘ ਗਏ। ਤੇ ਇਹ ਇਹ ਗੁਰੂ ਦਾ ਗਿਆਨ, ਗੁਰੂ ਜੀ ਦੀ ਕਿਰਪਾ ਨਾਲ, ਗੁਰੂ ਦੇ ਕੀਰਤੀ ਕਰਨ ਦੇ ਨਾਲ ਮਨ ਇੱਧਰ ਨੂੰ ਲੱਗਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਦਾ। ਇਸ ਕਰਕੇ ਗਾਵੀਐ ਸੁਣੀਐ ਮਨ ਰੱਖੀਐ, ਭਾਓ ਦੁੱਖ ਪਰ ਹਰ, ਅੱਗੇ ਬੋਲੋ ਸੁਖ ਘਰ ਲੈ ਜਾਏ, ਦੁੱਖ ਖਤਮ। ਨਾਨਕ ਭਗਤਾਂ ਸਦਾ ਵਿਗਾਸ, ਬੋਲੋ ਸੁਣਿਆ ਹੈ, ਫਿਰ ਹੋਰ ਪੜ ਲਓ, ਦੁੱਖ ਰੋਗ ਸੰਤਾਪ ਉਤਰੇ ਸੁਣੀ
1: ਸੱਚੀ ਬਾਣੀ,
0: ਰੋਜ਼ ਪੜ੍ਹਦੇ ਹਾਂ ਆਪਾਂ ਤਿਸ ਸਾਹਿਬ ਕੀ, ਬੋਲੋ ਨਾਨਕ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ, ਹੋਰ ਪੜ ਲਓ, ਉਠਤ ਸੁਖੀਆ ਭਉ ਨਹੀਂ ਲਾਗੈ, ਰਾਖਾ ਏਕ ਸਗਲ ਘਟਾਂ ਕਾ,
1: ਅੰਤਰ
0: ਸੋਏ ਅਚਿੰਤਾ, जाग चिन जहां कहां प्रभ तू घर सुख वसया बाहर सुख पाया कहो नानक गुर मंत्र दरड़ा ते बंदा जदों चिंता दा मारिया होवे दुखां दा मारिया होवे ते ओ आसरा लैंदा चल मना किते चलीए ते सेवादास चलदा कश्मीर तो बड़िया गुरुआ पीरां नू लभिया है लभदा लभदा अमृतसर साहब की धरती ते आया है ते बाणी दीयां आवाजां आउंदियां है धन गुरु हरगोबिंद सच्चे पातशाह दे दर्शन होए ने

ਛੱਡ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹੋਂਬਲਿਹਾਰੀ ਸਤਿਗੁਰ ਚਰਨ। ਐਦਾਂ ਨਾ ਵੇਖੋ ਅੱਧ ਸੱਚਖੰਡ ਹੀ ਬਣਿਆ ਨਾ, ਵੇਖੋ ਕਿੱਦਾਂ ਕਿੱਡਾ ਦਰਬਾਰ ਤੇ ਕਿੰਨਾ ਸੰਗਤ ਦਾ ਭਰਿਆ ਹੋਇਆ। ਐਦਾਂ ਤੁਸੀਂ ਬੈਠੋਗੇ, ਜਿਹਨੇ ਆਉਣਾ ਹੈ ਉਹਨੇ ਆਖਣਾ ਇੰਨੇ ਬੈਠੇ ਨੇ ਮੈਂ ਵੀ ਬਹਿ ਜਾ, ਚੱਲ ਮਨਾ ਬਹਿ। ਵੇਖ ਵੇਖ ਕੇ ਵੇਖ ਵੇਖ ਕੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਤੇ ਜੇ ਬੈਠੋਗੇ ਨਹੀਂ ਪੰਜ ਮਿੰਟ ਬੈਠੋਗੇ, ਚੱਲੋ ਪੰਜ ਮਿੰਟ ਬੈਠੋ ਚੱਲੋ, ਜਿਹੜਾ ਆਏਗਾ ਉਹਨੇ ਇੱਦਾਂ ਹੀ ਕਰਨਾ। ਜਦੋਂ ਦੀਵਾਨ ਵਿੱਚ ਆਓ ਬੈਠੋ, ਤੇ ਅੱਜ ਸਾਡਾ ਹਾਲ ਹੈ ਸਾਨੂੰ ਵਾਸ਼ਨਾ ਲੰਗਰ ਦੀ ਆਵੇ। ਇੱਥੇ ਗੱਲਾਂ ਵੀ ਇਹ ਕਰਨਗੇ, ਉੱਥੇ ਤੇ ਰਾਤ ਛੋਲੇ ਪੂੜੀਆਂ ਸੀ, ਉੱਥੇ ਤੇ ਗੋਲ ਗੱਪੇ ਸੀ ਰਾਤ, ਉੱਥੇ ਤੇ ਕਚੋਰੀਆਂ ਵਰਤ ਰਹੀਆਂ ਸੀ, ਉੱਥੇ ਮਾਲ ਪੂੜੇ ਲੰਗਰ ਸੀ। ਲੰਗਰਾਂ ਦੀਆਂ ਗੱਲਾਂ ਹੀ ਕਰਦੀਆਂ, ਲੰਗਰ ਇੱਕ ਪਾਠ ਹੈ, ਵੱਡੀ ਗੱਲ ਇਹ ਹੈ ਸ਼ਬਦ ਕਿਹੜਾ ਸੁਣਿਆ, ਕਥਾ ਕਿਹੜੀ ਸੁਣੀ, ਵਿਚਾਰ ਕਿਹੜੀ ਹੋਈ, ਉੱਥੇ ਗੁਰਦੁਆਰੇ ਦੇ ਵਿੱਚ ਕਿਹੜੀਆਂ ਵਿਚਾਰਾਂ। ਉਹ ਗੱਲ ਤੇ ਉਹ ਕਰਨੀ ਹੁੰਦੀ ਹੈ, ਲੰਗਰ ਤੇ ਇੱਕ ਪਾਠ ਹੈ ਗੁਰਮੁਖੋ। ਹਾਲਾਂਕਿ ਗੁਰੂ ਕੇ ਲੰਗਰ ਵੀ ਸਾਦੇ ਹੁੰਦੇ ਸੀ, ਦਾਲ ਫੁਲਕਾ ਸਾਦਾ ਜਿਹਾ, ਸਤਸੰਗੀਆਂ ਦੇ ਖਾਣੇ ਹੋਰ ਨੇ, ਜਿਮ ਵਾਲਿਆਂ ਦੇ ਖਾਣੇ ਹੋਰ ਨੇ। ਸਤਸੰਗੀ ਬੰਦੇ ਨੂੰ ਸਤਸੰਗ ਵਾਲਾ ਖਾਣਾ ਦੇਣਾ ਪੈਂਦਾ, ਇਹ ਬਹਿ ਸਕੇ, ਇਹਦਾ ਦਿਲ ਲੱਗੇ, ਇਹਦਾ ਮਨ ਕਾਲਾ ਨਾ ਪਵੇ, ਇਹਦੇ ਐਸਿਡ ਨਾ ਬਣ ਜਾਏ, ਇਹਦੇ ਗੈਸਾਂ ਨਾ ਬਣ ਜਾਣ, ਇਹ ਸੰਗਤ ਵਿੱਚ ਬੈਠੇ ਟਿਕ ਕੇ। ਇਹ ਗੁਰਮੁਖਾਂ ਦਾ ਸਤਸੰਗ ਦਾ ਮਾਹੌਲ ਹੁੰਦਾ ਸੀ, ਪਰ ਅੱਜ ਕੱਲ੍ਹ ਤੇ ਜ਼ਮਾਨਾ ਹੀ ਬਦਲ ਗਿਆ। ਗੁਰਦੁਆਰੇ ਵਾਲੇ ਨਾ ਲੰਗਰ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਖਵਾਉਣਗੇ, ਅੱਧਿਆਂ ਨੇ ਹਟ ਜਾਣਾ ਹੁਣੋਂ। ਅੱਜ ਹਾਲਾਤ ਇਹ ਬਣ ਗਏ ਨੇ, ਮੈਂ ਦੋ ਚਾਰ ਥਾਵਾਂ ਤੇ ਬੋਲਿਆ, ਮੈਨੂੰ ਪ੍ਰਬੰਧਕਾਂ ਨੇ ਕਿਹਾ, ਕਹਿੰਦੇ ਭਾਈ ਸਾਹਿਬ ਨਾ ਬੋਲਿਆ ਕਰੋ, ਜਿਹੜੇ ਚਾਰ ਆਉਂਦੇ ਨੇ ਪਕੌੜਿਆਂ ਕਰਕੇ ਉਹਨਾਂ ਨੇ ਵੀ ਹਟ ਜਾਣਾ। ਇਹ ਤੇ ਪੂੜੀਆਂ ਤੇ ਪਕੌੜਿਆਂ ਦੀਆਂ ਖੇਡਾਂ ਰਹਿ ਗਈਆਂ ਨੇ। ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਬਾਣੀ ਵਾਲੇ ਤੇ ਰਸੀਏ ਹੀ, ਤੁਹਾਨੂੰ ਰਸੀਆ ਲੱਭਦਾ ਕੋਈ? ਅੱਜ ਬਾਣੀ ਦਾ ਰਸੀਆ ਕੋਈ ਰਸਕ ਵੈਰਾਗੀ ਬੰਦੇ ਹੀ ਨਹੀਂ ਰਹੇ ਅੱਜ ਕੱਲ੍ਹ ਤੇ, ਲੱਭਦਾ ਹੀ ਕੋਈ। ਤੁਸੀਂ ਕੀਰਤਨ ਹੋ ਰਿਹਾ ਤਾਂ ਵੀ ਭੱਜੀ ਭੱਜੀ ਜਾਂਦਾ ਮਨ ਸਾਡਾ, ਨਾ ਸੁਣਨ ਵਾਲਿਆਂ ਦਾ ਮਨ ਟਿਕਦਾ ਨਾ ਸਾਡਾ ਹੀ ਟਿਕਦਾ, ਦੌੜਦਾ ਹੀ ਫਿਰਦਾ ਮਨ, ਇੱਕ ਸੈਕਿੰਡ ਲਈ ਮਨ ਨਹੀਂ ਟਿਕਦਾ। ਪਤਾ ਨਹੀਂ ਅਸੀਂ ਖੱਟਣਾ ਕੀ ਹੈ ਇਹਨਾਂ ਗੱਲਾਂ ਦੇ ਵਿੱਚੋਂ। ਗੁਰਮੁਖੋ ਸਾਡਾ ਪਿਆਰ ਹੋਣਾ ਚਾਹੀਦਾ, ਤੁਸੀਂ ਪੰਜ ਮਿੰਟ ਹੀ ਕਰੋ ਪਰ ਪਿਆਰ ਨਾਲ ਕਰੋ, ਅੰਦਰੋਂ ਕਰੋ, ਜੁੜ ਕੇ ਕਰੋ, ਆਓ ਤੇ ਅੰਦਰੋਂ ਆਓ, ਐਸੇ ਆਓ ਮੁੜ ਕੇ ਨਾ ਜਾਓ। ਸੇਵਾ ਦਾਸ ਆਇਆ, ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਨੇ ਦਰਸ਼ਨ ਕੀਤੇ, ਸਿੰਘਾਂ ਦੇ ਗੁਰੂ ਸਿੱਖਾਂ ਦੇ ਦੀਦਾਰ ਕਰਕੇ ਨਿਹਾਲ ਹੋ ਗਿਆ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਵਾਰੀ ਆਈ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਕੀ ਚਾਹੁੰਦਾ ਹੈ? ਆਪਾਂ ਵੀ ਕਹੀਏ ਕਲਗੀਆਂ ਵਾਲਿਓ

ਸਾਡੇ ਵਾਲਾ ਹਾਲ ਹੈ ਸੱਚੇ ਪਾਤਸ਼ਾਹ ਕਿਸੇ ਗੱਲ ਦੀ ਕਮੀ ਨਹੀਂ, ਮਨ ਨਹੀਂ ਸ਼ਾਂਤ, ਮਨ ਨਹੀਂ ਟਿਕਦਾ, ਮਨ ਦਾ ਕੀ ਕਰਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇੱਥੇ ਜਿੱਦਣ ਦਾ ਆਇਆ ਟਿਕ ਗਿਆ, ਕਹਿੰਦਾ ਟਿਕਿਆ, ਕੋਈ ਦੁੱਖ ਨਹੀਂ ਰਿਹਾ। ਸਵੇਰੇ ਉੱਠਦਾ ਭਜਨ ਹੁੰਦਾ ਸਾਰਿਆਂ ਨਾਲ ਕਰਦਾ, ਆਸਾ ਦੀ ਵਾਰ ਦਾ ਕੀਰਤਨ ਸੁਣਦਾ, ਸਾਰਾ ਦਿਨ ਸੇਵਾ ਕਰਦਾ, ਗੁਰੂ ਗੁਰੂ ਜਪਦੇ ਰਹੀਦਾ, ਸਾਰੇ ਸਿੱਖ ਬੜੇ ਪਿਆਰ ਵਾਲੇ ਹੈ, ਸ਼ਾਮ ਨੂੰ ਬਾਣੀ ਪੜ੍ਹਦੇ ਹਾਂ, ਪਾਣੀ ਪੜ੍ਹਦਿਆਂ ਪੜ੍ਹਦਿਆਂ ਸੌਂ ਜਾਈਦਾ, ਮਹੀਨਾ ਲੰਘ ਗਿਆ ਪਤਾ ਹੀ ਨਹੀਂ ਲੱਗਾ। ਮਹਾਰਾਜ ਕਹਿੰਦੇ ਤੂੰ ਤੁਰ ਜਾ, ਮਨ ਇੱਥੇ ਹੀ ਦੇ ਜਾ, ਮੁੜ ਜਾ, ਕੰਮ ਕਾਰ ਕਰਨੇ ਪੈਣੇ ਨੇ, ਬੱਚੇ ਪਾਲਣੇ ਪੈਣੇ ਨੇ, ਸਾਂਭ ਜਾ ਕੇ ਆਪਣਾ ਪਰਿਵਾਰ, ਤੇ ਗੁਰੂ ਗੁਰੂ ਜਿਵੇਂ ਇੱਥੇ ਜਪਿਆ ਇੱਦਾਂ ਹੀ ਘਰ ਜਪਦਾ ਰਹੀ, ਹੱਥੀਂ ਪੈਰੀਂ ਕੰਮ ਕਰੀ, ਨਾਮਾ ਕਹਿਤ ਲੋਚਨਾ, ਮੁਖ ਤੇ ਰਾਮ ਸਮਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਲਾ ਕੇ ਰੱਖੀ ਤੇ ਆਪਣੇ ਕੰਮ ਕਾਰ ਕਰ ਜਾ ਕੇ ਮੁੜ ਗਿਆ, ਵਾਪਸ ਗਿਆ ਤੇ ਬਦਲ ਗਿਆ। ਹੁਣ ਬਹੁਤਾ ਬੋਲਦਾ ਨਹੀਂ ਭਗਤਾਂ ਕੀ, ਬੋਲੋ ਭਗਤਾਂ ਕੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਮਾਇਆ ਦੀਆਂ ਗੱਲਾਂ ਨਹੀਂ ਬੋਲਦਾ, ਬਹੁਤਾ ਬੋਲਣਾ ਮਤਲਬ ਮਟੀਰੀਅਲ ਦੀ ਗੱਲ ਹੀ ਛੱਡਤੀ। ਗੁਰੂ ਸਾਹਿਬ ਗੁਰੂ ਸਾਹਿਬ ਗੁਰੂ ਸਾਹਿਬ ਸਾਰਾ ਦਿਨ ਉਹਨਾਂ ਦੀਆਂ ਗੱਲਾਂ ਕਰੇ, ਸੋਚ ਹੀ ਬਦਲ ਗਈ, ਆਨੰਦ ਬਣ ਗਿਆ, ਰਸ ਆ ਗਿਆ, ਮਨ ਟਿਕ ਗਿਆ। ਪਰਿਵਾਰ ਵਾਲੇ ਵੇਖ ਵੇਖ ਹੈਰਾਨ ਹੁੰਦੇ ਨੇ, ਇਹ ਤੇ ਬਹੁਤਾ ਬੋਲਦਾ ਹੀ ਨਹੀਂ, ਕੀ ਚੇਂਜ ਆ ਗਿਆ ਇਹਦੇ ਵਿੱਚ। ਬੁੱਲ ਜੇ ਫਰਕਦੇ ਰਹਿੰਦੇ ਨੇ, ਪਤਾ ਨਹੀਂ ਕੀ ਹੋ ਗਿਆ, ਕਦੇ ਕਦੇ ਵਿਰਾਗ ਆ ਜਾਂਦਾ, ਕਦੇ ਕਦੇ ਅਥਰੂ ਆ ਜਾਂਦੇ ਨੇ, ਚਿਹਰਾ ਖਿੜਿਆ ਖਿੜਿਆ, ਮਸਤ ਹੈ। ਗੱਲ ਰੰਗ ਦੀ ਨਹੀਂ ਹੁੰਦੀ, ਗੱਲ ਨੂਰ ਦੀ ਹੁੰਦੀ ਹੈ। ਜਿਹੜੇ ਪਿਆਰ ਵਾਲੇ ਹੋਣਗੇ ਉਹਨਾਂ ਦੇ ਚਮਕ ਹੁੰਦੀ, ਮਾਸੂਮੀਅਤ ਹੁੰਦੀ ਚਿਹਰਿਆਂ ਤੇ, ਬੱਚਿਆਂ ਵਾਲੀ ਮਾਸੂਮੀਅਤ ਉਹਨਾਂ ਦੇ ਚਿਹਰਿਆਂ ਤੇ ਹੁੰਦੀ, ਤੇ ਪਰਿਵਾਰ ਵੇਖ ਵੇਖ ਹੈਰਾਨ ਹੁੰਦਾ। ਹੁਣ ਲੋਕੀ ਕੀ ਸਮਝਣ ਸਤਿਗੁਰ ਦੀਆਂ ਗੁਜੀਆਂ ਰਮਜਾਂ ਨੂੰ, ਬੇਸਮਝ ਜ਼ਮਾਨਾ ਕੀ ਜਾਣ। ਇੱਥੇ ਇੱਕ ਬਸ ਥੋੜ੍ਹੀਆਂ ਲਾਈਨਾਂ।

0: ਆ ਲਾਈਨਾਂ ਬਹੁਤ ਜ਼ਰੂਰੀ ਨੇ ਸੁਣਨ ਵਾਲੀਆਂ। ਸਫਰੀ ਸਭ ਝਗੜਾ ਅੰਦਰ ਦਾ, ਸਫਰੀ ਸਭ ਝਗੜਾ ਅੰਦਰ ਦਾ। ਭੱਜ ਭੱਜ ਮੰਦਰ ਮਸੀਤੀ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਆਪਣੇ ਅੰਦਰ ਵੜ ਕੇ ਵੇਖ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ। ਵੇਦ ਕਿਤੇ ਬਥੇਰੇ ਪੜ ਲਏ, ਕਦੇ ਆਪਣੇ ਆਪ ਨੂੰ। ਹੁਣ ਫੇਰ ਸੁਣੋ।
1: ਸਫਰੀ ਸਭ ਝਗੜਾ ਅੰਦਰ ਦਾ,

ਭਰੋਸਾ ਰੱਖੀ ਮਾਂ ਕਾਇਆਂ ਦੀ ਕੁੱਲੀ ਵਿੱਚ ਅਮੀਏ ਨਾਮ ਦੀ ਜੋਤ ਜਗਾ ਲੈ, ਦਿਲ ਦੇ ਤਖ਼ਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ, ਬਣ ਪ੍ਰੀਤਮ ਤੇਰੇ ਦਿਲ ਦੇ ਬੂਹੇ ਰੌਣਕ ਲਾਵੇਗਾ, ਮੀਰੀ ਪੀਰੀ ਦਾ ਮਾਲਕ ਇੱਕ ਦਿਨ ਦਰਸ਼ ਦਿਖਾਵੇਗਾ। ਪ੍ਰੇਮ ਦੀ ਜੋਤ ਅੰਦਰ ਜਗਾ ਲਈ ਦੀ ਹੈ ਤੇ ਅੱਜ ਮਹਾਰਾਜ ਆ ਗਏ, ਬੜਾ ਖੁਸ਼ ਹੋ ਰਿਹਾ ਹੈ। ਆਂਢੀਆਂ ਗਵਾਂਢੀਆਂ ਨੂੰ ਕਹਿੰਦਾ ਆ ਨੇ ਮੇਰੇ ਸੱਚੇ ਪਾਤਸ਼ਾਹ। ਉਹ ਦੁਨੀਆਂ ਦੇ ਲੋਕੋ ਮੈਂ ਇਹਨਾਂ ਨਾਲ ਜੁੜਿਆ, ਆਪਣੇ ਗੁਰੂ ਤੇ ਗੁਰੂਰ ਹੋਣਾ ਚਾਹੀਦਾ, ਮਾਨ ਹੋਣਾ ਚਾਹੀਦਾ। ਬੰਦੇ ਨੂੰ ਆਪਣੇ ਆਪ ਤੇ ਕਦੇ ਮਾਣ ਨਹੀਂ ਕਰਨਾ ਚਾਹੀਦਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਪਣੇ ਆਪ ਤੇ ਕਦੇ ਮਾਣ ਨਾ ਕਰੋ, ਪਰ ਆਪਣੇ ਗੁਰੂ ਤੇ ਮਾਣ ਕਰਿਆ ਕਰੋ। ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ, ਮੇਰੇ ਕਲਗੀਆਂ ਵਾਲੇ। ਸਾਡਾ ਇਤਿਹਾਸ ਵੇਖੋ, ਸਾਡੀ ਹਿਸਟਰੀ ਵੇਖੋ, ਸਾਡੇ ਪਾਤਸ਼ਾਹ ਦੀ ਜੀਵਨੀ ਵੇਖੋ, ਤਾਂ ਆਪਣੇ ਗੁਰੂ ਤੇ ਰੱਜ ਕੇ ਮਾਣ ਕਰਿਆ ਕਰੋ ਗੁਰਸਿੱਖੋ, ਆਪਣੇ ਆਪ ਤੇ ਨਾ ਕਰਿਆ ਕਰੋ, ਗੁਰੂ ਤੇ ਮਾਣ ਕਰਿਆ ਕਰੀ। ਬੜੇ ਮਾਣ ਨਾਲ ਕਹੀਦਾ ਸਾਡੇ ਗੁਰੂ ਗੋਬਿੰਦ ਸਿੰਘ, ਸਾਡੇ ਗੁਰੂ ਗੋਬਿੰਦ ਸਿੰਘ। ਸਾਡੀਆਂ ਜ਼ਬਾਨਾਂ ਥੱਕਣੀਆਂ ਨਹੀਂ ਚਾਹੀਦੀਆਂ ਪਾਤਸ਼ਾਹ ਦੀਆਂ ਸਿਫਤਾਂ ਕਰ ਕਰਕੇ, ਗੁਣ ਗਾ ਗਾ ਕੇ। ਉਹ ਲੋਕੋ ਵੇਖੋ, ਮੈਂ ਇਹਨਾਂ ਦਾ ਸੇਵਕ ਹਾਂ। ਕਹਿੰਦੇ ਸੀ ਨਾ ਕਿੱਥੇ ਜਾਂਦਾ, ਮੈਂ ਇਹਨਾਂ ਕੋਲ ਜਾਂਦਾ ਸੀ। ਲੋਕ ਕਹਿੰਦੇ ਸੀ ਕਿਹਦਾ ਦੀਵਾਨਾ ਹੋ ਗਿਆ, ਮੈਂ ਇਹਨਾਂ ਦਾ ਦੀਵਾਨਾ ਹੋਇਆ ਸੀ। ਵੇਖੋ ਮੈਂ ਸੱਚੀ ਐਵੇਂ ਨਹੀਂ ਕਹਿੰਦਾ ਸੀ ਆ ਕੇ ਦਰਸ਼ਨ ਕਰੋ, ਮੇਰੇ ਘਰ ਮਹਾਰਾਜ ਆਏ, ਮੇਰੇ ਘਰ ਪਾਤਸ਼ਾਹ ਆਏ। ਲਓ ਜੀ, ਮਹਾਰਾਜ ਇਕੱਲੇ ਗਏ ਸੀ ਕੁਟੀਆ ਦੇ ਵਿੱਚ, ਪਲੰਘਾ ਵਿਛਾਇਆ ਸੀ ਤੇ ਮਾਤਾ ਅੱਖਾਂ ਬੰਦ ਕਰਕੇ ਬੈਠੀ ਰਹਿੰਦੀ ਸੀ। ਮਹਾਰਾਜ ਆਪੇ ਪਲੰਘੇ ਤੇ ਬਹਿ ਗਏ, ਜਾ ਕੇ ਚੌਂਕੜਾ ਲਾ ਲਿਆ, ਉਹ ਅੱਖਾਂ ਅੱਗੇ ਬੰਦ ਕਰ, ਉਹਨੇ ਅੱਖਾਂ ਹੀ ਨਹੀਂ ਖੋਲੀਆਂ ਬੇਬੇ ਨੇ। ਤੇ ਮਹਾਰਾਜ ਨੇ ਲਿਖੀ, ਭਾਈ ਵੀਰ ਸਿੰਘ ਨੇ ਲਿਖਿਆ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਹਮਣੇ ਬਹਿ ਕੇ ਮਾਤਾ ਵੱਲ ਵੇਖ ਕੇ ਕਹਿੰਦੇ ਨੇ ਤੱਕੋ ਤੇ ਸਹੀ। ਇਹ ਲਿਖਿਆ ਤੱਕੋ ਤੇ ਸਹੀ, ਤੇ ਮਾਂ ਅੱਖਾਂ ਬੰਦ ਹੋਰ ਜ਼ੋਰ ਨਾਲ ਘੁੱਟ ਲੀਆਂ, ਹੋਰ ਜ਼ੋਰ ਨਾਲ ਖੋਲੀਆਂ ਹੀ ਨਹੀਂ। ਮਹਾਰਾਜ ਕਹਿੰਦੇ ਤੱਕੋ ਤੇ ਸਹੀ, ਅੱਖਾਂ ਖੋਲੋ ਮਾਤਾ, ਮਾਤਾ ਜੀ ਅੱਖਾਂ ਖੋਲੋ। ਕਹਿੰਦੀ ਨਾ, ਅੱਖਾਂ ਖੋਲਦੀਆਂ ਫਿਰ ਚਲੇ ਜਾਂਦੇ ਹੋ, ਅੱਖਾਂ ਬੰਦ ਕਰਦੀਆਂ ਫਿਰ ਹੀ ਦਿਸਦੇ ਹੋ। ਮਾਂ ਨੇ ਪੁੱਛਿਆ ਸੀ ਨਾ ਕਿਵੇਂ ਦੇ ਨੇ ਪੁੱਤ ਨੇ, ਜਿਵੇਂ ਜਿਵੇਂ ਦੀ ਛਵੀ ਦੱਸੀ ਉਹ ਪਿਕਚਰ ਬਣਾ ਲਈ, ਉਹ ਪਿਕਚਰ ਬਣਾ ਕੇ ਦਿਮਾਗ 'ਚ ਬੈਠ ਜਾਂਦੀ ਸੀ, ਅੱਖਾਂ ਬੰਦ ਕਰ ਲਿਆ ਕਰੇ। ਤੇ ਮਹਾਰਾਜ ਕਹਿੰਦੇ ਵੇਖ ਅੱਖਾਂ ਖੋਲ, ਕਹਿੰਦੀ ਅੱਖਾਂ ਖੋਲਾਂਗੀ ਚਲੇ ਜਾਓਗੇ। ਮਹਾਰਾਜ ਕਹਿੰਦੇ ਮਾਤਾ ਵੇਖ ਨਹੀਂ ਅੱਖਾਂ ਖੋਲਦੀ। ਫਿਰ ਸਿਰ ਤੇ ਹੱਥ ਰੱਖਿਆ, ਜਿਵੇਂ ਬੱਚੇ ਦਾ ਆਪਾਂ ਚਿਹਰਾ ਇੱਦਾਂ ਕਰਦੇ ਨਾ, ਮਾਂ ਦਾ ਚਿਹਰਾ ਇੱਦਾਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ, ਇੱਦਾਂ ਫੜ ਲਿਆ ਚਿਹਰਾ। ਖੋਲ ਮਾਤਾ ਅੱਖਾਂ, ਫਿਰ ਅੱਖਾਂ ਖੋਲੀਆਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਦੀਦਾਰ ਕਰਕੇ ਨਿਹਾਲ ਹੋ ਗਿਆ ਮਨ। ਪੜ੍ਹਦੇ ਹੁੰਦੇ ਕਦੇ ਕਦੇ

ਹੈ ਕਹਿੰਦੇ ਮਾਤਾ ਇੱਛਾ ਕੀ ਹੈ ਕਈ ਦਿਨ ਰਹੇ ਤੇ ਇੱਕੋ ਇੱਛਾ ਰੱਖੀ ਲਾਸਟ ਲਾਈਨ ਗਾ ਰਿਹਾ ਸਾਰੇ ਗੱਜ ਕੇ ਬੋਲਿਓ ਆਖਰੀ ਇੱਛਾ ਮੇਰੀ ਕੀ ਅੱਧਾ ਅੱਧਾ ਬੋਲੋ

ਦੀ ਜਦੋਂ ਜਾਨ ਨਿਕਲੇ ਸਿਰ ਤੁਹਾਡੇ ਚਰਨਾਂ ਚ ਹੋਵੇ। ਤੇ ਇਹੋ ਹੀ ਪੂਰੀ ਹੋਈ। ਮਹਾਰਾਜ ਉੱਥੇ ਸਨ, ਮੱਥਾ ਟੇਕਣ ਲੱਗੀ ਨੇ, ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਐਸਾ ਮੱਥਾ ਟੇਕਿਆ ਸਿਰ ਹੀ ਨਹੀਂ ਚੁੱਕਿਆ। ਹੁੰਦਾ ਨਾ ਕਦੇ ਕਦੇ ਕਿ ਕੋਈ ਕੀਰਤਨ ਕਰਦਾ ਕਰਦਾ, ਇੱਦਾਂ ਦੇ ਸਿੰਘ ਵੀ ਇੱਥੇ ਵੀਡੀਓ ਨੈੱਟ ਤੇ ਹੁੰਦੀਆਂ, ਇੱਦਾਂ ਕੀਰਤਨ ਕਰਦਾ ਕਰਦਾ ਵਾਜੇ ਤੇ ਹੀ ਡਿੱਗ ਗਿਆ, ਉੱਥੇ ਹੀ ਜਾਨ ਨਿਕਲ ਗਈ। ਕਈ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗੇ, ਇੱਦਾਂ ਉੱਥੇ ਹੀ ਜਾਨ ਨਿਕਲ ਗਈ। ਕੋਈ ਇੱਦਾਂ ਕੀਰਤਨ ਸੁਣਦਾ ਸੁਣਦਾ ਹੀ ਉੱਥੇ ਹੀ ਜਾਨ ਨਿਕਲ ਗਈ। ਇਹ ਆਈ ਗੁਰੂ ਸਾਹਿਬ ਨੂੰ ਮਾਤਾ ਨੇ ਮੱਥਾ ਟੇਕਿਆ, ਸਿਰ ਚੁੱਕਿਆ ਹੀ ਨਾ, ਜਦੋਂ ਇੱਦਾਂ ਹਿਲਾਇਆ ਤੇ ਵਿੱਚ ਕੁਛ ਵੀ ਨਾ, ਪ੍ਰਾਣ ਪੰਖੇਰੂ ਉੱਡ ਗਏ। ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਖੁਦ ਮਾਤਾ ਭਾਗ ਪਰੀ ਦਾ ਅੰਤਮ ਸੰਸਕਾਰ ਕੀਤਾ ਤੇ ਕਸ਼ਮੀਰ ਦੀ ਸੰਗਤ ਨੂੰ ਭਾਗ ਲੱਗ ਗਏ। ਕਸ਼ਮੀਰ ਵਿੱਚ ਛੇਵੇਂ ਪਾਤਸ਼ਾਹ ਦਾ ਉਹ ਅਸਥਾਨ, ਜਦੋਂ ਤੁਸੀਂ ਲੋਕ ਕਸ਼ਮੀਰ ਘੁੰਮਣ ਜਾਂਦੇ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਉਸ ਅਸਥਾਨ ਦੇ ਵੀ ਦਰਸ਼ਨ ਕਰਦੇ ਹੈ, ਮਾਤਾ ਭਾਗ ਪਰੀ ਦੇ ਇੱਕ ਦੇ ਪਿਆਰ ਕਰਕੇ ਗੁਰੂ ਸੱਚੇ ਪਾਤਸ਼ਾਹ ਗਏ ਤੇ ਕਿੰਨੀਆਂ ਸੰਗਤਾਂ ਦਾ ਭਲਾ ਹੋਇਆ ਤੇ ਅੱਜ ਤੱਕ ਹੋ ਰਿਹਾ। ਤੇ ਇੱਕ ਬੱਚਾ ਹੀ ਸੀ, ਪੁੱਤ ਸੀ, ਜਿਹੜਾ ਮਨ ਦੀ ਸ਼ਾਂਤੀ ਲੱਭਦਾ ਆਇਆ, ਐਸਾ ਜੁੜਿਆ, ਪਰਿਵਾਰ ਜੁੜੇ ਤੇ ਅੱਜ ਤੱਕ ਜੁੜ ਰਹੇ ਨੇ। ਗੁਰਮੁਖੋ, ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ, ਲੀਕਰ ਸਟੋਰ ਵੱਲ ਨਾ ਤੁਰ ਪਿਆ ਕਰੋ। ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ, ਪੱਬ ਕਲੱਬ ਨਾ ਤੁਰ ਪਿਆ ਕਰੋ। ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ ਤੇ ਗੁਰੂ ਵਾਲੇ ਪਾਸੇ ਤੁਰਿਆ ਕਰੋ। ਇੱਥੋਂ ਲੱਭਣੀ ਹੈ, ਹੋਰ ਨਹੀਂ ਕਿਤੋਂ ਲੱਭਣੀ, ਹੋਰ ਤੇ ਗਵਾਚ ਜਾਂਗੇ ਅਸੀਂ। ਪਰ ਜੇ ਮਨ ਦੀ ਸ਼ਾਂਤੀ ਲੱਭਣੀ ਹੈ ਤੇ ਗੁਰੂ ਘਰ ਚੋਂ ਲੱਭਣੀ ਹੈ, ਬਾਣੀ ਨਾਲ ਜੁੜ ਕੇ ਮਿਲੇਗੀ, ਸਤਿਗੁਰ ਦੇ ਦਰ ਘਰ ਨਾਲ। ਕਮਾਈਆਂ ਕਰੋ, ਮਿਹਨਤਾਂ ਕਰੋ, ਥੋੜਾ ਜਿਹਾ ਇੱਧਰ ਲੱਗੇ ਰਹੋਗੇ, ਬੈਲੈਂਸ ਬਣਿਆ ਰਹਿੰਦਾ, ਬ੍ਰੇਨ ਹੀਟ ਨਹੀਂ ਹੁੰਦਾ, ਹੀਟ ਹੋ ਗਏ ਨੇ ਬ੍ਰੇਨ ਇੱਥੋਂ ਦੇ ਬੰਦਿਆਂ ਦੇ, ਮੈਂ ਵੇਖ ਰਿਹਾ ਇੰਨਾ ਕੰਮ ਕੀਤਾ, ਦਿਮਾਗ ਹੀਟ ਹੋ ਗਿਆ, ਜਿਵੇਂ ਗੱਡੀ ਗਰਮ ਨਹੀਂ ਹੋ ਜਾਂਦੀ ਭੱਜ ਭੱਜ ਕੇ, ਇੱਦਾਂ ਗਰਮ ਹੋਏ ਫਿਰਦੇ ਨੇ ਦਿਮਾਗ, ਜ਼ਿਆਦਾ ਹੀ ਹੀਟ ਹੋਏ ਫਿਰਦੇ। ਇਸ ਕਰਕੇ ਆਪਾਂ ਥੋੜ੍ਹਾ ਜਿਹਾ ਠੰਡਾ ਪਾਣੀ ਬਾਣੀ ਵਾਲਾ ਪਾ ਲਿਆ ਕਰੋ ਉੱਤੇ, ਜਿਵੇਂ ਉਹ ਜਦੋਂ ਗਰਮ ਹੋ ਜਾਏ ਗੱਡੀ ਫਿਰ ਠੰਡਾ ਪਾਣੀ ਪਾ ਲੈਂਦੇ। ਇੰਡੀਆ 'ਚ ਇੱਦਾਂ ਹੀ ਕਰਦੇ ਸੀ ਨਾ, ਉਹ ਬੋਨਟ ਜਿਹਾ ਚੱਕ ਕੇ ਫਿਰ ਬਹੁਤ ਠੰਡਾ ਪਾਣੀ ਪਾ ਉੱਤੇ, ਫਿਰ ਉਹ ਠੰਡਾ ਹੋ ਜਾਂਦਾ ਸੀ ਖਾਣਾ। ਇਹ ਬਾਣੀ ਵਾਲਾ ਪਾਣੀ ਪਾਉਂਦੇ ਰਿਹਾ ਕਰੋ ਤਾਂ ਜੋ ਠੰਡੇ ਰਹੀਏ, ਗੁਰੂ ਘਰ ਨਾਲ ਜੁੜੇ ਰਹਿਣਾ। ਸਿਮਰਨ ਅੱਧਾ ਪਾਉਣਾ ਘੰਟਾ ਘੰਟਾ ਰੋਜ਼ ਲਾਇਆ ਕਰੋ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਦੋ ਤਿੰਨ ਬੇਨਤੀਆਂ ਜ਼ਰੂਰੀ ਕਰਨੀਆਂ। ਪਹਿਲੀ ਤਾਂ ਇਹ ਕਿ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਇੱਦਾਂ ਬਹਿਣਾ ਹੈ। ਮੇਰੀ ਗਰੰਟੀ ਹੈ 45 ਮਿੰਟ ਤੱਕ ਲੈ ਜਾ ਬਹਿਣਾ ਆਪਣਾ, 45 ਮਿੰਟ ਤੱਕ ਅੱਖਾਂ ਬੰਦ ਕਰਕੇ ਇੱਦਾਂ ਬਹਿਣਾ ਜਿਵੇਂ ਨਾ ਗੁਰਮੁਖੋ ਪੱਥਰ ਦੀ ਮੂਰਤੀ ਹੋਵੇ, ਪੱਥਰ ਦੀ ਮੂਰਤੀ ਬਣ ਕੇ ਬਹਿ ਜਾ ਕਰੋ। ਐ ਬਹਿ ਜਾਣਾ, ਢਿੱਲਾ ਜਾ ਸਰੀਰ ਛੱਡ ਕੇ ਬੈਕ ਸਿੱਧੀ ਕਰ ਲੈਣੀ ਹੈ, ਅੱਖਾਂ ਬੰਦ ਕਰ ਲੈਣੀਆਂ, ਆਉਂਦਾ ਜਾਂਦਾ ਸਾਹ ਵੇਖਦੇ ਰਹੋ, ਮਨ ਭੱਜਣਾ ਹੈ, ਕਾਲੇ ਨਹੀਂ ਪੈਣਾ। ਮੇਰਾ ਮਨ ਕਿਉਂ ਭੱਜਦਾ, ਭੱਜਦਾ ਹੀ ਹੁੰਦਾ। ਅੱਧੇ ਘੰਟੇ ਵਿੱਚ ਵੀ ਜੇ ਅੱਧਾ ਮਿੰਟ ਵੀ ਮਨ ਟਿਕ ਗਿਆ ਬਹੁਤ ਹੈ, ਬਹੁਤ ਹੈ, ਇੰਨਾ ਹੀ, ਅੱਧਾ ਮਿੰਟ ਵੀ ਟਿਕ ਗਿਆ, ਪਰ ਬਹਿਣਾ ਹੀ ਬਹਿਣਾ। ਏਦਾਂ ਸਰੀਰ ਟਿਕਾ ਕੇ ਬਹਿ ਜਾ ਕਰੋ, ਹਿੱਲਣਾ ਨਹੀਂ। ਅੱਛਾ, ਜੇ ਸਾਹ ਨਹੀਂ ਵੇਖਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਾ ਇੰਨਾ। ਅੱਛਾ, ਫਿਰ 6 ਮਹੀਨੇ ਬੋਲ ਬੋਲ ਕੇ ਕਰੋ, 6 ਮਹੀਨਿਆਂ ਬਾਅਦ ਆਪੇ ਹੀ ਚੁੱਪ ਹੋ ਜਾਣਾ। ਬੋਲਣ ਨੂੰ ਮਨ ਨਹੀਂ ਕਰਨਾ, ਰਸ ਬਣ ਜਾਂਦਾ, ਫਿਰ ਕੀਰਤਨ 'ਚ ਵੀ ਰਸ ਆਉਣ ਲੱਗ ਜਾਏਗਾ, ਕਥਾ 'ਚ ਵੀ ਆਏਗਾ, ਦਿਲ ਲੱਗੇਗਾ।

ਕਰਕੇ ਬਹਿਣਾ ਬਿਨਾਂ ਹਿੱਲੇ, ਫਿਰ ਹੌਲੀ ਹੌਲੀ 7 ਮਿੰਟ, ਫਿਰ 10 ਮਿੰਟ, ਫਿਰ 15 ਮਿੰਟ, ਆਪਾਂ ਮਹੀਨੇ ਕੁ ਦੇ ਵਿੱਚ ਇਹਨੂੰ 40-45 ਮਿੰਟ ਦੇ ਲੈ ਜਾਓ। 40-45 ਮਿੰਟ ਆਪਾਂ ਟਕਾ ਨਾਲ ਬਹਿਣਾ ਹੈ, ਫਿਰ ਹੌਲੀ ਹੌਲੀ ਆਦਤ ਪੱਕ ਜਾਏਗੀ, ਆਸਣ ਜੰਮ ਜਾਏਗਾ। ਆਸਣ ਜਦੋਂ ਜੰਮ ਜਾਂਦਾ ਫਿਰ 2 ਘੰਟੇ ਪਤਾ ਥੋੜ੍ਹਾ ਲੱਗਦਾ, ਇੰਨਾ ਗੋਡਾ ਮੋਢਾ ਹਿੱਲਦਾ ਹੀ ਨਹੀਂ। ਫਿਰ ਇਹ ਧਿਆਨ ਰੱਖਣਾ, ਪਹਿਲੀ ਬੇਨਤੀ ਇਹ ਹੈ ਵੀ ਰੋਜ਼ 10-5-10 ਮਿੰਟ ਬਹਿਣਾ, ਇੰਨਾ ਰਸ ਬਣਦਾ ਗੁਰਮੁਖੋ, ਕੀਰਤਨ ਕਰੋਗੇ ਸੁਣੋਗੇ ਤੁਹਾਡਾ ਵੈਰਾਗ ਬਣੇਗਾ, ਪਿਆਰ ਬਣੇਗਾ, ਇਹ ਬਹਿਣ ਕਰਕੇ ਬਣਦਾ। ਜੇ ਕੋਈ ਬੰਦਾ ਮੈਨੂੰ ਪੁੱਛੇ ਵੀ ਰਸ ਕਿਵੇਂ ਬਣਦਾ, ਵਿਰਾਗ ਕਿਵੇਂ ਬਣਦਾ, ਬਹਿਣ ਕਰਕੇ ਬਣਦਾ। ਜਿਹੜਾ ਬੰਦਾ ਬਹਿੰਦਾ ਨਹੀਂ ਉਹਦਾ ਨਹੀਂ ਬਣਦਾ, ਚੌਂਕੜਾ ਮਾਰ ਕੇ ਬਹਿਣਾ ਹੀ ਬਹਿਣਾ, ਫਿਰ ਵਿਰਾਗ ਬਣਦਾ। ਤੁਸੀਂ ਤਜਰਬਾ ਤੇ ਕਰੋ, 2-3 ਮਹੀਨੇ ਲਾਓ ਤੇ ਸਹੀ। ਹੁਣ ਸਾਡੇ ਜਿਮ 'ਚ ਜਾਓਗੇ, ਜਿਮ 'ਚ ਜਾ ਕੇ 2 ਦਿਨਾਂ 'ਚ ਕਹਿੰਦੇ ਮੇਰੇ ਤੇ ਮਸਲ ਹੀ ਨਹੀਂ ਬਣਦੇ, ਮਸਲ 2 ਦਿਨਾਂ 'ਚ ਹੀ ਬਣਨੇ, 2 ਮਹੀਨਿਆਂ 'ਚ ਮਾੜੇ ਮਾੜੇ ਸ਼ੁਰੂ ਹੋਣਗੇ, 6 ਮਹੀਨਿਆਂ 'ਚ ਬਣਨਗੇ, ਸਾਲ ਲੱਗੇਗਾ ਫਿਰ ਮਸਲ ਬਣਨਗੇ। ਤੇ ਮਨ ਵਾਲੀ ਸਾਧਨਾ ਕਰਦਿਆਂ ਵੀ ਸਾਲ ਲੱਗਦਾ ਹੈ, ਇਹ ਮਿੰਟ 2 ਮਿੰਟ ਦਾ 2 ਦਿਨਾਂ ਦਾ ਕੰਮ ਨਹੀਂ ਹੁੰਦਾ, ਸਾਲ ਲਗਾਤਾਰ ਬਹਿਗਾ 45 ਮਿੰਟ, ਫਿਰ ਜਾ ਕੇ ਰਸ ਬਣਨਾ ਸ਼ੁਰੂ ਹੁੰਦਾ। ਸਾਲ ਸਾਲ ਵੀ ਲੱਗ ਜਾਂਦਾ ਕਈ ਵਾਰੀ, ਤੇ ਅਸੀਂ 2 ਦਿਨਾਂ 'ਚ ਹੀ ਥੱਕ ਜਾਂਦੇ ਹਾਂ ਵੀ ਸਾਡੀ ਤਾਂ ਮਨ ਟਿਕਦਾ ਨਹੀਂ। ਮਨ ਨਹੀਂ ਟਿਕਣਾ, ਇੰਨੇ ਸਾਲਾਂ ਦਾ ਖਿਲ ਰਿਹਾ ਫਿਰਦਾ, ਇਹਨੂੰ 2 ਦਿਨਾਂ 'ਚ ਥੋੜ੍ਹਾ ਟਿਕਾ ਲਾਂਗੇ ਆਪਾਂ, ਲਗਾਤਾਰ ਸਾਲ ਸਾਲ ਬਹਿ ਜੀ ਬਹਿਣਾ ਪੈਂਦਾ। ਅਗਲੀ ਬੇਨਤੀ, ਜੇ ਮਨ ਨਾ ਟਿਕੇ, ਬਾਹਲਾ ਹੀ ਮਨ ਭੱਜੇ, ਫਿਰ ਤੁਸੀਂ ਮਦਦ ਲੈ ਸਕਦੇ ਹੋ, ਹੈਲਪ ਲੈ ਸਕਦੇ ਹੋ। ਗੁਰੂ ਸਾਹਿਬ ਦੀ ਕੋਈ ਤਸਵੀਰ ਲਾ ਲਓ, ਗੁਰੂ ਨਾਨਕ ਦੀ ਕੋਈ, ਗੁਰੂ ਗੋਬਿੰਦ ਸਿੰਘ ਦੀ, ਗੁਰੂ, ਜਿੱਥੇ ਤੇਰਾ ਮਨ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਜਿੱਥੇ ਖੜਦਾ, ਅੱਗੇ ਲਾ ਕੇ ਉਹਨੂੰ ਵੇਖ ਲਿਆ ਕਰ ਵਿੱਚ ਦੀ 5 ਮਿੰਟ, ਮਨ ਟਿਕੇਗਾ ਥੋੜ੍ਹਾ ਥੋੜ੍ਹਾ। ਪਹਿਲਾਂ ਇੱਦਾਂ ਹੀ ਟਿਕਾਣਾ, ਇਹ ਟਿਕਾਣ ਦਾ ਸਾਧਨ ਹੈ, ਅਸੀਂ ਫੋਟੋਆਂ ਦੇ ਪੁਜਾਰੀ ਨਹੀਂ ਆ, ਅਸੀਂ ਸਿਰਫ ਹੈਲਪ ਲੈ ਰਹੇ ਹਾਂ। ਸਾਡਾ ਮਨ ਫੋਕਸ ਕਰੇ, ਫੋਟੋ ਨਾਲ ਜੁੜਨਾ ਨਹੀਂ, ਮੇਰਾ ਮਨ ਇਕੱਠਾ ਹੋ ਜਾਂਦਾ, ਜੁੜ ਜਾਂਦਾ, ਇੱਕ ਥਾਂ ਤੇ ਟਿਕ ਜਾਂਦਾ, ਛਵੀ ਨਾਲ, ਇਮੇਜ ਨਾਲ, ਫੋਟੋ ਨਾਲ ਮਨ ਛੇਤੀ ਜੁੜਦਾ। ਇਸ ਕਰਕੇ ਉਹ ਥੋੜ੍ਹਾ ਜਿਹਾ ਹੈਲਪ ਲੈ ਸਕਦੇ ਹਾਂ ਆਪਾਂ। ਦੂਜੀ ਗੱਲ, ਜਿਹੜਾ ਸ਼ਬਦ ਬੋਲ ਰਹੇ ਵਾਹਿਗੁਰੂ, ਉਹਦੀ ਸਾਊਂਡ ਦੇ ਵਿੱਚ, ਸ਼ਬਦ ਵਿੱਚ ਸੁਰਤ ਟਿਕਾਉਣ ਦੀ ਕੋਸ਼ਿਸ਼ ਕਰੋ, ਥੋੜ੍ਹਾ ਥੋੜ੍ਹਾ ਕਰਕੇ ਟਿਕ ਜਾਂਦਾ। ਦੂਜੀ ਬੇਨਤੀ, ਸਹਿਜ ਪਾਠ ਕਰਨਾ। ਇੱਥੇ ਭਾਈ ਬੈਨੀਵਾਲ ਜੀ ਇੱਥੇ ਸੰਗਤ 'ਚ ਬੈਠੇ ਨੇ, ਕੱਲ੍ਹ ਦੱਸਦੇ ਸੀ ਗੁਰਮੁਖ ਪਿਆਰੇ, ਧਰਮ ਪ੍ਰਚਾਰ ਕਮੇਟੀ ਦੇ ਉਹ ਸੇਵਾਦਾਰ ਨੇ, ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਆਰੰਭ ਜਿਹੜੇ ਕਰਦੇ ਨੇ ਉਹਨਾਂ ਨੂੰ ਪੋਥੀਆਂ ਮਿਲਦੀਆਂ ਨੇ। 2 ਭਾਗ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਲੈ ਜਾਓ ਗੁਰਮੁਖੋ, 4 ਅੰਗ ਰੋਜ਼ ਕਰੋਗੇ, 4 ਅੰਗ 100 ਦਿਨਾਂ 'ਚ ਕਿੰਨੇ ਹੋ ਜਾਣਗੇ, ਬੋਲੋ ਬੋਲੋ ਜੀ, 400, 4 ਅੰਗ ਰੋਜ਼, 200 ਦਿਨਾਂ 'ਚ ਕਿੰਨੇ ਹੋ ਜਾਣਗੇ, 800, ਉਹ ਅੱਛਾ 800, 300 ਦਿਨਾਂ 'ਚ ਕਿੰਨੇ ਹੋ ਜਾਣਗੇ, 1200, ਤੇ ਦਿਨ ਕਿੰਨੇ ਹੁੰਦੇ ਨੇ ਸਾਲ 'ਚ, 365, 365, ਤੁਹਾਡਾ ਸਾਲ ਤੋਂ ਪਹਿਲਾਂ ਪਹਿਲਾਂ ਭੋਗ ਪੈ ਜਾਏਗਾ ਸਹਿਜ ਪਾਠ ਦਾ। 4 ਅੰਗ ਰੋਜ਼ ਕਰਨੇ ਨੇ, ਤੇ 4 ਅੰਗ ਕਿੰਨੇ ਹੁੰਦੇ ਨੇ, ਜਪਜੀ ਸਾਹਿਬ 1 ਤੋਂ ਲੈ ਕੇ 8 ਅੰਗ ਤੱਕ ਹੈ, 1 ਅੰਗ ਤੋਂ ਲੈ ਕੇ 8 ਤੱਕ ਕੀ ਹੈ, ਜਪਜੀ ਸਾਹਿਬ। ਇਹਦਾ ਮਤਲਬ ਕਿੰਨਾ ਕਿੰਨਾ ਪਾਠ ਕਰਨਾ ਪਏਗਾ, ਅੱਧੇ ਜਪਜੀ ਸਾਹਿਬ ਜਿੰਨਾ ਪਾਠ ਰੋਜ਼ ਕਰੋਗੇ, 4 ਅੰਗ ਤੇ ਸਹਿਜ ਪਾਠ ਦਾ ਭੋਗ ਸਾਲ ਵਿੱਚ ਪੈ ਜਾਏਗਾ, ਅੱਧਾ ਜਪਜੀ ਸਾਹਿਬ। ਵੱਧ ਤੋਂ ਵੱਧ ਤੁਹਾਡੇ 10-12 ਮਿੰਟ ਲੱਗਣਗੇ, ਆਰਾਮ ਨਾਲ ਕਰੋਗੇ 15 ਮਿੰਟ ਲੱਗਣਗੇ, ਜ਼ਿਆਦਾ ਹੀ ਰੀਝ ਨਾਲ ਕਰੇਗਾ ਤੇ 20 ਮਿੰਟ ਲੱਗਣਗੇ। ਤੇ ਜੇ 20 ਮਿੰਟ ਰੋਜ਼ ਲਾਉਣ ਨਾਲ ਸਹਿਜ ਪਾਠ ਦਾ ਭੋਗ ਪੈਂਦਾ ਤੇ ਇਦੋਂ ਵਧੀਆ ਹੋਰ ਕੀ ਹੋ ਸਕਦਾ। ਹੋਰ 30 ਸਾਲ ਜਿਵਾਂਗੇ, ਰੋਜ਼ ਸਹਿਜ ਪਾਠ ਕਰਾਂਗੇ, 30 ਸਹਿਜ ਪਾਠ ਕਰ ਜਾਂਗੇ। ਅੱਛਾ, ਜੇ 8 ਅੰਗ ਕਰੋਗੇ ਫਿਰ 6 ਮਹੀਨਿਆਂ 'ਚ ਭੋਗ ਪੈ ਜਾਏਗਾ, ਬੋਲੋ। ਜੇ 16 ਅੰਗ ਕਰੋਗੇ ਫਿਰ ਕਿੰਨੇ ਚਿਰ 'ਚ ਭੋਗ ਪੈ ਜਾਏਗਾ, 3 ਮਹੀਨਿਆਂ 'ਚ। ਤੇ ਜੇ 32 ਅੰਗ ਕਰੋਗੇ ਫਿਰ ਕਿੰਨੇ ਚਿਰ 'ਚ ਭੋਗ ਪੈ ਜਾਏਗਾ, 1.5 ਮਹੀਨੇ 'ਚ। ਵੇਖੋ ਬਣ ਗਈ ਤਾਂ ਗੱਲ, ਕਿੰਨਾ ਸੌਖਾ ਹੈ, ਤੇ ਐਵੇਂ ਹੀ ਡਰਦੇ ਰਹਿੰਦੇ ਹਾਂ। ਬਾਕੀ ਰਹੀ ਗੱਲ, ਗੁਰਦੁਆਰਾ ਸਾਹਿਬ 'ਚ ਸੰਥਿਆ ਵੀ ਕਰਾਈ ਜਾਂਦੀ ਹੈ, ਸੰਥਿਆ ਕਰ ਲਓ, ਨਹੀਂ ਸੰਥਿਆ ਹੁੰਦੀ ਹੌਲੀ ਹੌਲੀ ਸ਼ੁਰੂ ਕਰੋ, ਕਰਨਾ ਆ ਜਾਣਾ ਹੌਲੀ ਹੌਲੀ। ਫੋਨ ਹੱਥਾਂ 'ਚ ਆਏ ਨੇ, ਆਪੇ ਚਲਾਉਣੇ ਆ ਗਏ ਨੇ।

ਜਾਤ ਸਿੱਖ ਜਾਂਦਾ ਬੰਦਾ। ਬਾਣੀ ਪੜ੍ਹਨੀ ਸ਼ੁਰੂ ਕਰੋ, ਹੌਲੀ ਹੌਲੀ ਜਾਤ ਸਿੱਖ ਜਾਂਗੇ। ਡਰੋ ਨਾ, ਘਬਰਾਓ ਨਾ ਅਤੇ ਪਾਠ ਸ਼ੁਰੂ ਕਰੋ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ। ਗੁਰਦੁਆਰੇ ਬਾਣੀ ਪੜ੍ਹੀ ਜਾਂਦੀ ਹੈ, ਸਹਿਜ ਪਾਠ ਕੀਤੇ ਜਾਂਦੇ ਨੇ, ਕਰਾਏ ਜਾਂਦੇ ਨੇ, ਕਰਦੇ ਰਹੋ। ਉਹ ਤਾਂ ਅਸੀਂ ਕਰਦੇ ਹੀ ਰਹਿਣਾ, ਪਰ ਆਪਣਾ ਵੀ ਸਹਿਜ ਪਾਠ ਪਰਸਨਲ ਜਿਹੜਾ ਉਹ ਆਪਣਾ ਸ਼ੁਰੂ ਰੱਖੋ। ਪਤੀ ਪਤਨੀ ਦੋਵੇਂ ਵੀ ਇੱਕ ਇੱਕ ਪਾਠ ਕਰ ਲੈਣ, ਇੱਕ ਬੇਟਾ ਇੱਕ ਬੇਟੀ ਤਾਂ ਦੋ ਬੱਚੇ, ਦੋਨਾਂ ਦਾ ਸਹਿਜ ਪਾਠ ਦਾ ਭੋਗ ਪਾ ਲਿਆ, ਨਾਲੇ ਜਨਮ ਦਿਨ ਮਨਾਇਆ ਗਿਆ, ਨਾਲੇ ਭੋਗ ਪੈ ਗਿਆ, ਅਗਲੇ ਸਾਲ ਲਈ ਫਿਰ ਕਰ ਲਓ। ਜੇ ਕਿਤੇ ਰਹਿ ਜੇ ਵਿਆਹ ਵਿੱਚ ਬਿਜੀ ਆ, ਦੋ ਚਾਰ ਦਿਨ ਨਹੀਂ ਹੋਇਆ, ਉਦੋਂ ਫਿਰ ਡਬਲ ਕਰ ਲਿਆ ਕਰੋ। ਤੇ ਆਪਾਂ ਸਹਿਜ ਪਾਠ ਕਰਦੇ ਰਹਿਣਾ, ਬਾਣੀ ਨਾਲ ਜੁੜੇ ਰਹਿਣਾ। ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨੀ ਅਲੱਗ ਚੀਜ਼ ਹੈ, ਤੁਹਾਡਾ ਅੱਖਾਂ ਬੰਦ ਕਰਕੇ ਸਿਟਿੰਗ ਕਰਨੀ ਇਹ ਸਭ ਤੋਂ ਜ਼ਰੂਰੀ ਹੈ। ਜੇ ਤੁਸੀਂ ਅੱਧਾ ਘੰਟਾ ਚੌਂਕੜਾ ਮਾਰ ਕੇ ਬਾਡੀ ਨੂੰ ਬਿਨਾਂ ਹਿੱਲੇ ਬੈਠਦੇ ਹਾਂ, ਬਹੁਤ ਜ਼ਿਆਦਾ ਜ਼ਿੰਦਗੀ 'ਚ ਚੇਂਜ ਆਉਂਦੀ। ਅੱਧਾ ਘੰਟਾ ਬਹਿਣ ਲੱਗ ਜਾਓ। ਹਾਂ, ਜੇ ਜ਼ਿਆਦਾ ਹੀ ਵਧੀਆ 40-45 ਮਿੰਟ ਤੱਕ ਹੋ ਜਾਵੇ ਤਾਂ ਕਮਾਲ ਹੋ ਜਾਂਦੀ। ਬਿਨਾਂ ਹਿੱਲੇ ਬਹਿਣਾ, ਬਿਨਾਂ ਹਿੱਲੇ ਬਹਿਣਾ, ਹਿੱਲਣਾ ਨਹੀਂ, ਗੋਡਾ ਮੋਢਾ ਨਹੀਂ ਹਿੱਲਣਾ ਚਾਹੀਦਾ। ਥੱਲੇ ਗੱਦੀ ਰੱਖ ਸਕਦੇ ਹਾਂ ਛੋਟੀ, ਲੱਤਾਂ ਥੱਲੇ ਰੱਖੋ, ਗੱਦੀ 'ਤੇ ਬਹਿ ਜਾਓ, ਛੋਟੀ ਜਿਹੀ ਗੱਦੀ ਰੱਖ ਲਓ। ਜਿਹੜੇ ਬੰਦੇ ਜ਼ਿਆਦਾ ਹੀ ਚੌਂਕੜਾ ਨਹੀਂ ਲਾ ਸਕਦੇ, ਕੁਰਸੀ 'ਤੇ ਬਹਿਣ, ਪਰ ਕੁਰਸੀ ਢੋ ਵਾਲੀ ਨਹੀਂ ਹੋਣੀ ਚਾਹੀਦੀ, ਉਹਦੇ 'ਤੇ ਬੈਠੋ ਜਿਹੜਾ ਸਟੂਲ ਹੁੰਦਾ, ਢੋ ਨਹੀਂ ਪਿੱਛੇ ਲੱਗਣੀ ਚਾਹੀਦੀ। ਬੈਕ ਸਿੱਧੀ ਰਹੇ, ਬੈਕ ਸਿੱਧੀ ਰੱਖ ਕੇ ਸਟੂਲ 'ਤੇ ਬਹਿ ਜਾਓ, ਲੱਤਾਂ ਥੱਲੇ ਕਰ ਲਓ। ਜੇ ਜ਼ਿਆਦਾ ਐਮਰਜੈਂਸੀ ਹੈ ਤਾਂ ਕੋਈ ਪ੍ਰੋਬਲਮ ਨਹੀਂ, ਅਤੇ ਬਹਿਣਾ ਜ਼ਰੂਰ ਹੈ, ਅੱਧਾ ਘੰਟਾ ਲਾਉਣਾ ਹੀ ਲਾਉਣਾ, ਲਾਉਣਾ ਹੀ ਲਾਉਣਾ, ਲਾਉਣਾ ਹੀ ਲਾਉਣਾ। ਜਿਹੜੇ ਵੀ ਪਾਤਸ਼ਾਹ ਨਾਲ ਪਿਆਰ ਕਰਦੇ, ਉਹਨਾਂ ਦੀ ਛਵੀ ਆਪਣੀ ਸੁਰਤ 'ਚ ਲਿਆਇਆ ਕਰ, ਇਮੇਜ ਲਿਆਇਆ ਕਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਆਪਣਾ ਤਜਰਬਾ ਦੱਸਦਾ, ਮੈਨੂੰ ਕਿਸੇ ਦਾ ਨਹੀਂ ਪਤਾ, ਮੇਰਾ ਮਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਨਾ ਟਿਕੇ, ਫਿਰ ਮੈਂ ਵਿੱਚ ਦੀ ਕਰਦਾ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਕਲਗੀਆਂ ਵਾਲੇ, ਮੇਰਾ ਮਨ ਟਿਕ ਜਾਂਦਾ, ਮੇਰਾ ਮਨ ਜੁੜ ਜਾਂਦਾ ਉਹਨਾਂ ਨਾਲ, ਮੇਰਾ ਇੱਦਾਂ ਜੁੜਦਾ, ਤੇਰਾ ਗੁਰੂ ਨਾਨਕ 'ਤੇ ਜੁੜਦਾ, ਉੱਥੇ ਜੁੜਦਾ, ਗੁਰੂ ਤੇਗ ਬਹਾਦਰ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਜਿੱਥੇ ਜੁੜਦਾ ਜੋੜਦਾ। ਪਰ ਜੋੜ, ਮਨ ਜੋੜ, ਸਾਡਾ ਇਕੱਠਾ ਹੋਣਾ ਜ਼ਰੂਰੀ ਹੈ। ਕਿੱਥੇ ਹੁੰਦੇ ਹਾਂ ਇਹ ਵੇਖ ਲਓ, ਜਿੱਥੇ ਹੋਣਾ। ਇਹ ਦੋ ਗੱਲਾਂ ਹੋ ਗਈਆਂ। ਤੀਜੀ ਗੱਲ, ਸਿਹਤ ਦਾ ਧਿਆਨ ਬੜਾ ਜ਼ਰੂਰੀ ਹੈ। ਇੱਥੋਂ ਦਾ ਫੂਡ ਮੈਨੂੰ ਨਹੀਂ ਪਤਾ ਕੀ ਇਹਦੇ ਵਿੱਚ ਪੈਂਦਾ ਹੈ, ਜਿੱਦਾਂ ਐਡਾ ਕੁ ਸੇਬ ਐਡਾ ਬਣ ਜਾਂਦਾ, ਸਾਡੇ ਗੰਢੇ ਕਿੱਡੇ ਕਿੱਡੇ ਨੇ, ਪਿਆਜ ਐਡਾ ਐਡਾ, ਇੱਥੇ ਵਾਲਾ ਪਿਆਜ ਕਿੱਡਾ ਕਿੱਡਾ, ਐਡਾ ਐਡਾ, ਫਿਰ ਐਡਾ ਐਡਾ ਪਿਆਜ ਖਾ ਖਾ ਕੇ ਐਡੇ ਐਡੇ ਤੁਸੀਂ ਹੋਈ ਜਾਂਦੇ। ਤੇ ਆਪਾਂ ਸਿਹਤ ਦਾ ਧਿਆਨ ਰੱਖਣਾ ਗੁਰਮੁਖੋ, ਘਰ ਦਾ ਫੂਡ ਜਿਹੜਾ ਇੰਡੀਅਨ ਫੂਡ ਆਉਂਦਾ ਹੈ ਨਾ, ਸੁਣੋ, ਇੰਡੀਆ ਦੀਆਂ ਦਾਲਾਂ, ਇੰਡੀਆ ਦਾ ਫੂਡ ਜਿਹੜਾ ਆਉਂਦਾ ਉਹ ਘਰੇ ਬਣਾਇਆ ਕਰੋ, ਉਹਦੇ 'ਚ ਉਹ ਚੀਜ਼ਾਂ ਹੈ ਨਹੀਂ ਜਿਹੜੀਆਂ ਇੱਥੇ ਨੇ। ਫਾਸਟ ਫੂਡ ਖਾਂਦੇ ਹਾਂ ਬਾਹਰਲਾ, ਫਿਰ ਕੰਮ ਖਰਾਬ ਹੋ ਜਾਣਾ। ਥੋੜ੍ਹਾ ਜਿਹਾ ਸਿਹਤ ਦਾ ਧਿਆਨ ਰੱਖਣਾ ਆਪਾਂ, ਸਿਹਤ ਹੈ ਤਾਂ ਹੀ ਸਾਰਾ ਕੁਝ ਹੈ। ਫਿਰ ਗੋਡੇ ਮੋਢੇ ਚੱਲਣੇ ਨਹੀਂ, ਫਿਰ ਤੰਗ ਹੋਵਾਂਗੇ। ਜਿਹੜੇ ਜਿੰਮ ਜਾ ਸਕਦੇ ਆ, ਜਿੰਮ ਨਾ ਛੱਡਿਓ, ਯੋਗਾ ਕਲਾਸਾਂ ਅਟੈਂਡ ਕਰ ਸਕਦੇ ਹੋ, ਯੋਗਾ ਕਰਿਆ ਕਰੋ, ਫਲੈਕਸੀਬਿਲਟੀ ਆਉਂਦੀ ਸਰੀਰ 'ਚ, ਯੋਗਾ ਕਰਿਆ ਕਰੋ, ਫਟਾਫਟ ਸਰੀਰ ਖੁੱਲ੍ਹੇ ਮਾੜਾ ਜਿਹਾ, ਭੱਜੇ ਨੱਠੇ ਫਿਰਿਆ ਕਰੋ। ਆ ਮੈਂ ਤਾਂ ਅੱਜ ਵੇਖਦਾ ਸੀ, ਇਹਨਾਂ ਨੇ ਗੁਰਦੁਆਰੇ ਇੱਦਾਂ ਬਣਾਇਆ, ਬੰਦੇ ਦੀ ਵਾਹਵਾ ਐਕਸਰਸਾਈਜ਼ ਹੋ ਜਾਂਦੀ, ਗੱਡੀ ਉਹ ਉੱਥੇ ਲਾ ਕੇ ਪੂਰੀ ਪੜ੍ਹਾਈ ਪਹਾੜੀ ਚੜ੍ਹ ਕੇ ਆਉਣਾ ਪੈਂਦਾ। ਅਨੰਦਪੁਰ ਦਾ ਭੁਲੇਖਾ ਪਾ ਦਿੰਦੇ ਨੇ, ਜਦੋਂ ਅਨੰਦਪੁਰ ਅਤੇ ਅਨੰਦਪੁਰ ਹੀ ਉਹ ਤਾਂ ਬਣ ਨਹੀਂ ਜਾਣਾ ਕਿਸੇ ਨੇ, ਪਰ ਅਨੰਦਪੁਰ ਵਾਂਗੂ ਉੱਚਾ ਅਸਥਾਨ ਇਹ ਜਿਹੜਾ ਨਜ਼ਰ ਆਉਂਦਾ ਹੈ, ਮਹਾਰਾਜ ਦੀ ਕਿਰਪਾ, ਪਹਾੜੀ 'ਤੇ ਬਣਿਆ। ਅਤੇ ਆਪ ਜੀ ਨੇ ਸਿਹਤ ਦਾ ਜ਼ਰੂਰ ਧਿਆਨ ਰੱਖਣਾ, ਜਿੰਨੇ 40 ਟੱਪ ਗਏ ਉਹ ਮਿੱਠਾ ਬੰਦ ਕਰ ਦਿਓ, ਮਿੱਠਾ ਜੀਰੋ ਕਰ ਦਿਓ। ਮੈਂ 40 ਟੱਪ ਗਿਆ, ਮੈਨੂੰ ਸ਼ੂਗਰ ਹੈ ਨਹੀਂ, ਪਰ ਮੈਂ ਮਿੱਠਾ ਨਹੀਂ ਖਾਂਦਾ। ਆ ਇੱਕ ਦੋ ਵਾਰੀ ਅਮਰੀਕਾ 'ਚ ਆਇਆ, ਮੈਂ ਖਾਧਾ ਹੋਣਾ ਨਹੀਂ, ਤੇ ਚਾਹ ਵੀ ਫਿੱਕੀ, ਬਥੇਰਾ ਕੁਝ ਅੱਗੇ ਪਿਆ ਰਹਿੰਦਾ, ਚੱਕੀ ਦਾ ਹੀ ਨਹੀਂ ਖਾਂਦੇ। ਮੇਰੇ ਨਾਲ 22 ਜਣੇ ਆ ਸੀ ਪਰਮੇਸ਼ਰ ਦੁਆਰ 'ਚ, ਕੋਈ 32 ਸਾਲ ਦਾ, ਕੋਈ 34 ਦਾ, 22 ਜਣੇ ਅਸੀਂ ਹੱਥ ਨਹੀਂ ਲਾਉਂਦੇ ਮਿੱਠੇ, ਖਾਂਦੇ ਹੀ ਨਹੀਂ ਅਸੀਂ ਮਿੱਠਾ, ਫਿੱਕੀ ਚਾਹ ਪੀਂਦੇ। ਮਿੱਠਾ ਬਹੁਤ ਨੁਕਸਾਨ ਕਰਦਾ ਹੈ, ਜਿਹੜੇ ਜਿਹੜੇ ਘਟਾ ਸਕਦੇ ਘਟਾਓ, 40 ਤੋਂ ਬਾਅਦ ਤਾਂ ਮਿੱਠਾ ਬੰਦ ਕਰ ਦੇਣਾ ਚਾਹੀਦਾ, ਬਿਲਕੁਲ ਜ਼ੀਰੋ ਕਰ ਦਿਓ, ਸਿਹਤ ਸੈੱਟ ਹੋ ਜਾਏਗੀ, ਸਿਹਤ ਠੀਕ ਰੱਖੋ, ਮਾੜੀ ਟਾਈਮ ਰੱਖੋ। ਅਗਲੀ ਗੱਲ, ਬਾਣੀ ਪੜ੍ਹਦੇ ਰਹਿਣਾ, ਸਿਹਤ ਦਾ ਧਿਆਨ ਰੱਖਣਾ, ਬੈਠਣ ਦੀ ਆਦਤ ਨਹੀਂ ਛੱਡਣੀ, ਇਹ ਦੋ ਤਿੰਨ ਗੱਲਾਂ ਜ਼ਿਆਦਾ ਜ਼ਰੂਰੀ ਹੈ। ਇੰਡੀਆ ਕਦੇ ਆਓਗੇ, ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦਰਸ਼ਨ ਦੇਣੇ,
10 ਹਜ਼ਾਰ ਬੰਦੇ ਦਾ ਲੰਗਰ ਗੁਰੂ ਘਰ ਰੋਜ਼ ਬਣਦਾ ਹੈ, 10 ਹਜ਼ਾਰ ਬੰਦਾ, ਰਾਤ ਦੇ 2-2 ਵਜੇ ਤੱਕ ਵੀ ਲਾਈਨਾਂ ਲੱਗੀਆਂ ਰਹਿੰਦੀਆਂ। ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੁੰਦਰ ਅਸਥਾਨ ਬਣਿਆ ਹੈ, ਬਣ ਰਿਹਾ, ਬਹੁਤ ਅੱਗੇ ਸੇਵਾ ਲਗਾਤਾਰ ਚੱਲ ਰਹੀ ਹੈ। 22 ਸਾਲ ਉੱਥੇ 26 ਸਾਲ ਦੇ ਮਿਸਤਰੀ ਆਏ ਆ, ਮੁੜ ਕੇ ਬਾਹਰ ਨਹੀਂ ਗਏ। ਜਿਹੜੇ ਰੰਗ ਕਰਨ ਵਾਲੇ ਆਏ ਆ ਉਹ ਰੰਗ ਕਰੀ ਹੋਈ ਜਾਂਦੇ, ਉਧਰੋਂ ਸ਼ੁਰੂ ਹੁੰਦੇ ਆ, ਦੂਜੇ ਪਾਸੇ ਪਹੁੰਚ ਜਾਂਦੇ, ਉਹਨਾਂ ਨੂੰ ਪਿੱਛੇ ਫੇਰ ਕਰਨ ਵਾਲਾ ਹੋ ਜਾਂਦਾ, ਏਦਾਂ ਹੀ ਚੱਲਦਾ ਰਹੀ। ਅਸੀਂ ਵਿਸਾਖੀ ਮਨਾਈ ਦੀ ਹੈ, ਵੱਡੇ ਅਸੀਂ ਉੱਥੇ 28 ਜਨਰੇਟਰ ਲੱਗੇ ਹੋਏ ਸੀ, ਵੱਡੇ ਜਨਰੇਟਰ, ਇੰਨਾ ਸੁੰਦਰ ਉਹ ਦ੍ਰਿਸ਼ ਹੁੰਦਾ ਹੈ ਕਿ ਭੁੱਲਦਾ ਨਹੀਂ, ਇੰਨਾ ਆਨੰਦ ਬਣਦਾ ਉੱਥੇ। ਆ ਵਿਸਾਖੀ ਆਪ ਜੀ ਨੈੱਟ 'ਤੇ ਔਨਲਾਈਨ ਵੇਖਦੇ ਹੋ, ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ। ਦੁਨੀਆ ਭਰ ਦੇ ਵਿੱਚ ਦੀਵਾਨ ਦਿੱਤੇ ਹਨ, ਵੱਡਿਆਂ ਸ਼ਹਿਰਾਂ 'ਚ ਲੰਡਨ ਦੇ ਵਿੱਚ ਬਹੁਤ ਵੱਡਾ ਸਮਾਗਮ ਹੋਣਾ ਹੈ, ਹਰ ਵੱਡੇ ਸ਼ਹਿਰ ਵਿੱਚ, ਯੂਪੀ ਵਿੱਚ, ਹਰਿਆਣੇ ਵਿੱਚ, ਪੰਜਾਬ ਦੇ ਹਰ ਵੱਡੀਆਂ ਮੰਡੀਆਂ ਦੇ ਵਿੱਚ, ਮੈਂ ਅੱਗੇ ਸਾਰਿਆਂ ਸ਼ਹਿਰਾਂ 'ਚ ਦੀਵਾਨ ਦਿੱਤੇ ਹੈ, ਔਰ ਹਰ ਜਗ੍ਹਾ ਅਮਰ ਦਾ ਬਾਟਾ ਤਿਆਰ ਹੁੰਦਾ ਹੈ, ਅਤੇ ਬੜੀਆਂ ਸੰਗਤਾਂ ਸਤਿਗੁਰ ਦੇ ਦਰ ਘਰ ਨਾਲ ਜੁੜ ਰਹੀਆਂ। ਨੌਜਵਾਨ ਪੱਗਾਂ ਤੁਸੀਂ ਟੀਵੀ 'ਚ ਵੇਖਦੇ ਹੀ ਹੈ, 70% ਨੌਜਵਾਨ ਦੀਵਾਨਾਂ 'ਚ ਆਉਂਦੇ ਆ, ਪੱਗਾਂ ਬੰਨਦੇ ਆ, ਦਸਤਾਰਾਂ ਬੰਨ ਕੇ ਆਉਂਦੇ ਆ। ਇੱਕ ਬੇਨਤੀ ਹੋਰ ਕਰਦੇ ਹਾਂ, ਬੱਚਿਆਂ ਦੇ ਵਿਆਹ ਭਾਵੇਂ ਛੋਟੇ ਕਰੋ, ਪਰ ਬੱਚਿਆਂ ਦੀ ਦਸਤਾਰਬੰਦੀ ਜਿਹੜੀ ਹੈ ਉਹ ਪੂਰੀ ਧੂਮਧਾਮ ਨਾਲ ਕਰਨੀ। ਮੈਂ ਕੀ ਬੋਲਿਆ ਗੁਰਮੁਖੋ, ਤੁਹਾਡਾ ਬੱਚਾ 12-13 ਸਾਲਾਂ ਦਾ ਹੋਵੇਗਾ, ਬੱਚੇ ਦੀ ਦਸਤਾਰਬੰਦੀ ਵਿਆਹ ਤੋਂ ਵੀ ਵਧੀਆ ਪ੍ਰੋਗਰਾਮ ਕਰਕੇ ਕਰਨੀ ਹੈ, ਪੱਗ ਬਣਾਉਣੀ ਹੈ ਬੱਚਿਆਂ ਨੂੰ। ਦਸਤਾਰਬੰਦੀ ਕਰਨੀ ਸਾਡੇ ਨਾ ਨਾਭੇ ਪਿੱਛੇ ਜੇ ਵੇਖਿਆ ਨਾ, ਉਹਨਾਂ ਨੇ ਪੱਗ ਬਣਾਈ, ਮਹਾਰਾਜਾ ਹੀਰਾ ਸਿੰਘ ਦੇ ਪੜ ਪੋਤਰਾ। ਉਹ ਬੀਬੀ ਆਈ ਮਹਾਰਾਣੀ ਮੇਰੇ ਕੋਲ ਤੇ ਮੈਨੂੰ ਕਹਿੰਦੇ ਜੀ ਤੁਸੀਂ ਵੀ ਆਇਓ, ਜਾ ਤੇ ਨਹੀਂ ਮੇਰੇ ਤੋਂ ਹੋਇਆ ਪਰ ਮੈਂ ਕਾਰਡ ਪੜਿਆ ਉਹਦੇ 'ਤੇ ਲਿਖਿਆ ਨਾ ਸਾਡੇ ਕੁੰਵਰ ਦੀ ਦਸਤਾਰਬੰਦੀ ਹੈ। ਤੇ ਉਹ ਦਿਨ ਮੈਂ ਪੱਕਾ ਫੈਸਲਾ ਕੀਤਾ, ਮੈਂ ਹਰ ਸਟੇਜ ਤੇ ਬੋਲਣਾ ਹੀ ਬੋਲਣਾ ਵੀ ਬੱਚਿਆਂ ਦੀਆਂ ਪੱਗਾਂ ਦਸਤਾਰਬੰਦੀਆਂ ਬਣਾਓ, ਅਗਲਿਆਂ ਦਾ ਰਾਜਕੁਮਾਰ ਉਹ ਹੋਣਾ ਹੈ, ਸਾਡੇ ਤੇ ਸਾਡੇ ਹੀ ਰਾਜਕੁਮਾਰ ਨੇ, ਭਾਵੇਂ ਜਿਹੋ ਜਿਹੇ ਮਰਜ਼ੀ ਦੇ, ਕੋਈ ਕਾਲਾ ਕੋਈ ਪੀਲਾ ਜਿਹੋ ਜਿਹਾ ਮਰਜ਼ੀ ਹੋਵੇ, ਸਾਡਾ ਤੇ ਰਾਜਕੁਮਾਰ ਉਹੀ ਹੈ ਨਾ, ਸਾਡਾ ਪੁੱਤ ਧੀ ਪੁੱਤ ਪੋਤਾ ਸਾਡੇ ਲਈ ਰਾਜਕੁਮਾਰ ਹੈ, ਤੇ ਆਪਣੇ ਰਾਜਕੁਮਾਰਾਂ ਦੇ ਵਿਆਹ ਅਸੀਂ ਵਿਆਹਾਂ ਤੋਂ ਵਧੀਆ ਪੱਗਾਂ ਬਣਾਉਣੀਆਂ, ਦਸਤਾਰਬੰਦੀ ਕਰਾਉਣੀ ਹੈ ਆਪਣੇ ਬੱਚਿਆਂ ਦੀ। ਜਦੋਂ ਬੱਚਾ 12-13 ਸਾਲਾਂ ਦਾ ਹੋਵੇ ਉਦੋਂ ਕਰਨੀ ਜਦੋਂ ਉਹਨੂੰ ਅਕਲ ਹੋ ਜੇ, ਸਮਝ ਹੋਵੇ। ਜਦੋਂ ਇੰਨੇ ਬੰਦਿਆਂ ਦੇ ਵਿੱਚ ਇੱਦਾਂ ਖੜ ਕੇ ਦਸਤਾਰ ਬਣਾਓਗੇ, ਬੱਚਾ ਦਸਤਾਰ ਦੀ ਵੈਲਿਊ ਪਾਉਂਦਾ, ਉਹਨੂੰ ਕਦਰ ਪੈਂਦੀ ਹੈ ਦਸਤਾਰ ਕੀ ਚੀਜ਼ ਹੈ। ਤੇ ਜੇ ਬੱਚਿਆਂ ਦੀਆਂ ਪੱਗਾਂ ਬਣਾਉਣੀਆਂ ਨੇ, ਪਿਓ ਨੂੰ ਵੀ ਤੇ ਬੰਨਣੀ ਪੈਣੀ ਨਾ, ਫਿਰ ਸਿਰ ਤੇ ਬੰਨਣੀ ਪੈਣੀ ਪੱਗ ਵੀ ਪੁੱਤ ਦੀ ਬਣਾਉਣੀ ਦਸਤਾਰਬੰਦੀ, ਤੇ ਕਈਆਂ ਦੀਆਂ ਪੁੱਤਾਂ ਦੀਆਂ ਨਾਲ ਹੀ ਪਿਓ ਦੀ ਵੀ ਕਰਾਉਣੀ ਪੈਣੀ ਹੈ, ਵੀ ਪਿਓ ਪੁੱਤ ਦੀ ਇਹਨਾਂ ਦੀ ਵੀ ਕਰਾ ਦੇ ਨਾਲ ਹੀ, ਇੱਦਾਂ ਹੋ ਜਾਣਾ ਕਈਆਂ ਦਾ। ਪਰ ਆਪਾਂ ਬੱਚਿਆਂ ਦੀ ਪੱਗ ਬਣਾਈਏ। ਗੁਰਮੁਖੋ ਇਹ ਮੇਰਾ ਵਿਸ਼ਾ ਨਹੀਂ, ਸਮਾਂ ਜ਼ਿਆਦਾ ਲੱਗ ਜਾਣਾ ਹੈ, ਪਰ ਸੱਚ ਇਹ ਹੈ ਅਮਰੀਕਾ 'ਚ ਕਾਮਯਾਬ ਹੋਣ ਆਏ ਹਾਂ, ਅਮਰੀਕਾ 'ਚ ਪੈਸਾ ਕਮਾਉਂਦੇ ਕਮਾਉਂਦੇ ਸਿੱਖੀ ਨਾ ਗਵਾ ਜਾਈਏ, ਕਿਤੇ ਪੱਗਾਂ ਨਾ ਗਵਾ ਜਾਈਏ, ਦਾੜੀਆਂ ਨਾ ਗਵਾ ਜਾਈਏ, ਪੰਜਾਬੀ ਨਾ ਗਵਾ ਜਾਈਏ। ਪੰਜਾਬੀ ਕਲਗੀਆਂ ਵਾਲੇ ਨੇ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਪੰਜਾਬੀ, ਗੁਰੂ ਨਾਨਕ ਦੀ ਸਾਡੀ ਭਾਸ਼ਾ ਹੈ ਪੰਜਾਬ ਦੀ। ਪੱਗ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਤੇ ਗੁਰੂ ਸਾਹਿਬ ਦੀ ਦਿੱਤੀ ਦਾਤ ਗਵਾ ਕੇ ਪੈਸਾ ਖੱਟਿਆ ਤੇ ਕੀ ਖੱਟਿਆ, ਦਸਤਾਰ ਗਵਾ ਕੇ ਅਸੀਂ ਕੀ ਖੱਟਿਆ, ਫਿਰ ਦਸਤਾਰ ਨਹੀਂ ਗਵਾਉਣੀ ਅਸੀਂ, ਅਸੀਂ ਇੱਥੇ ਗਵਾਚਣ ਸਿੱਖੀ ਗਵਾਉਣ ਆਏ ਸੀ। ਮੈਂ ਤੁਹਾਨੂੰ ਪੁੱਛਦਾ ਗੁਰਮੁਖੋ, ਪੈਸਾ ਕਮਾਉਣ ਆਏ ਸੀ ਇਹ ਤੇ ਸੱਚ ਹੈ, ਤੇ ਸਿੱਖੀ ਗਵਾਉਣ ਆਏ ਸੀ? ਨਹੀਂ। ਪੱਗਾਂ ਗਵਾਉਣ ਆਏ ਸੀ? ਨਹੀਂ। ਪੰਜਾਬੀ ਗਵਾਉਣ ਆਏ ਸੀ? ਨਹੀਂ। ਪੰਜਾਬੀ ਵੀ ਸਾਂਭਣੀ ਹੈ, ਪੱਗਾਂ ਵੀ ਸਾਂਭਣੀਆਂ ਨੇ, ਸਿੱਖੀ ਵੀ ਸਾਂਭਣੀ ਹੈ, ਇਹ ਸਾਡੀ ਪਛਾਣ ਹੈ। ਪੱਗ ਐਵੇਂ ਨਹੀਂ ਦਿੱਤੀ, ਪੱਗ ਗੁਰੂ ਗੋਬਿੰਦ ਸਿੰਘ ਨੂੰ ਦੇਣ ਲਈ ਬੱਚੇ ਨੀਹਾਂ 'ਚ ਚੜਵਾਉਣੇ ਪਏ ਆ। ਉਹਨਾਂ ਨੂੰ ਘਰ ਬਾਰ ਲਟਾਉਣਾ ਪਿਆ ਪੱਗ ਸਿਰ ਤੇ ਬੰਨਣ ਲਈ, ਨਾਂ ਨਾਲ ਸਿੰਘ ਲਾਉਣ ਲਈ, ਨਾਵਾਂ ਨਾਲੋਂ ਸਿੰਘ ਕੱਟਤਾ ਸੀ। ਹੁਣ ਬੱਚੇ ਰਜਿਸਟਰਡ ਕਰਾਉਣ ਵੇਲੇ ਸਿੰਘ ਹੀ ਨਹੀਂ ਲਾਉਂਦੇ, ਕੌਰ ਨਹੀਂ ਲਾਉਂਦੇ। ਸਿੰਘ ਤੇ ਕੌਰ ਦੇਣ ਦਾ ਤੇ ਮਸਲਾ ਸੀ, ਸਿੰਘ ਦਿੱਤਾ, ਕੌਰ ਦਿੱਤਾ, ਪੱਗ ਦਿੱਤੀ, ਦਸਤਾਰ ਦਿੱਤੀ, ਵੱਖਰੀ ਪਛਾਣ ਦਿੱਤੀ, ਤੇ ਵੱਖਰੀ ਪਛਾਣ ਦੇਣ ਵਾਸਤੇ ਤੇ ਉਹ ਔਰੰਗਜ਼ੇਬ ਮਗਰ ਕਿਹੜੀ ਗੱਲ ਤੋਂ ਪਿਆ ਸੀ, ਇਹ ਤੁਸੀਂ ਵੱਖਰੇ ਪੜ ਗਏ, ਇੱਥੇ ਮੁਸਲਮਾਨ ਹੋ ਸਕਦਾ, ਮੁਸਲਮਾਨ ਹੋ ਸਕਦਾ, ਤੂੰ ਕਿਹੜਾ ਨਵਾਂ ਪੈਦਾ ਹੋ ਗਿਆ? ਪਰ ਬਾਦਸ਼ਾਹ ਕਹਿੰਦੇ ਸੀ ਪੱਗ ਬੰਨਾਂਗਾ, ਮੇਰੇ ਸਿੰਘ ਵੀ ਬੰਨਣਗੇ, ਨਾਂ ਨਾਲ ਸਿੰਘ ਲਾਵਾਂਗਾ, ਮੇਰੇ ਸਿੰਘ ਵੀ ਲਾਉਣਗੇ।
جن کی جات برن کل ماہی سرداری نہ پئی کتاہی انہیں کو سردار بناؤں تبہ گوبند سنگھ. ایک دات ہے دستار نہیں اے دستار ہے اے ساڈے یار دا دست ساڈے سر تے ہتھ ہے اے ہتھ ہے ساڈے ستگر دا ساڈے سر تے تے وڈے وڈے ملین ایئر بلین ایئر بنو بنو کنے روکے ہے پر پگ بن کے بنو ایتھوں دے ایم پی بنو پگ بن کے بنو کدے سکھ تہاڈا بچہ امریکہ دا پریزیڈنٹ بھی بنے پگ بن کے بنے. پگ نہیں گواؤنی پنجابی نہیں گواؤنی جے پنجابی گئی پگ گئی معاف کرنا سکھی گئی امیر ہوو گے اے تھوڑا پیڑیاں تے ادھا ہی چلی جان گیا پر جڑا گرو گوبند سنگھ سچے پاتشاہ نے انہاں دا پیار پھر کدھر گیا انہاں لئی اسی کی کیتا تے گوایو نا میری یہ بینتی ہے دستارا نہ گوایو پگا نہ گوایو اے سامھ کے رکھیو بس اینی بینتی ہے کوئی فرق نہیں پہندا گرمکھو ایویں بہانے نہ بنایا کرو میرے تو بھار لگتا ہے مینوں ایداں لگتا ہے مینوں بلی کردے نے کوئی بلی بلی نہیں کرتا اینا دیشاں چ پگاں دا راج ہے بڑے بڑے کاروبار نے گورے تے تہاڈے نوکر بنے پھردے نے کئی تھاواں اُتے ایدا نہ بہانے نہ بناؤ آ کنیڈا بھی ویکھ کے آیا میں بڑی چڑھدی کلا ہے پگاں والے بہت اوپر تک گئے ہے اگے بھی جاؤ گے پر دستارا نہ چھڈیو پنجابی بولنی نہیں چھڈنی گھر چ پنجابی ہی بولنی ہے جو مرضی بچے زور لا دین انگلش بولن تسی انگلش نہیں جواب نہیں دینا چپ کر جائے کرو مینوں نہیں انگریزی آؤں تو پنجابی چ گل کر بچے آپے پنجابی بولن گے پنجابی نہیں چھڈنی یہ چھڈنا نہیں گرمکو یہ ساریاں بینتیاں ہو گئی بچیاں دی دستار بندی کرنی کرنی ایدا ایتھے کہن ویاہ ایدا ویاہ ایدا پنج ویاہ اید کی ہفتے چ ہوئے تے پربندک کہن ہفتے وچ پنج دستار بندیاں ہوئیاں اس ہفتے پھر پنج دستار بندیاں ہوئیاں ایدا ہونا چاہیے وڈے وڈے پروگرام کریا کرو چڑھدی کلا نال دھوم دھام نال کریا کرو تے باقی جڑیاں بینتیاں نے کمیٹی دیاں گردوارا پربندک کمیٹی بہت سونا انہاں نے میں تے اے پہلا بھی کیا ہے تہانوں انہاں نے تیرتھ بنا دتا ہے اے رہندی دنیا تک نہ اسی رہنا ہے نہ پربندکاں نے رہنا جنہاں نے گردوارا بنایا سی انہاں نے بھی تر تر جانا گرمکھو تر اسی سب نے جانا پر اے رہندیاں پیڑیاں تک یاد رہنا بھی اتنا سندر استھان جیڑا پربندکاں نے ایتھے بنایا تہاڈے لئی بنایا سنگتاں دیاں سہولتاں لئی بنایا بہت سونا اپرالا اے پربندک کمیٹی دا ہے. ایک تے آپاں ساریاں نے ارداس وچ شامل ہونا پہلا نہیں جانا تے ایک اے بھی بینتی ہے کہ پربندک میں پہلے دن بھی کیا سی اے ایداں دے قائم نے کہ انہاں نوں گرو گھر وچوں کھان دی لوڑ نہیں پیندی اے گرو گھر دین والے نے سارے ہی پربندک نے جڑے ایتھے ایداں نہیں ویاہ بندہ پیسہ کھا گیا گولک کھا گیا ایداں نہیں ایتھے کھان والے بھی اے تے گرو گھراں نوں دین والے نے تے سارے ہی بڑے تکڑے پیسے والے نے تے گرو گھر دی سیوا لئی لگے ہوئے ہیں تے آپ ساریاں نوں بینتی ہے پرمیشور دوار واسطے نہ میں اج تک کدے بینتی کیتی ہے نہ کرنی پوے پر اتھوں واسطے میں کل بھی کیا میں پرسوں بھی کیا کہ باہر دو ہال وڈے بنا رہے نے سنگتاں واسطے کنے سندر ہال تیار کیتے جا رہے باب ڈھلوں جی بہت گرمکھ پیارے گردوارا صاحب دے پردھان ہن سردار پریتم سنگھ جی گریوال وہ بھی گرمکھ پیارے سارے ہی بڑے پیار والے نے اسی طرح جو کہ سردار ہردمن سنگھ جی بلا سنگھیڑا نویں کمیٹی ممبر بنے نے وہ بھی بڑے پیار والے سجن میں کل ملیا انہوں نے بہت انہوں نے پیار ستکار دیتا ہے ساریاں کمیٹیاں سارے ممبر صاحبان دا جنے اتھوں دے ممبر صاحبان نے ساریاں دے بہت بہت دھنواد کرنا تکڑے ہو کے اسی طرح ایک کمیٹی کام کردی رہے تسی انہوں دا تکڑے ہو کے ساتھ دیندے رہو پھر اگلے سال آپ جیوندے رہے کل مینوں کہندے سی امر سنچار رکھیے تے میں انہوں کہندا سی کہ آپ تین دی بجائے چار دوان رکھاں گے تے نال پھر امر دا باٹا بھی تیار کراں گے تے اگلے سال جیوندے رہے آپ تین چار دن دا پروگرام رکھاں گے. ہمیشہ ساڈا اس کمیٹی نے بڑا ساتھ دتا ہے بہت موڈے نال موڈا جوڑ کے ساڈے کھڑے رہے ہیں دکھ دی گھڑی وچ بھی میرا انہاں نے ساتھ نہیں چھڈیا پربندک کمیٹی نے بہت سونا ساتھ دتا سردار پریتم سنگھ گریوال جی نے سو بہت بہت انہاں دا دھنواد تے آپاں ساریاں نے گرو جی دی ودائیگی دے کے معاف کرنا ارداس تے حکم نامہ سن کے
ਫਿਰ ਆਪਾਂ ਘਰੋਂ ਕਰੀ ਜਾਣਾ। ਤਕਰੀਬਨ ਪੂਰੇ 2.5 ਘੰਟੇ ਤੋਂ ਉੱਪਰ ਸਮਾਂ ਹੋ ਗਿਆ, ਤੁਸੀਂ ਬਹੁਤ ਟਕਾ ਨਾਲ ਬੈਠੇ ਹਾਂ, ਹੁਣ ਆਪਾਂ ਆਨੰਦ ਸਾਹਿਬ 'ਚ ਬੋਲਾਂਗੇ, ਫਿਰ ਅਰਦਾਸ ਹੋਏਗੀ, ਫਿਰ ਪਾਤਸ਼ਾਹ ਜੀ ਦੇ ਮੁੱਖ ਵਾਕ ਸੁਣਾਂਗੇ, ਫਿਰ ਆਪਾਂ ਸਾਰੇ ਘਰੋਂ ਕਰੀ ਚਾਲਾ ਪਾਵਾਂਗੇ। ਬਹਾਨਾ ਨਾ ਬਣਾਇਓ ਵੀ ਬਿਲਡਿੰਗ ਆ ਲੇ, ਇਹਦੇ 'ਤੇ ਲਿਖਿਆ ਕੀਰਤਨ ਸੇਵਾ, ਆਹ ਜਿਹੜਾ ਡੱਬਾ ਜਿਹਾ ਪਿਆ ਇੱਥੇ ਇਹਦੇ 'ਤੇ ਲਿਖਿਆ ਕੀਰਤਨ ਸੇਵਾ, ਪਰ ਇਹ ਕੀਰਤਨ ਸੇਵਾ ਨਹੀਂ, ਇਹ ਸਾਰੀ ਸੇਵਾ ਬਿਲਡਿੰਗ ਸੇਵਾ। ਅਸੀਂ ਇਹ ਲੈ ਕੇ ਨਹੀਂ ਜਾਣੀ, ਨਾ ਮੈਂ ਕੱਲ੍ਹ ਨਾ ਪਰਸੋਂ ਨਾ ਅੱਜ, ਇਹ ਸਾਰੀ ਸੇਵਾ ਇੱਥੇ ਹੀ ਦੇਣੀ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ, ਬਾਹਰ ਜਿਹੜੇ ਹੌਲ ਬਣ ਰਹੇ ਨੇ, ਬਹੁਤੇ ਖੁਸ਼ ਲੱਗਦੇ ਨਹੀਂ, ਮੈਨੂੰ ਲੱਗਦਾ ਬਹੁਤਾ ਹੀ ਢਿੱਲਾ ਜਕਾਰਾ ਛੱਡਿਆ। ਤੇ ਬਾਹਰ ਵੱਡੇ ਬਾਹਰ ਵੱਡੇ ਹਾਲ ਬਣ ਰਹੇ ਨੇ, ਤੁਸੀਂ ਬਹਿਣਾ ਹੈ, ਤੁਹਾਡੇ ਕੰਮ ਆਉਣੇ ਨੇ। ਸੈਨ ਹੋਜੇ ਵਾਲਿਆਂ ਦਾ ਇਹਦਾ ਬੜਾ ਲਾਭ ਲੈਣਾ, ਸੰਗਤਾਂ ਨੇ, ਪੁੱਤ ਪੋਤਿਆਂ ਨੇ ਲਾਭ ਲੈਣਾ, ਆਪ ਜੀ ਨੇ ਉਹਦੇ ਵਿੱਚ ਸਹਿਯੋਗ ਦੇਣਾ। ਇਹ ਕੋਈ ਬਿਲਡਿੰਗਾਂ 10-20 ਸਾਲਾਂ ਲਈ ਨਹੀਂ ਹੁੰਦੀਆਂ, ਇਹ ਸੈਂਕੜੇ ਸਾਲਾਂ ਲਈ ਬਿਲਡਿੰਗਾਂ ਰਹਿਣੀਆਂ, ਸੈਂਕੜੇ ਸਾਲਾਂ ਲਈ ਇਹ ਹਾਲ ਰਹਿਣੇ ਨੇ। ਅਤੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪ ਜੀ ਨੇ ਇਹਦਾ ਬਿਲਡਿੰਗਾਂ ਦੇ ਵਿੱਚ ਹਿੱਸਾ ਪਾਉਣਾ। ਜਿਨ੍ਹਾਂ ਨੇ ਨਹੀਂ ਪਾਇਆ, ਆਪਣੇ ਵੱਲੋਂ ਬਣਦਾ 100-100, 200-200 ਡਾਲਰ ਇਹ ਬਿਲਡਿੰਗ ਵਿੱਚ ਹਿੱਸਾ ਇੱਥੇ ਆਪ ਜੀ ਨੇ ਕੀਰਤਨ ਸੇਵਾ ਵਾਲੇ ਥਾਂ 'ਤੇ ਪਾ ਦੇਣਾ, ਸਾਰਾ ਇੱਥੋਂ ਦੀ ਕਮੇਟੀ ਦੇ ਵਿੱਚ ਸੇਵਾ ਦੇ ਵਿੱਚ ਲੱਗ ਜਾਣਾ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਲਿਪੀ ਐਪ ਇੱਕ ਇੰਟਰਨੈੱਟ ਦੇ ਉੱਤੇ ਅਸੀਂ ਚਲਾਈ ਹੈ ਇੰਡੀਆ ਤੋਂ, ਡਾਊਨਲੋਡ ਕਰ ਲਓ ਫੋਨਾਂ ਦੇ ਵਿੱਚ, ਲਿਪੀ ਉਹਦਾ ਨਾਂ ਹੈ, ਲਿਪੀ ਐਪ, ਅਤੇ ਉਹ ਫਿਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਕੰਮ ਆਵੇਗੀ। ਬੱਚੇ ਗੇਮ ਖੇਡਦੇ ਖੇਡਦੇ ਪੰਜਾਬੀ ਸਿੱਖ ਜਾਂਦੇ ਹੈ, ਉੱਥੇ ਕਲਾਸਾਂ ਵੀ ਲੱਗਦੀਆਂ, ਟਿਊਸ਼ਨ ਬੱਚੇ ਪੜ੍ਹ ਸਕਦੇ ਹੈ, ਅਤੇ ਉਹ ਆਪ ਜੀ ਆਪਣੇ ਬੱਚਿਆਂ ਲਈ ਲਾਭ ਲੈ ਸਕਦੇ ਹੋ। ਲਿਪੀ ਐਪ। ਸਾਰੀਆਂ ਸੰਗਤਾਂ ਦਾ ਧੰਨਵਾਦ। ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਵਾਲੇ ਰਾੜਾ ਸਾਹਿਬ ਤੋਂ ਸਪੈਸ਼ਲ ਆਏ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਆਨੰਦ ਸਾਹਿਬ 'ਚ ਗੱਜ ਕੇ ਬੋਲਾਂਗੇ, ਅਰਦਾਸ 'ਚ ਜੁੜਾਂਗੇ, ਮੁੱਖ ਵਾਕ ਸੁਣਾਂਗੇ, ਫਿਰ ਆਪਾਂ ਚਾਲਾ ਪਾਵਾਂਗੇ। ਸਰਦਾਰ ਅਮਰਜੀਤ ਸਿੰਘ ਜੀ ਮਡੈਸਟੋ ਵਾਲੇ ਆਏ ਬੈਠੇ ਹੈ, ਸਰਦਾਰ ਸਰਜਨ ਸਿੰਘ ਲੋਇਰ ਵੀ ਹਨ ਫ੍ਰਿਜਨੋ ਤੋਂ ਗੁਰਮੁਖ ਪਿਆਰੇ, ਸਰਦਾਰ ਮਹਿਲ ਸਿੰਘ ਜੀ ਸਾਡੇ ਪਰਿਵਾਰਕ ਮੈਂਬਰ ਨੇ, ਦਿਨ ਰਾਤ ਇੱਕ ਕਰਕੇ ਨਾਲ ਲੱਗੇ ਹੈ, ਸਰਦਾਰ ਗੁਰਵੀਰ ਸਿੰਘ ਜੀ ਜੋ ਮੰਟੀਕੇ ਤੋਂ ਸੰਗਤ ਵਿੱਚ ਬੈਠੇ ਨੇ, ਸਾਰਿਆਂ ਸੱਜਣਾਂ ਦਾ, ਸਾਰਿਆਂ ਵੀਰਾਂ ਦਾ, ਅਬ ਮਨਦੀਪ ਸਿੰਘ ਕੌਂਕੜ ਤੋਂ, ਸਾਰਿਆਂ ਦਾ ਜਿਹੜੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਤੁਰਦੇ ਨੇ, ਮੈਂ ਸਭ ਦਾ, ਸਰਦਾਰ ਚਰਨਜੀਤ ਸਿੰਘ ਜੀ ਗਿੱਲ ਰੋਏ ਤੋਂ ਬੈਠੇ ਨੇ, ਸਾਡਾ ਸਾਰਾ ਪਿਆਰ ਆ ਇਹਨਾਂ ਸਾਰੇ ਆਪਣੇ ਪਰਿਵਾਰ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੱਜ ਕੇ ਹੁਣ ਬੋਲੋ ਆਨੰਦ ਸਾਹਿਬ ਵਿੱਚ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ।

വീക്കെൻഡ് ദേ അഗലേ വീക്കെൻഡ് ദേ 14-15-16 ദേ സാക്രമെന്റോ ദശമേശ് ദർബാർ ഗുരുദ്വാരാ സാഹിബ് വിച്ച് ദിവാന ഹൻ 14-15-16 അഗസ്ത് ദേ ਇਸੇ ਤਰ੍ਹਾਂ 11 ਤੇ 12 ਦੇ ਰੀਨੋ ਪਰਸੋਂ ਦਾ ਤੇ ਅਗਲੇ ਦਿਨ ਦਾ ਦੋ ਦਿਨ ਦੇ ਸਮਾਗਮ ਨੇ ਕੈਲੀਫੋਰਨੀਆ ਦਾ ਇੰਨਾ ਹੀ ਪ੍ਰੋਗਰਾਮ ਸੀ ਬਿਕਰਸਫੀਲਡ ਵਿੱਚ ਸੈਨ ਹੋਜੇ ਵਿੱਚ ਸੈਕਰਾਮੈਂਟੋ ਵਿੱਚ ਤੇ ਰੀਨੋ ਵਿੱਚ ਐਲਏ ਵਿੱਚ ਬਾਕੀ ਅੱਗੇ ਪ੍ਰੋਗਰਾਮ ਸ਼ਿਕਾਗੋ ਵਿੱਚ ਮਲਵਾਕੀ ਵਿੱਚ ਇੰਡੀਅਨ ਐਪਲਸ ਵਿੱਚ ਅੱਗੇ ਹੋਣੇ ਨੇ ਫੇਰ ਫੀਲਡ ਇੱਥੇ ਨੇੜੇ ਪੈਂਦਾ ਸੱਚ ਯਾਦ ਆ ਗਿਆ ਫੇਰ ਫੀਲਡ ਅਗਲੇ ਸ਼ਨੀਵਾਰ ਦਾ ਦੁਪਹਿਰ ਦਾ ਦੀਵਾਨ ਹੈ ਰਾਤ ਦੇ ਦੀਵਾਨ ਸੈਕਰਾਮੈਂਟੋ ਸ਼ਨੀਵਾਰ ਦਿਨ ਦਾ ਦੀਵਾਨ ਫੇਰ ਫੀਲਡ ਵਿੱਚ ਹੈ ਸਮਾਂ 11 ਤੋਂ ਲੈ ਕੇ 2 ਵਜੇ ਤੱਕ ਫੇਰ ਫੀਲਡ ਨੇੜੇ ਪੈ ਜਾਂਦਾ ਉੱਥੇ ਆਪ ਜੀ ਨੇ ਦਰਸ਼ਨ ਦੇਣੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ

ਰਾਖੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸਹਿਨ ਹੋ ਜੇ ਸੱਚੇ ਪਾਤਸ਼ਾਹ ਜੋ ਹਫ਼ਤਾ ਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਗਰੀਬ ਨਿਵਾਜ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਰਾਗੀ ਸਿੰਘਾਂ ਪਾਸੋਂ ਪ੍ਰਚਾਰਕ ਸਿੰਘਾਂ ਪਾਸੋਂ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਦਾ ਕੀਰਤਨ ਕਰਦਿਆਂ ਆਪ ਜੀ ਕੇ ਜਸ ਗਾਇਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀਆਂ ਗਰੀਬ ਨਿਵਾਜ ਅਸੀਂ ਖਿੰਨ ਖਿੰਨ ਭੁੱਲਣ ਹਾਰ ਹਾਂ ਆਪ ਜੀ ਖਿੰਨ ਖਿੰਨ ਬਖਸ਼ਿੰਦ ਪਿਤਾ ਹੋ ਸਤਿਗੁਰ ਜੀ ਸਵਾਸ ਸਵਾਸ ਅਸੀਂ ਭੁੱਲਣ ਹਾਰੇ ਹਾਂ ਆਪ ਜੀ ਸਵਾਸ ਸਵਾਸ ਪ੍ਰਤਪਾਲਣਾ ਕਰਨ ਵਾਲੇ ਹੋ ਰਹਿਮਤਾਂ ਕਰਨੀਆਂ ਗਾਵਿਆ ਸੁਣਿਆ ਥਾਏ ਪਾਉਣਾ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੀ ਬਾਣੀ ਨੂੰ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਦਰ ਆਈ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਮੀਡੀਏ ਦੇ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਜੁੜੀਆਂ ਮਾਇਆ ਭੇਜੀ ਆਪ ਜੀ ਨੇ ਰਹਿਮਤ ਕਰਨੀ ਜੋ ਜੋ ਮਾਈ ਭਾਈ ਨੇ ਤਨ ਮਨ ਧਨ ਕਰਕੇ ਤਿਲ ਫੁੱਲ ਭੇਟਾ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਆਪ ਜੀ ਕੇ ਦਰ ਘਰ ਭੇਜਿਆ ਹੈ ਗਰੀਬ ਨਿਵਾਜ ਆਪ ਜੀ ਨੇ ਪ੍ਰਵਾਨ ਕਰ ਲੈਣਾ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣਾ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ
आप जी की कृपा दे सदका सच्चे पातशाह जी विशेष तीन रोजा दीवान सजाए गए सन। आप जी की कृपा सदका दरों घरों वरसाए हुए आप जी के घर दर घर के प्रचारकों ने गरीब नवाज आप जी का तीन रोज हर जस किया। आप जी ने थाए पाना रहमता करनिया गाव्या सुनिया गरीब नवाज आप जी ने समूह संगत नू कमाण दी दात बख्शिश करके नवाजना। सतगुरु जीओ इस वक्त छे पौड़िया आनंद साहब जी के पाठ की अरदास है अखरवाद घाट भुल चुक आप जी ने मुआफ करनी गरीब नवाज। आप जी के दर घर के प्रीतवान संगतां दीआं अरदासां हन। हरमीत सिंह वल्लों अपनी दादी जी रविंदर कौर की आत्मक शांति वास्ते अरदास है। बीबी जसबीर कौर वल्लों परिवार की चढ़ती कला। हरभजन कौर वल्लों आप जी सच्चे पातशाह पाठां की सेवा लई जिस भावना नाल पाठ किते भावना पूरी करनी। सोनी मोती वल्लों सच्चे पातशाह समुचे परिवार की चढ़ती कला। जमदानी परिवार वल्लों परिवार की चढ़ती कला। मनजिंदर सिंह परिवार की चढ़ती कला। नछत्र सिंह घर बार परिवार की चढ़ती कला वास्ते अरदास बेनती। नरेंद्र कौर दे अरोगता वास्ते बेनती करते हैं। राजा सिंह अपने 31वें जन्मदिन की खुशी विच बेनती अरदास करते हैं। भाई जसबीर सिंह तखर परिवार की चढ़ती कला। भाई मनिंद्रपाल सिंह जन्मदिन की खुशी विच गुरप्रीत सिंह महाजन परिवार की चढ़ती कला। भाई किक्कर सिंह जी परिवार की कारोबार की चढ़ती कला वास्ते अरदास बेनती करवाते हैं। भाई हाकम सिंह जी बीबी मनप्रीत कौर बेटी सदा कौर के विजय लगन की खुशी विच अरदास करवाते हैं। भाई सिमरत सिंह बीबी अर्शदीप कौर सच्चे पातशाह जी व्याह की वरेगंढ है उसकी खुशी विच बेनतियां करते हैं। रहमता करनिया सदा इसे तरह प्रेम प्यार बना के रखना। सोखी विरदी और शेगू परिवार वालों सच्चे पातशाह जी आप जी के चरणों में अरदासां बेनतियां हैं। आप जी ने चढ़ती कला बख्शिश करके गरीब नवाज सच्चे पातशाह रहमता करनिया। सतगुरु जी इस वक्त समूह संगत वालों आप जी के पावन पवित्र दरबार अंदर किरत कमाइया सफलियां करदिया कड़ा प्रसादी देग हाजिर है। दर प्रवान होवे प्रवान होया प्रसाद संगत विच वर्तन की आग्या होवे जी रहमता करो। पावन पवित्र हुक्मनामा साहिब बख्शिश करके दर आईया संगतां दी गरीब नवाजी करो जी। अखरवाद घाट भुल चुक मुआफ करनी सरबत दे कार्ज रास करने सिख पढ़दे सुनदे सरबत लाहेवंद होवन। गुरु नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की सब सिखण को हुक्म है। गुरु मान्यो गुरु ग्रंथ जी मान्यो प्रगट गुरा की जो प्रभु को मिल बोच है। खोज शब्द में राज करेगा खालसा आकी रह ना ख्वार हुए सब मिलेंगे बचे शरण जो। वाहिगुरु नाम

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪਣਾ ਗੁਰੂ ਧਿਆਏ, ਮਿਲ ਕੋ ਸਰਸੇਤੀ ਘਰ ਆਏ, ਨਾਮੇ ਕੀ ਵਡਿਆਈ, ਜਿਸ ਕੀਮਤ ਕਹਿਣ ਨਾ ਜਾਈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਾਧਸੰਗ ਜੀ, ਉਹ ਆਪਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਜੀ ਅਤੇ ਉਹਨਾਂ ਜਥੇ ਨੂੰ ਸਨਮਾਨ ਵੀ ਕਰਨਾ ਅਤੇ ਬਾਕੀ ਸੂਚਨਾਵਾਂ ਵੀ ਨੇ। ਕਿਰਪਾ ਕਰਕੇ ਹਾਲੇ ਬਰਾਜਮਾਨ ਰਹੋ 5-7 ਮਿੰਟ ਵਾਸਤੇ, ਬਹੁਤ ਹੀ ਧੰਨਵਾਦ ਹੋਵੇਗਾ ਜੀ। ਮੈਂ ਇੱਥੇ ਸਮੂਹ ਸੰਗਤ ਵੱਲੋਂ ਅਤੇ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ, ਸਾਰੇ ਕੀਰਤਨ ਜਥਿਆਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ, ਸੇਵਾਦਾਰਾਂ ਵੱਲੋਂ, ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦੀ ਹਾਂ ਜੀ। ਅਤੇ ਉਹਨਾਂ ਨੇ 3 ਦਿਨ ਦਾ ਪ੍ਰੋਗਰਾਮ ਜੋ ਰੱਖਿਆ ਸੀ, ਸਾਰਾ ਗੁਰਬਾਣੀ ਅਤੇ ਸਿੱਖੀ ਦਾ ਪ੍ਰਚਾਰ ਦਾ ਸੀ। ਇਹ ਨੋਟ ਕਰ ਲਈਏ। ਸਮੇਂ ਨੂੰ ਨਾ ਬਣਾਉਂਦਾ ਹੋਇਆ ਮੈਂ ਹੁਣ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਵਾਈਸ ਪ੍ਰੈਜੀਡੈਂਟ ਸਰਦਾਰ ਪ੍ਰੀਤਮ ਸਿੰਘ ਗਰੇਵਾਲ ਜੀ ਨੂੰ ਕਿ ਉਹ ਆ ਕੇ ਅਤੇ ਆਪਣੇ ਵਿਚਾਰ ਕਰਨ ਅਤੇ ਨਾਲ ਧੰਨਵਾਦ ਕਰਨ ਜੀ, ਅਤੇ ਫਿਰ ਸਨਮਾਨ ਵੀ ਕਰਨਾ ਆਪਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਸਿਰਫ 5 ਮਿੰਟ ਤੁਹਾਡੇ ਚਾਹੀਦੇ ਨੇ, ਕਿਉਂਕਿ ਮੈਨੂੰ ਪਤਾ ਤੁਸੀਂ ਸਵੇਰ ਦੇ ਆਏ ਬੈਠੇ ਹੋ, ਕਈ ਵਾਰੀ ਇੰਨਾ ਟਾਈਮ ਬੈਠਣਾ ਬੜਾ ਔਖਾ ਹੋ ਜਾਂਦਾ ਹੈ, ਪਰ ਫਿਰ ਵੀ ਬੇਨਤੀ ਆ ਕਿ ਤੁਸੀਂ ਜ਼ਰੂਰ 5-7 ਮਿੰਟ ਹੋਰ ਬੈਠੋ। ਸੰਤ ਨਦੀ ਔਰ ਮੇਘਲਾ ਚੱਲੇ ਭਿਅੰਗਮ ਚਾਲ, ਜਬ ਰਜਵ ਜਬ ਜਬ ਪਗ ਧਰੇ ਹੋਏ ਧਰਤ ਨਿਹਾਲ। ਕਹਿਣ ਦਾ ਭਾਵ, ਮੇਘਲਾ ਬੱਦਲ ਜਦੋਂ ਬਰਸਦਾ ਤਾਂ ਧਰਤੀ 'ਤੇ ਪਾਣੀ ਆਉਂਦਾ, ਤਾਂ ਨਦੀਆਂ ਦੇ ਵਿੱਚ ਜਾ ਕੇ ਉਹ ਜਿਹੜਾ ਪਾਣੀ ਹੈ ਧਰਤੀ ਨੂੰ ਹਰਾ ਭਰਾ ਹਰਿਆਵਲੀ ਕਰਦਾ। ਇਸੇ ਤਰ੍ਹਾਂ ਸੰਤ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ, ਉਹ ਜਦੋਂ ਵੀ ਸੰਗਤ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦਾ ਤਾਂ ਉਹ ਸੰਗਤਾਂ ਦੇ ਦਿਲਾਂ ਦੇ ਵਿੱਚ ਹਰਿਆਲੀ ਲਿਆਉਣ ਦੀ ਕੋਸ਼ਿਸ਼ ਕਰਦਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡੀਆਂ ਵਾਲੇ ਸ਼ਾਂਤੀ ਦੇ ਪੁੰਜ, ਕੀਰਤਨ ਦੇ ਧਨੀ, ਗੁਰਬਾਣੀ ਦੇ ਰਸੀਏ, ਕਹਿੰਦੇ ਹੁੰਦੇ ਨੇ ਮੁੱਦਤ ਕੇ ਬਾਅਦ ਚਾਂਦ ਨਿਕਲਾ ਹੈ। ਮੇਰਾ ਕਹਿਣ ਦਾ ਭਾਵ, ਇਹਨਾਂ ਨੇ 10 ਸਾਲ ਪਹਿਲਾਂ ਕੀਰਤਨ ਕੀਤਾ ਸੀ, ਕਿਉਂਕਿ ਵਿਚਾਲੇ ਕੋਵਿਡ ਆ ਗਿਆ, ਕਈ ਕਿਸਮ ਦੀਆਂ ਪ੍ਰੋਬਲਮ ਸੀ, ਸੋ ਇਸ ਕਰਕੇ 10 ਸਾਲਾਂ ਬਾਅਦ। ਕਈ ਵਾਰੀ ਸਾਡੇ ਵੀਰ ਭੈਣਾਂ ਮਾਤਾਵਾਂ ਕਈ ਵਾਰੀ ਕਮੇਟੀ ਦੇ ਮੈਂਬਰਾਂ ਨੂੰ ਪੁੱਛਦੀਆਂ ਸਨ ਕਿ ਭਾਈ ਸਾਹਿਬ ਉਹਨਾਂ ਦਾ ਪ੍ਰੋਗਰਾਮ ਕਦੋਂ ਕਰਾਉਣਾ। ਉਹ ਦਿਨ ਆਇਆ ਭਾਗਾਂ ਭਰਾ, ਸੋ 3 ਜੋ ਦੀਵਾਨ ਇਹਨਾਂ ਨੇ ਲਾਏ ਨੇ ਬੜੇ ਸਫਲਪੂਰਵਕ ਹੋਏ ਨੇ, ਔਰ ਤੁਸੀਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ, ਸੋ ਆਪ ਦਾ ਬਹੁਤ ਧੰਨਵਾਦ। ਔਰ ਬਾਬਾ ਜੀ ਨੇ, ਭਾਈ ਸਾਹਿਬ ਹੋਰਾਂ ਨੇ ਆਪ ਨੂੰ ਬੇਨਤੀ ਵੀ ਕੀਤੀ ਹੈ, ਭਾਵੇਂ ਇਹਨਾਂ ਨੇ ਆਪਣੇ ਗੁਰੂ ਘਰ ਲਈ ਜਿਹੜਾ ਕਿ ਬਹੁਤ ਵੱਡਾ ਸਥਾਨ ਆ 35 ਏਕੜ ਦੇ ਵਿੱਚ, ਔਰ ਦੇਖਣ ਵਾਲੀ ਚੀਜ਼ ਹੈ, ਜਦੋਂ ਵੀ ਕਿਤੇ ਤੁਸੀਂ ਇੰਡੀਆ ਜਾਓ ਤਾਂ ਪਰਮੇਸ਼ਰ ਦੁਆਰ ਜ਼ਰੂਰ ਗੇੜਾ ਮਾਰ ਕੇ ਆਇਓ, ਫਿਰ ਤੁਹਾਨੂੰ ਪਤਾ ਲੱਗੂ ਬਈ ਉਹ ਵੀ ਕੋਈ ਦਰਬਾਰ ਹੈ। ਸੋ ਇਸ ਕਰਕੇ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ। ਹੁਣ ਮੈਂ ਭਾਈ ਸਾਹਿਬ ਰਣਜੀਤ ਸਿੰਘ ਜੀ ਢੰਡੇ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਅਤੇ ਜਥੇ ਨੂੰ ਪੋਡੀਅਮ 'ਤੇ ਆ ਜਾਣ, ਤਾਂ ਜੋ ਸਾਰੀ ਕਮੇਟੀ ਦੇ ਮੈਂਬਰ ਹਾਜ਼ਰ ਨੇ, ਹੋਰ ਪਦਵੰਤੇ ਸੱਦਰ ਵੀ ਹਾਜ਼ਰ ਨੇ, ਜੇ ਸੰਗਤ ਦੇ ਵਿੱਚ ਪਦਵੰਤੇ ਸੱਦਰਾਂ ਨੇ ਆਉਣਾ ਤਾਂ ਉਹ ਵੀ ਆ ਜਾਣ। ਸੋ ਇਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਭਵਿੰਦਰ ਸਿੰਘ ਜੀ ਢਿੱਲੋਂ ਸਨਮਾਨਿਤ ਕਰਨਗੇ ਔਰ ਜੋ ਬਾਕੀ ਦੇ ਜਥੇ ਨੇ ਇਹਨਾਂ ਦੇ ਨਾਲ ਸਿੰਘ ਆਏ ਹੋਏ ਨੇ ਉਹਨਾਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ ਸੰਪੂਰਨ ਸਿੰਘ ਜੀ ਲੈਥਰਾਪ ਗੁਰਵੀਰ ਸਿੰਘ ਜੀ ਮਤੀਕੇ ਤੋਂ ਸਰਦਾਰ ਅਮਰਜੀਤ ਸਿੰਘ ਜੀ ਮੋਡੈਸਟੋ ਤੋਂ ਚਰਨਜੀਤ ਸਿੰਘ ਜੀ ਗਿੱਲਰਾਏ ਤੋਂ ਮਨਦੀਪ ਸਿੰਘ ਕੰਕੜ ਤੋਂ ਭਿੰਦਰ ਸਿੰਘ ਪਟਿਆਲਾ ਪਟਿਆਲੇ ਤੋਂ ਮਹਿਲ ਸਿੰਘ ਲੈਥਰਪ ਤੋਂ ਸੁਰਿੰਦਰ ਸਿੰਘ ਲੈਥਰਪ ਤੋਂ ਸੁਰਜਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਹਾਂਜੀ ਅੰਗਰੇਜ਼ ਸਿੰਘ ਜੀ ਆ ਜਾਣ ਅਤੇ ਬਾਬਾ ਜੀ ਤੋਂ ਭਾਈ ਸਾਹਿਬ ਤੋਂ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ
1: ਨਿਹਾਲ
0: ਗੁਰਪ੍ਰੀਤ ਸਿੰਘ ਬੇਕਰਫੀਲ ਤੋਂ। ਬੋਲੇ ਸੋ
1: ਨਿਹਾਲ
2: ਹਾਂਜੀ ਆਰ ਐਲ ਸ਼ੁਕਰੀਆ ਜੀ।

0: ਗੁਰੂ ਘਰ ਦੀ ਕਮੇਟੀ ਵੱਲੋਂ, ਦਿਲ ਦੀਆਂ ਗਹਿਰਾਈਆਂ ਤੋਂ ਔਰ ਸਾਰੀ ਸੰਗਤ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤਿੰਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਕੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ। ਦੋ ਦੋ ਢਾਈ ਤਿੰਨ ਘੰਟੇ ਆਰਾਮ ਦੇ ਨਾਲ ਤੁਸੀਂ ਕੀਰਤਨ ਕੀਤਾ, ਆਪਣਾ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਮਨ ਵਿੱਚ ਸਤਿਗੁਰ ਕੇ ਪਾਸ। ਸੋ ਆਪ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹਾਂਜੀ, ਸਾਰੇ ਜਿਨ੍ਹਾਂ ਨੇ ਭਾਈ ਸਾਹਿਬ ਹੋਣਾਂ ਦੇ ਨਾਲ ਫੋਟੋ ਖਿਚਾਉਣੀਆਂ ਆ ਜਾਓ। ਅੱਛਾ, ਇਕੱਠੀ ਲੈ ਲਓ। ਹਾਂ ਠੀਕ ਹੈ, ਹਾਂਜੀ। ਸਾਰਿਆਂ ਨੂੰ ਬੇਨਤੀ ਹੈ ਕਿ ਬਾਹਰ ਪੌੜੀਆਂ ਦੇ ਨਾਲ ਇੱਕ ਯਾਦਗਾਰੀ ਫੋਟੋ ਸਾਰੀ ਸੰਗਤ ਦੇ ਨਾਲ ਬਾਬਾ ਜੀ ਦੀ ਹੋ ਜਾਵੇ। ਭਾਈ ਸਾਹਿਬ ਹੋਰਾਂ ਦੀ ਫੋਟੋ ਜ਼ਰੂਰ, ਭਾਈ ਸਾਹਿਬ ਦੋ ਮਿੰਟ ਜ਼ਰੂਰ ਸਾਰੀ ਸੰਗਤ ਦੇ ਨਾਲ ਫੋਟੋ ਲਿਓ। ਸੋ ਸੰਗਤ ਅੱਗੇ ਤੁਹਾਡੀ ਬਹੁਤ ਧੰਨਵਾਦ ਹੈ। ਸੋ ਹੁਣ ਮੈਂ ਜੋ ਸਾਡੇ ਸਟੇਜ ਦੇ ਸਕੱਤਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਅਗਲਾ ਪ੍ਰੋਗਰਾਮ ਆ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਕਿ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਉਸ ਤੋਂ ਪਹਿਲਾਂ ਕਿ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਕਰੀਏ, ਆਪਾਂ ਚੇਤਾ ਰੱਖੀਏ ਆਉਂਦੇ ਐਤਵਾਰ ਹੈਲਥ ਫੇਅਰ ਹੋ ਰਿਹਾ ਆਪਣੇ ਗੁਰੂ ਘਰ ਵਿਖੇ, ਸਾਰਾ ਕੁਛ ਫਰੀ ਹੈਗਾ। ਸਾਰਿਆਂ ਨੂੰ ਬੇਨਤੀ ਆ ਕਿ ਉਹ ਆ ਕੇ ਅਤੇ ਹੈਲਥ ਫੇਅਰ ਦੇ ਵਿੱਚ ਉਹ ਸਵੇਰੇ 10 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ ਹੈਗਾ ਸੈਨਲ ਦੇ ਗੁਰੂ ਘਰ ਵਿਖੇ ਹੈਲਥ ਫੇਅਰ। ਅਤੇ ਬੱਚਿਆਂ ਸਮੇਤ ਵੱਡੇ ਬਜ਼ੁਰਗਾਂ ਤੱਕ ਸਾਰੇ ਜਿਹੜੇ ਹੈਗੇ ਫਰੀ ਦੇਖੇ ਜਾਣੇ। ਉਹ ਸਕਰੀਨਿੰਗ ਹੋਣੀ ਆ, ਉਹਦੇ ਵਿੱਚ ਬਲੱਡ ਪ੍ਰੈਸ਼ਰ ਜਾਂ ਹੋਰ ਸਾਰਾ ਕੁਛ ਬਲੱਡ ਚੈੱਕ ਵੀ ਕੀਤਾ ਜਾਣਾ ਅਤੇ ਆਪ ਜੀ ਨੇ ਜ਼ਰੂਰ ਉਸ ਤੋਂ ਲਾਭ ਉਠਾਉਣਾ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਸ਼ਪਾਲ ਸਿੰਘ ਤੇ ਉਹਨਾਂ ਜਥੇ ਨੂੰ ਕਿ ਉਹ ਕੀਰਤਨ ਆਰੰਭ ਕਰਨਗੇ। ਸਮਾਂ ਉਹਨਾਂ ਨੂੰ ਦੱਸਦਾ ਜਾਵੇਗਾ ਜੀ, ਜਿੰਨੇ ਵੀ ਜਥੇ ਸਾਰਿਆਂ 'ਚ ਇੱਕੋ ਜਿਹਾ ਵੰਡ ਦੇਣਾ ਆਪਾਂ ਸਮਾਂ ਬਾਕੀ ਦਾ। ਇਸ ਤਰ੍ਹਾਂ ਨਾਲ ਤਕਰੀਬਨ 5:30 ਵਜੇ ਤੱਕ ਪ੍ਰੋਗਰਾਮ ਚੱਲਦਾ ਰਹੇਗਾ ਕੀਰਤਨ ਦਾ, ਹਰ ਐਤਵਾਰ ਦੀ ਤਰ੍ਹਾਂ। ਉਸ ਤੋਂ ਬਾਅਦ ਰਹਿ ਰਾਜ ਸਾਹਿਬ, ਫਿਰ 8:30 ਵਜੇ ਤੱਕ ਦੀਵਾਨ ਸਜਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਜੋ ਖੜੀਆਂ ਨੇ ਹੁਣ ਬੇਨਤੀ ਆ ਕੇ ਕੀਰਤਨ ਸ਼ੁਰੂ ਹੋ ਗਿਆ। ਆਪ ਜੀ ਕਿਰਪਾ ਕਰਕੇ ਬੈਠ ਜਾਓ ਜੀ, ਸਾਰੇ ਬਿਰਾਜਮਾਨ ਹੋ ਜਾਓ, ਕਿਰਪਾ ਕਰਕੇ ਬੈਠਣ ਦੀ ਕਿਰਪਾ ਕਰਿਓ ਜੀ। ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ।

ਸੋ ਇਤਨੀ ਸੇਵਾ ਪ੍ਰਵਾਨ ਕਰਨਾ ਜੀ। ਕੋਟੀ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਗੁਰਮੁਖ ਪਿਆਰੇ ਗੁਰਮੁਖ ਸੰਗਤਾਂ ਮਾਲਕ ਦੇ ਚਰਨਾਂ ਵਿੱਚ ਆ ਜੁੜ ਬੈਠੀਆਂ ਹਨ। ਵੱਡਿਆਂ ਭਾਗਾਂ ਨਾਲ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਸਿੱਖ ਪੜਤਿਆ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਕਈ ਵਾਰ ਮਨੁੱਖ ਸੋਚਦਾ ਕੁਝ ਹੈ, ਸੋਚਦਾ ਹੀ ਸੋਚਦਾ ਰਹਿ ਜਾਂਦਾ ਹੈ ਗੁਰੂ ਘਰ ਜਾਣਾ ਹੈ, ਕਈ ਵਾਰ ਮਨ ਬਣਦਾ ਹੈ ਕਈ ਵਾਰ ਨਹੀਂ, ਪਰ ਮਨ ਦੇ ਆਖੇ ਲੱਗ ਕਰਕੇ ਮਨੁੱਖ ਫਿਰ ਇਸ ਮਾਲਕ ਦੀ ਗੋਦ ਤੋਂ ਵਾਂਝਾ ਰਹਿ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਅਤੇ ਸਤਿਕਾਰਯੋਗ ਮਾਨਯੋਗ ਭਾਈ ਹਰਪ੍ਰੀਤ ਸਿੰਘ ਜੀ, ਤਿੰਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੀ ਕੀਰਤਨ ਸਰਵਣ ਕਰੋ, ਪੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਣੀਆਂ ਪੱਲੀ ਲਿਖੇ ਮਾਂ ਸਤਿਗੁਰ ਜੀ ਦੀ ਬਾਣੀ ਪੜ੍ਹਦੇ ਹਾਂ, ਸੇਵਾ ਸੰਭਾਲ ਕਰਦੇ ਹਾਂ, ਜਿਨ੍ਹਾਂ ਦੇ ਨਾਲ ਵਿਚਰਦੇ ਹਾਂ ਹੋਈਆਂ ਪੱਲੀਆਂ ਲਿਖੇ ਮਾਂ। ਆਓ ਜੀ ਹੁਣ ਅਗਲਾ ਕੀਰਤਨ ਦੀ ਹਾਜ਼ਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਇਹਨਾਂ ਦੇ ਸਮੁੱਚੇ ਪਾਸੋਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

சொல்லுங்க.